0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ, ਸ਼ੰਤ ਘਰ ਛੇਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ। ਜਾ ਕੋ ਭਈ ਕਿਰਪਾਲ ਪ੍ਰਭ, ਹਰ ਹਰ ਸਹੀ ਜਪਾਤ, ਨਾਨਕ ਪ੍ਰੀਤ ਲੱਗੀ ਤਿੰਨ ਰਾਮ ਸਿਉਂ, ਭੇਟਤ ਸਾਧ ਸੰਗਾਤ ਸ਼ੰਤ। ਜਾਲ ਦੁੱਧ ਨਿਆਈ ਰੀਤ, ਅਬ ਦੁੱਧ ਆਂਚ ਨਹੀਂ ਮਨ ਐਸੀ ਪ੍ਰੀਤ ਹਰੀ, ਅਬ ਉਰਜਿਉ ਅਲ ਕਮਲੇ, ਬਾਸਨ ਮਾਹੀ ਮਗਨ ਇਕ ਖਿਨ ਪੀ ਨਾਹੀਂ ਟਰੇ, ਖਿਨ ਨਾਹੀਂ ਟਰੀਐ ਪ੍ਰੀਤ ਹਰੀਐ, ਸ਼ਿੰਗਾਰ ਹਬ ਰਸ ਅਰਪੀਐ, ਜਹ ਦੂਖ ਸੁਣੀਐ ਜਮ ਪੰਥ ਭਣੀਐ, ਤਹਿ ਸਾਧ ਸੰਗ ਨਾ ਡਰਪੀਐ, ਕਰ ਕੀਰਤ ਗੋਬਿੰਦ ਗੁਣੀਐ, ਸਗਲ ਪਰਾਸ਼ਤ ਦੁਖ ਹਰੀ। ਕਹੋ ਨਾਨਕ ਸ਼ੰਤ ਗੋਬਿੰਦ ਹਰਿ ਕੇ, ਮਨ ਹਰਿ ਸਿਉ ਐ ਨੇਹੁ ਐ ਕਰੇਹੁ, ਐਸੀ ਮਨ ਪ੍ਰੀਤ ਹਰੇ, ਜੈਸੀ ਮਛਲੀ ਨੀਰ ਇਕ ਖਿਨ ਭੀ ਨਾ ਧੀਰੇ, ਮਨ ਐਸਾ ਨੇਹ ਕਰੇਹ, ਜੈਸੀ ਚਾਤਰਕ ਪਿਆਸ ਖਿਨ ਖਿਨ ਬੂੰਦ ਚਵੈ, ਬਰਸ ਸੁਹਾਵੈ ਮੇਹ ਹਰਿ ਪ੍ਰੀਤ ਕਰੀ ਜੈ, ਮਨ ਦੀਜੈ ਅਤ ਲਾਈਐ ਚਿਤ ਮੁਰਾਰੀ, ਮਾਨ ਨਾ ਕੀਜੈ ਸ਼ਰਨ ਭਰੀ ਜੈ, ਦਰਸ਼ਨ ਕਉ ਬਲਿਹਾਰੀ, ਗੁਰਸੁ ਪ੍ਰਸੰਨੇ ਮਿਲ ਨਹਾ ਵਿਸ਼ੁਨੇ, ਧਨ ਦੇਣ ਦੀ ਸਾਚ ਸੁਨੇਹਾ, ਕਹੁ ਨਾਨਕ ਸ਼ੰਤ ਅਨੰਤ ਠਾਕੁਰ ਕੇ, ਹਰਿ ਸਿਉ ਕੀਜੈ ਨੇਹਾ, ਮਨ ਐਸਾ ਨੇਹ ਕਰੇ, ਚਕਵੀ ਸੂਰ ਸੁਨੇਹ ਚਿਤਵੈ, ਆਸ ਘਣੀ ਕਾਦ ਦਿਨੀ ਅਰ ਦੇਖੀਐ, ਕੋ ਕਿਲ ਅੰਬ ਪ੍ਰੀਤ ਹੋ ਚਵੈ, ਸੁਹਾਵੀਆ ਮਨ ਹਰ ਰੰਗ ਕੀਜੀਐ, ਹਰ ਪ੍ਰੀਤ ਕਰੀਜੈ ਮਾਨ ਨਾਨਕੀ ਜੈ, ਕਰਾਤੀ ਕੇ ਹਬ ਪਾਹੁਣਿਆ, ਅਬ ਕਿਆ ਰੰਗ ਲਾਇਓ, ਮੋਹੇ ਮੋਹ ਰਚਾਇਓ, ਨਾਂਗੇ ਆਵਣ ਜਾਵਣਿਆ, ਥਿਰ ਸਾਧੂ ਸ਼ਰਣੀ ਪੜੀਐ ਚਰਣੀ, ਅਬ ਟੂਟ ਸੰਭੋ ਜੋ ਕੀਤੀਆਂ, ਕਹੋ ਨਾਨਕ ਸ਼ੰਤ ਦਿਆਲ ਪੁਰਖ ਕੇ, ਮਨ ਹਰ ਲਾਏ ਪ੍ਰੀਤ ਕਬ ਦਿਨੀਅਰ ਦੇਖੀਐ, ਨਿਸ ਕੁਰੰਕ ਜੈਸੇ ਨਾਦ ਸੁਣ ਸ੍ਰਵਣੀ, ਹੀ ਉਡਵੈ ਮਨ ਐਸੀ ਪ੍ਰੀਤ ਕੀ ਜੈ, ਜੈਸੀ ਤਰੁਣ ਪਧਾਰ ਉਰਜੀ ਪ੍ਰਹਿ ਸਿਵੈ, ਇਹ ਮਨ ਲਾਲ ਦੀ ਜੈ, ਮਨ ਲਾਲ ਦੀ ਜੈ, ਭੋਗ ਕਰੀ ਜੈ ਹਬ ਖੁਸ਼ੀਆਂ ਰੰਗ ਮਾਣੇ, ਫਿਰ ਆਪਣਾ ਪਾਇਆ ਰੰਗ ਲਾਲ ਬਣਾਇਆ, ਅਤ ਮਿਲਿਓ ਮਿੱਤਰ ਚਰਾਣੇ, ਗੁਰਥੀਆ ਸਾਖੀ ਤਾਂ ਡਿਠਮ ਆਖੀ, ਫਿਰ ਜਿਹਾ ਅਵਰ ਨਾਮ ਦੀਸੈ, ਕਹੋ ਨਾਨਕ ਸ਼ੰਤ ਦਿਆਲ ਮੋਹਨ ਕੇ, ਮਨ ਹਰ ਚਰਨ ਗਹੀ ਜੈ, ਐਸੀ ਮਨ ਪ੍ਰੀਤ ਕੀ ਜੈ। ਆਸਾ ਮਹੱਲਾ ਪੰਜਵਾਂ ਸਲੋਕ। ਬਨ ਬਨ ਫਿਰਤੀ ਖੋਜਤੀ, ਹਾਰੀ ਬਹੁ ਅਵਗਾਹ, ਨਾਨਕ ਭੇਟੈ ਸਾਧ ਜਬ ਹਰ ਪਾਇਆ ਮਨ ਮਾਹੀ, ਸੰਤ ਜਾ ਕੋ ਖੋਜੈ ਸੰਖ ਮੁਨੀ, ਅਨੇਕ ਤਪੇ ਬ੍ਰਹਮੇ ਕੋਟ, ਅਰਾਧੇ ਗਿਆਨੀ ਜਾਪ ਜਪੇ, ਜਪ ਤਾਪ ਸੰਜਮ ਕਿਰਿਆ ਪੂਜਾ, ਅਨਕ ਸੋਧਨ ਬੰਦਨਾ, ਕਰ ਗਵਨ ਮਸੁਦਾ ਤੀਰਥਾ, ਮਜਨੋ ਮਿਲਣ ਕਉ ਨਿਰੰਜਨਾ, ਮਨੁੱਖ ਬਨ ਤਿੰਨ ਪਸ਼ੂ ਪੰਖੀ, ਸਗਲ ਤੁਜੈ ਆਰਾਧਤੀ, ਦਿਆਲ ਲਾਲ ਗੋਬਿੰਦ ਨਾਨਕ, ਮਿਲ ਸਾਧ ਸੰਗਤ ਹੋਏ ਗਤੀ, ਕੋਟ ਬਿਸ਼ਨ ਅਵਤਾਰ ਸ਼ੰਕਰ ਜਟਾ ਤਾਰੁ, ਚਾਹੇ ਤੁਜੈ ਦਯਾਰੁ, ਬਨ ਤਿੰਨ ਰੁਚ ਅਪਾਰੁ, ਅਪਾਰ ਅਗਮ ਗੋਬਿੰਦ ਠਾਕੁਰ, ਸਗਲ ਪੂਰਕ ਪ੍ਰਭ ਧਨੀ, ਸੌਰ ਸਿੱਧ ਗਣ ਗੰਧਰਵ ਧਿਆਵੈ, ਜਖ ਕਿੰਨਰ ਗੁਣ ਭਣੀ, ਕੋਟ ਇੰਦਰ ਅਨੇਕ ਦੇਵਾ, ਜਪਤ ਸੁਆਮੀ ਜੈ ਜੈਕਾਰੁ, ਅਨਾਥ ਨਾਥ ਦਿਆਲ ਨਾਨਕੁ, ਸਾਧ ਸੰਗਤ ਮਿਲ ਉਧਾਰੁ, ਕੋਟ ਦੇਵੀ ਜਾਂ ਕਉ ਸੇਵੈ, ਲਖਮੀ ਅਨਕ ਭਾਂਤ, ਗੁਪਤ ਪ੍ਰਗਟ ਜਾਂ ਕਉ ਅਰਧਹਿ, ਪੌਣ ਪਾਣੀ ਦਿਨ ਸਰਾਤ, ਨਖਿਆਤਰ ਸਵਸੀਅਰ ਸੂਰ ਧਿਆਵੈ, ਬਸੁੱਧ ਗਗਨਾ ਗਾਵੈ, ਸਗਲ ਬਖਾਣੀ ਸਗਲ ਬਾਣੀ, ਸਦਾ ਸਦਾ ਧਿਆਵੈ,
सिमरत पुराण चतुर वेदा खट शास्त्र जं को जपात पतत पावन भगत वसलु नानक मिलिया संग सात जेती प्रभु जनाई रसना तेत बनी भनी अनजानत जो सेवै तेती नाह जाय गनी अवगत अगणत अथाह ठाकुर सगल मंजे बाहरा सर्ब जाचके एक दाता नह दूर संगी जाहरा वास्त भगत थिया मिले जिया ताकि उपमा के तगणी यह दान मान नानक पाई शीस साधह धर चरणी आसा महला पंजवां श्लोक उदम करो वडभागी हो सिमरो हर हर राई नानक जिस सिमरत सब सुख हो वह इन दुख दर्द भ्रम जाई शांत नाम जपत गोविंद नह अलसाई है भेटत साधु संग जमपुर नह जाई है दुख दर्द न पौ ब्या पै नाम सिमरत सद सुखी सास सास अराध हर हर त्याय सो प्रभ मन मुखी कृपाल दयाल रसाल गुण निध कर दया सेवा लाई है नानक पयम पै चरण जम पै नाम जपत गोविंद नह अलसाई है पातित पावन पुनीत नाम निरंजना परम अंधेर विनाश ज्ञान गुर अंजना गुर ज्ञान अंजन प्रभ निरंजन जल थल महियल पूरिया एक निमुख जाकर हृदय वसया मिटे तिसह विसूरिया अगाध बोध समर्थ स्वामी सर्ब का भौ भंजना नानक पयम पै चरण जम पै पावन पातित पुनीत नाम निरंजना ओट गही गोपाल दयाल कृपा निदे मोहे आसर तो चरण तुम्हारी चरण सिदे हर चरण कारण करण स्वामी पातत उदरण हर हरि सागर संसार भव उतार नाम सिमरत बहुत हरे आदि अंत बेअंत खोज है सुनी उदरण संत संग विदे नानक पयम पै चरण जम पै ओट गही गोपाल दयाल कृपा निदे भगत वशल हर बिरद आप बनाया जय जय संत आराध है तह तह प्रगटाया प्रभ आप लिए समाये सहज सुभाए भगत कार्य सारिया आनंद हर जस महामंगल सर्ब दुख विसारिया चमकार प्रगा चमत्कार प्रगास दह दिस एक तह दृष्टाया नानक पयम पै चरण जम पै भगत वशल हर बिरद आप अपनाया आसा महला पंजवा फिर संतन सुहाग मर न जावई जां कै ग्रह हर नाह सो सद ही रावई अविनाशी अवगत जो सो प्रभ सदा नवतन निर्मला नह दूर सदा हदूर ठाकुर दह दिस पूर्ण सद सदा प्राण पात गात मात जाते प्रप्रीत प्रीतम भावई नानक बखाणे गुर बचन जाने फिर संतन सुहाग मर न जावई जा कौ राम पतार ताक आनंद घना सुखवंती सा नार शोभा पूर्बणा माण महत कल्याण हार जास संग सुरजन सो प्रभु सर्व सिद्ध नव निध तित गृह नहीं ऊना सब कशु मधुर बाणी प्रह मानी सिर सुहाग ताका बना नानक बखाण गुरबचन जाने जाको राम पतार ताक आनंद घना आओ सखी संत पास सेवा लागी है पीसो चरण पखार आप त्यागी है ताज आप मिटै संताप आप नह जान आई है शरण गही जय मान ली जय करे सो सुख पाई है कर दास दासी ताज उदासी कर जोड़ दिन रहन जागी है नानक बखाणे गुरबचन जाने आओ सखी संत पास सेवा लागी है जाकै मस्तक भाग से सेवा लाया ताकि पूर्ण आस जिन साध संग पाया साध संग हर कै रंग गोविंद सिमरन लागया भरम मोह विकार दूजा सगल तिन्ह त्यागया मन शांत सहज सुभाउ बूठा आनंद मंगल गुण गाया नानक बखाणे गुरबचन जाने जाकै मस्तक भाग से सेवा लाया आसा महला पंजवां श्लोक
ਹਰ ਹਰ ਨਾਮ ਜਪੰਤਿਆ ਕਛ ਨ ਕਹੈ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ ਸੰਤ ਮਿਲੋ ਸੰਤਨ ਕੈ ਸੰਗ ਮੋਹ ਉਧਾਰ ਲੇਹੁ ਬਿਨੋ ਕਰੂੰ ਕਾਰ ਜੋੜ ਹਰ ਹਰ ਨਾਮ ਦੇਹੁ ਹਰ ਨਾਮ ਮੰਗੋ ਚਰਨ ਲਾਗੋ ਮਾਨ ਤਿਆਗੋ ਤੁਮ ਦਇਆ ਕਤਹੂੰ ਨਾ ਧਾਵੋ ਸ਼ਰਨ ਪਾਵੋ ਕਰੁਣਾ ਮੈਂ ਪ੍ਰਭ ਕਰ ਮਿਆ ਸਮਰੱਥ ਅਗਥ ਅਪਾਰ ਨਿਰਮਲਉ ਸੁਣੋ ਸੁਆਮੀ ਬਿਨੋ ਏਹੀ ਕਰ ਜੂੜ ਨਾਨਕ ਦਾਨ ਮੰਗੇ ਜਨਮ ਮਰਨ ਨਿਵਾਰ ਲੇ ਅਪਰਾਧੀ ਮਤਹੀਣ ਨਿਰਗੁਣ ਅਨਾਥ ਨੀਚ ਸੱਠ ਕਠੋਰ ਕੁਲਹੀਣ ਵਿਆਪਤ ਮੋਹ ਕੀਚ ਮਲ ਭਰਮ ਕਰਮ ਅਹੰਗ ਮਮਤਾ ਮਰਨ ਚੀਤਨ ਆਵਈ ਆਬਨਤਾ ਬਿਨੋਦ ਆਨੰਦ ਮਾਇਆ ਅਗਿਆਨਤਾ ਲਪਟਾਵਈ ਖਿਸੈ ਜੋਬਨ ਬਧੈ ਜਰੂਆ ਦਿਨ ਰਹਿਣ ਨਿਹਾਰੈ ਸੰਗ ਮੀਚ ਬਿਨਵੰਤ ਨਾਨਕ ਆਸ ਤੇਰੀ ਸ਼ਰਨ ਸਾਧੂ ਰਾਖ ਨੀਚ ਭਰਮੇ ਜਨਮ ਅਨੇਕ ਸੰਕਟ ਮਹਾਜੋਨ ਲਾਪਟ ਰਹਿਓ ਤਿਹ ਸੰਗ ਮਿੱਠੇ ਭੋਗ ਸੋਨ ਪ੍ਰਮਤ ਭਾਰ ਅਗਣਤ ਆਇਓ ਬਹੁ ਪ੍ਰਦੇਸੈ ਧਾਇਓ ਅਬ ਓਟ ਧਾਰੀ ਪ੍ਰਭ ਮੁਰਾਰੀ ਸਰਬ ਸੁਖ ਹਰ ਨਾਇਓ ਰਾਖਣ ਹਾਰੇ ਪ੍ਰਭ ਪਿਆਰੇ ਮੁਝ ਤੇ ਕਛੂ ਨਾ ਹੋਆ ਹੋਨ ਸੂਖ ਸਹਿਜ ਆਨੰਦ ਨਾਨਕ ਕਿਰਪਾ ਤੇਰੀ ਤਰੈ ਪਹੁਣ ਨਾਮ ਧਾਰੀਕ ਉਧਾਰੇ ਭਗਤਾਂ ਸੰਸਾ ਕੌਣ ਜੇਨ ਕਿਨ ਪ੍ਰਕਾਰੀ ਹਰ ਹਰ ਜਸ ਸੁਨਹਾਉ ਸ੍ਰਵਣ ਸੁਨ ਸ੍ਰਵਣ ਬਾਣੀ ਪੁਰਖ ਗਿਆਨੀ ਮਾਨ ਨਿਦਾਨਾ ਪਾਵਹੀ ਹਰ ਰੰਗ ਰਾਤੀ ਪ੍ਰਭ ਵਿਧਾਤੀ ਰਾਮ ਕੇ ਗੁਣ ਗਾਵਹੀ ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕੌ ਜੇ ਹੋਏ ਪਵਣ ਬੇਅੰਤ ਅੰਤ ਨਾ ਪਾਈ ਜਾਇਆ ਗਹੀ ਨਾਨਕ ਚਰਨ ਸ਼ਰਨ ਆਸਾ ਮਹੱਲਾ ਪੰਜਵਾਂ ਪੁਰਖ ਪਤੇ ਭਗਵਾਨ ਤਾਕੀ ਸ਼ਰਨ ਗਹੀ ਨਿਰਭਉ ਭਏ ਪੁਰਾਨ ਚਿੰਤਾ ਸਗਲ ਲਹੀ ਮਾਤ ਪਿਤਾ ਸੁਤ ਮੀਤ ਸੁਰਜਨ ਇਸ਼ਟ ਬੰਧ ਪਜਾਣਿਆ ਗਏ ਕੰਠ ਲਾਇਆ ਗੁਰ ਮਿਲਾਇਆ ਜਾਸ ਬਿਮਲ ਸੰਤ ਵਖਾਣਿਆ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ ਪ੍ਰਭ ਏਕ ਅਨਕ ਅਲਖ ਠਾਕੁਰ ਓਟ ਨਾਨਕ ਤਿਸ ਗਹੀ ਪ੍ਰ ਅੰਮ੍ਰਿਤ ਬਾਨ ਸੰਸਾਰ ਸਹਾਈ ਆਪ ਪਏ ਰਾਮ ਨਾਮ ਉਰ ਹਾਰ ਬਿਖ ਕੇ ਦਿਵਸ ਗਏ ਗਤ ਭਰਮ ਮੋਹ ਬੇਕਾਰ ਬਿਨਸੇ ਜੋਨ ਆਵਣ ਸਭ ਰਹੇ ਅਗਨ ਸਾਗਰ ਭਏ ਸੀਤਲ ਸਾਧ ਅੰਚਲ ਗਹਿ ਰਹੀ ਗੋਬਿੰਦ ਗੋਪਾਲ ਦਿਆਲ ਸਮ੍ਰਿਥ ਬੋਲ ਸਾਧੂ ਹਰ ਜੈ ਜੈ ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਪਾਈ ਪਰਮ ਗਤੇ ਜੈ ਦੇਖੋ ਤੈ ਸੰਗ ਏਕੋ ਰਵ ਰਹਿਆ ਘਟ ਘਟ ਵਾਸੀ ਆਪ ਵਿਰਲੈ ਕਿਨੈ ਲਹਿਆ ਜਲ ਥਲ ਮਹੀਅਲ ਪੂਰ ਪੂਰਨ ਕੀਟ ਹਸਤ ਸਮਾਨਿਆ ਆਦ ਅੰਤੇ ਮੱਧ ਸੋਈ ਗੁਰਪ੍ਰਸਾਦੀ ਜਾਣਿਆ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਬਿੰਦ ਗੁਣ ਨਿਧ ਕਰ ਜਾਣੇ ਜਨ ਕਹਿਆ ਸਿਮਰ ਸੁਆਮੀ ਅੰਤਰ ਜਾਮੀ ਹਰ ਏਕ ਨਾਨਕ ਰਵ ਰਹਿਆ ਦਿਨ ਰੈਣ ਸੁਹਾਵੜੀ ਆਈ ਸਿਮਰਤ ਨਾਮ ਹਰੀ ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੀ ਦੁਖ ਭੂਖ ਦਰਿਦਰ ਨਾਠੇ ਪ੍ਰਗਟ ਮਗ ਦਿਖਾਇਆ ਉਸ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀਂਦਾ ਪਾਇਆ ਹਰ ਦੇਖ ਦਰਸ਼ਨ ਅਛ ਪੁੰਨੀ ਕੁਲ ਸੰਭੂਹਾ ਸਭ ਤਰੇ ਦਿਨਸ ਰਹਿਣ ਆਨੰਦ ਅਨ ਦੇਨੂ ਸਮਰੰਤ ਨਾਨਕ ਹਰ ਹਰੇ ਆਸਾ ਮਹੱਲਾ ਪੰਜਵਾਂ ਸ਼ੰਤ ਕਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਸ਼ੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰਉ ਇੱਕ ਘੜੀ ਕਰ ਕਿਰਪਾ ਭਗਵੰਤ ਸ਼ੰਤ ਭਿੰਨੀ ਰੈਨੜੀਏ ਚਮਕਣ ਤਾਰੇ ਜਾਗਹੇ ਸੰਤ ਜਨਾ ਮੇਰੇ ਰਾਮ ਪਿਆਰੇ ਰਾਮ ਪਿਆਰੇ ਸਦਾ ਜਾਗਹੇ ਨਾਮ ਸਿਮਰਤ ਅਨ ਦਿਨਉ ਚਰਨ ਕਮਲ ਧਿਆਨ ਹਿਰਦੈ ਪ੍ਰਭ ਬਿਸਰ ਨਾਹੀ ਇੱਕ ਥਿਨਉ ਤਜ ਮਾਨ ਮੋਹ ਬੇਕਾਰ ਮਨ ਕਾਉਨ ਕਲਮਲਾ ਦੁਖ ਜਾਰੀ ਬਿਨਵੰਤ ਨਾਨਕ ਸਦਾ ਜਾਗਈ ਹਰਦਾਸ ਸੰਤ ਪਿਆਰੇ ਮੇਰੀ ਸੇਜੜੀ ਐ ਆਡੰਬਰ ਬਣਿਆ ਮਨ ਆਨੰਦ ਭਇਆ ਪ੍ਰਭ ਆਬਤ ਸੁਣਿਆ ਪ੍ਰਭ ਮਿਲੇ ਸੁਆਮੀ ਸੁਖਾਗਾਮੀ ਚਾਵ ਮੰਗਲ ਰਸ ਪਰੇ ਅੰਗ ਸੰਗ ਲਾਗੇ ਦੁਖ ਭਾਗੇ ਪ੍ਰਾਣ ਮਨ ਧਨ ਸਭ ਹਰੀ
ਮਨ ਇੱਛ ਪਾਈ ਪ੍ਰਭ ਤੇ ਆਈ ਸੰਜੋਗ ਸਾਹਾ ਸੁਭ ਗਣਿਆ ਬਿਨਵੰਤ ਨਾਨਕ ਮਿਲੇ ਸਰੀ ਤਾਰੂ ਸਗਲ ਆਨੰਦ ਰਸ ਬਣਿਆ ਮਿਲ ਸਖੀਆਂ ਪੁੱਛੈ ਕਹੋ ਕੰਤ ਨਿਸ਼ਾਨੀ ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ ਗੁਣ ਗੂੜ ਗੁਪਤ ਪਾਰ ਕਰਤੇ ਨਿਗਮ ਅੰਤ ਨਾ ਪਾਵਹੀ ਭਗਤ ਭਾਈ ਤੇ ਆਏ ਸੁਆਮੀ ਸਦਾ ਹਰ ਗੁਣ ਗਾਵਹੀ ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਭਾਣੀ ਬਿਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿਜ ਸਮਾਣੀ ਸੁਖ ਸੁਹਿਲੜੇ ਹਰ ਗਾਵਣ ਲਾਗੇ ਸਾਜਨ ਸਰਸੇ ਅੜੇ ਦੁੱਖ ਦੁਸ਼ਮਣ ਭਾਗੇ ਸੁਖ ਸਹਿਜ ਸਰਸੇ ਹਰ ਨਾਮ ਰਹਸੇ ਪ੍ਰਭ ਆਪ ਕਿਰਪਾ ਧਾਰੀਆ ਹਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਸ਼ੁਭ ਦਿਵਸ ਆਈ ਸਹਿਜ ਪਾਏ ਸਗਲ ਨਿਧ ਪ੍ਰਭ ਪਾਗੇ ਬਿਨਵੰਤ ਨਾਨਕ ਸ਼ਰਨ ਸੁਆਮੀ ਸਦਾ ਹਰ ਜਨ ਤਾਗੇ ਆਸਾ ਮਹੱਲਾ ਪੰਜਵਾਂ ਉੱਠ ਵੰਜ ਵਟਾਉੜਿਆ ਤੈ ਕਿਆ ਚਿਰ ਲਾਇਆ ਮੋਹਲਤ ਪੁੰਨੜੀਆਂ ਕਿਤ ਕੂੜ ਲੁਭਾਇਆ ਕੂੜੇ ਲੁਭਾਇਆ ਮੋਹ ਧਾਇਆ ਮੋਹ ਧੋਹ ਮਾਇਆ ਕੂੜੇ ਲੁਭਾਇਆ ਧੋਹ ਮਾਇਆ ਕਰੇ ਪਾਪ ਮਿਥਿਆ ਤਨ ਭਸਮ ਟੇਰੀ ਜਮਹਿ ਹੇਰੀ ਕਾਲ ਬਪੜੈ ਜਿਥਿਆ ਮਾਲ ਜੋਬਨ ਛੋੜ ਵੈਸੇ ਰਹਿਓ ਪਹਿਨਣ ਖਾਇਆ ਨਾਨਕ ਕਮਾਣਾ ਸੰਗ ਜੁਲਿਆ ਨਹਿ ਜਾਈ ਕਿਰਤ ਮਿਟਾਇਆ ਫਥ ਹੋ ਮਿਰਗ ਜਿਵੈ ਪੇਖ ਰੈਣ ਚੰਦਰਾਇਣ ਸੁਖ ਹੋਮ ਦੁਖ ਭਏ ਨਿਤ ਪਾਪ ਕਮਾਇਣ ਪਾਪਾ ਕਮਾਣੇ ਛੱਡੈ ਨਾਹੀ ਲੈ ਚੱਲੇ ਘੱਤ ਗਲਾਵਿਆ ਹਰ ਚੰਦਾਰੀ ਦੇਖ ਮੂੜਾ ਮੂਠਾ ਕੂੜ ਸੇਜਾ ਰਾਵਿਆ ਲਭ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਇਣ ਨਾਨਕ ਮਿਰਗ ਅਗਿਆਨ ਬਿਨਸੇ ਨਹਿ ਮਿਟੈ ਆਵਣ ਜਾਇਣ ਮਿੱਠੈ ਮੱਖ ਮੂਆ ਜਿਉਂ ਕਿਉਂ ਲਏ ਉਡਾਰੀ ਹਾਸਤੀ ਗਰਤ ਪਿਆ ਕਿਉਂ ਤਰੀਆ ਤਾਰੀ ਤਰਨ ਦਹੇਲਾ ਭਇਆ ਖਿਨਮੈ ਹੈ ਖਸਮ ਚਿਤ ਨ ਆਇਓ ਦੁਖਾ ਸਜਾਈ ਗਣਤ ਨਾਹੀ ਕੀਆ ਆਪਣਾ ਪਾਇਓ ਗੁੱਜਾ ਕਮਾਣਾ ਪ੍ਰਗਟ ਹੋਆ ਈਤ ਊਤੈ ਖੁਆਰੀ ਨਾਨਕ ਸਤਿਗੁਰ ਬਾਜ ਮੂਠਾ ਮਨਮੁਖੋ ਅਹੰਕਾਰੀ ਹਰ ਕੇ ਦਾਸ ਜੀਵੇ ਗਣ ਲੱਗ ਪ੍ਰਭ ਕੀ ਚਰਣੀ ਕੰਠ ਲਗਾਏ ਲੀਏ ਤੈਸ ਠਾਕੁਰ ਸ਼ਰਣੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਪ ਹੋਆ ਆਪ ਜਗਤ ਤਰਾਇਆ ਰਾਖ ਲੀਏ ਰੱਖਣ ਹਾਰੀ ਸਦਾ ਨਿਰਮਲ ਕਰਨੀ ਨਾਨਕ ਨਰਕ ਨਾ ਜਾਹੀ ਕਬ ਹੂੰ ਹਰ ਸੰਤ ਹਰ ਕੀ ਸ਼ਰਣੀ ਆਸਾ ਮਹੱਲਾ ਪੰਜਵਾਂ ਵਾਂਝ ਮੇਰੇ ਆਲਸਾ ਹਰ ਪਾਸ ਬੇਨੰਤੀ ਰਾਵੋ ਸਹੁ ਆਪਣੜਾ ਪ੍ਰਭ ਸੰਗ ਸੁਹੰਤੀ ਸੰਗੇ ਸੁਹੰਤੀ ਕੰਤ ਸੁਆਮੀ ਜਨਸ ਰੈਣੀ ਰਾਵੀ ਐ ਸਾਸ ਸਾਸ ਤਾਰ ਜੀਵਾਂ ਪ੍ਰਭ ਪੇਖ ਹਰ ਗੁਣ ਗਾਵੀ ਐ ਬਿਰਹਲ ਜਾਇਆ ਦਰਸ ਪਾਇਆ ਅਮਿਉ ਦ੍ਰਿਸ਼ਟ ਸਿੰਘ ਚੰਤੀ ਬਿਨਵੰਤ ਨਾਨਕ ਮੇਰੀ ਇਛ ਪੁੰਨੀ ਮਿਲੇ ਜਿਸ ਖੋਜੰਤੀ ਨਸ ਵੰਜੋ ਕਿਲ ਵਿਖੋ ਕਰਤਾ ਕਰ ਆਇਆ ਦੂਤਾ ਦਹਨ ਭਇਆ ਗੋਬਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਸਾਧ ਸੰਗ ਵਖਾਣਿਆ ਆਚਾਰਜ ਡੀਠਾ ਅਮਿਉ ਬੂਠਾ ਗੁਰਪ੍ਰਸਾਦੀ ਜਾਣਿਆ ਮਨ ਸ਼ਾਂਤ ਆਈ ਵਜੀ ਵਧਾਈ ਨਹਿ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੁਖ ਸਹਿਜ ਮੇਲਾ ਪ੍ਰਭੂ ਆਪ ਗੁਮਰ ਬਣਾਇਆ ਨਰਕ ਨਾ ਡੀਠੜਿਆ ਸਿਮਰਤ ਨਾਰਾਇਣ ਜੈ ਜੈ ਕ ਧਰਮ ਕਰੇ ਦੂਤ ਭਏ ਪਲਾਇਣ ਧਰਮ ਧੀਰਜ ਸਹਿਜ ਸੁਖੀਏ ਸਾਧ ਸੰਗਤ ਹਰ ਭਜੇ ਕਰਨ ਅਨੁਗ੍ਰਹ ਰਾਖ ਲੀਨੇ ਮੋਹ ਮਮਤਾ ਸਭ ਤਜੇ ਜੈ ਕੰਠ ਲਾਏ ਗੁਰਮਿਲਾਏ ਗੋਬਿੰਦ ਜਪਤ ਅਗਾਇਣ ਬਿਨਵੰਤ ਨਾਨਕ ਸਿਮਰ ਸੁਆਮੀ ਸਗਲ ਆਸ ਪੁਜਾਇਣ ਨਿਧ ਸਿੱਧ ਚਰਨ ਗਹੀ ਤਾਂ ਕਿਹਾ ਕਾੜਾ ਸਿਵਕ ਸਭ ਕਿਸ ਵਸ ਜਿਸੈ ਸੋ ਪ੍ਰਭੂ ਅਸਾੜਾ ਗਹਿ ਪੂਜਾ ਲੀਨੇ ਨਾਮ ਦੀਨੇ ਕਰ ਧਾਰ ਮਸਤਕ ਰੱਖਿਆ ਸੰਸਾਰ ਸਾਗਰ ਨਹਿ ਬਿਆਪੈ ਅਮਿਉ ਹਰ ਰਸ ਚਾਖਿਆ ਸਾਧ ਸੰਗੇ ਨਾਮ ਰੰਗੇ ਰਣਜੀਤ ਵੱਡਾ ਅਖਾੜਾ ਬਿਨਵੰਤ ਨਾਨਕ ਸ਼ਰਨ ਸੁਆਮੀ ਬਹੁੜ ਜਮਨਾ ਉਪਾੜਾ ਆਸਾ ਮਹੱਲਾ ਪੰਜਵਾਂ ਦਿਨਸ ਰਾਤ ਕਮਾਇੜ ਸੋ ਆਇਓ ਮਾਥੈ ਜਿਸ ਪਾਸ ਲੁਕਾਇੰਦੜੋ ਸੋ ਵੇਖੀ ਸਾਥੈ ਸੰਗ ਦੇਖੈ ਕਰਨ ਹਾਰਾ ਆਪ ਕਾਈ ਪਾਪ ਕਮਾਈਐ ਸੋ ਕ੍ਰਿਤ ਕੀਜੈ ਨਾਮ ਲੀਜੈ ਨਰਕ ਮੂਲ ਨਾ ਜਾਈਐ ਆਠ ਪਹਿਰ ਹਰ ਨਾਮ ਸਿਮਰਉ ਚੱਲੈ ਤੇਰੇ ਸਾਥੈ
ਭਜ ਸਾਧ ਸੰਗਤ ਸਦਾ ਨਾਨਕ ਮਿਟ ਹੈ ਦੁੱਖ ਕਮਾਤੇ ਬਲਵੰਚ ਕਰ ਉਦਰ ਭਰ ਹੈ ਮੂਰਖ ਗਵਾਰਾ ਸਭ ਕਿਛ ਦੇ ਰਹਿਆ ਹਰ ਦੇਵਨਹਾਰਾ ਦਾਤਾਰ ਸਦਾ ਦਇਆਲ ਸੁਆਮੀ ਕਾਹੀ ਮਨੋ ਵਿਸਾਰੀ ਹੈ ਮਿਲ ਸਾਧ ਸੰਗੇ ਭਜਨ ਸੰਗੇ ਕੁੱਲ ਸੰਭੂਹਾ ਤਾਰੀ ਹੈ ਸਿੱਧ ਸਾਧਕ ਦੇਵ ਮੁਨ ਜਾਨ ਭਗਤ ਨਾਮ ਅਧਾਰਾ ਬਿਨਵੰਤ ਨਾਨਕ ਸਦਾ ਭਜੀਐ ਪ੍ਰਭ ਏਕ ਕਰਨ ਹਾਰਾ ਖੋਟ ਨਾ ਕੀਚੈ ਪ੍ਰਭ ਪਰਖਣ ਹਾਰਾ ਕੂੜ ਕਪਟ ਕਮਾਵੰਦੜੇ ਜਨਮ ਹੈ ਸੰਸਾਰਾ ਸੰਸਾਰ ਸਾਗਰ ਤਿੰਨੀ ਤਰਿਆ ਜਿੰਨੀ ਏਕ ਧਿਆਇਆ ਤਾਜ ਕਾਮ ਕ੍ਰੋਧ ਅਨਿੰਦ ਨਿੰਦਾ ਪ੍ਰਭ ਸਰਣਾਈ ਆਇਆ ਜਲ ਥਲ ਮਹੀਅਲ ਰਵਿਆ ਸੁਆਮੀ ਪੂਛ ਅਗਮ ਅਪਾਰਾ ਬਿਨਵੰਤ ਨਾਨਕ ਟੇਕ ਜਾਨਕੀ ਚਰਨ ਕਮਲ ਅਧਾਰਾ ਪੇਖ ਹਰ ਚੰਦੌੜੀ ਅਸਥਿਰ ਕਿਛ ਨਾਹੀ ਸਾ ਮਾਇਆ ਰੰਗ ਰਤ ਜੇਤੇ ਸੇ ਸੰਗ ਨਾ ਜਾਹੀ ਹਰ ਸੰਗ ਸਾਥੀ ਸਦਾ ਧੀਰੈ ਜਨਸ ਰਹਿਣ ਸੰਭਾਲੀ ਹੈ ਹਰ ਏਕ ਬੈਨ ਕਛ ਅਵਰ ਨਾਹੀ ਭਾਉ ਦੁਤੀਆ ਜਾਲੀ ਹੈ ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਿਨਵੰਤ ਨਾਨਕ ਵਡ ਭਾਗ ਪਾਈਐ ਸੂਖ ਸਹਿਜ ਸਮਾਹੀ ਆਸਾ ਮਹੱਲਾ ਪੰਜਵਾਂ ਸ਼ੰਤ ਕਰ ਅਠਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਮਲਾ ਪ੍ਰਮ ਪੀਤ ਕਮਲਾ ਪ੍ਰਮ ਪੀਤ ਹੇ ਤੀਖਣ ਮਦ ਵਿਪਰੀਤ ਹੇ ਅਬਦ ਅਕਾਰਥ ਜਾਤ ਗਹਿ ਬਰ ਬਨ ਘੋਰ ਗਹਿ ਬਰ ਬਨ ਘੋਰ ਹੇ ਗ੍ਰਹਿ ਮੂਸਤ ਮਨ ਚੋਰ ਹੇ ਦਿਨ ਕਰੋ ਅਨ ਦਿਨ ਖਾਤ ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੋ ਮਿਲੋ ਪ੍ਰਭ ਕਰੁਣਾ ਪਤੀ ਜਨਮ ਮਰਨ ਅਨੇਕ ਬੀਤੇ ਪ੍ਰਸੰਗ ਬਿਨ ਕਛ ਨਾ ਗਤੇ ਕੁਲ ਰੂਪ ਧੂਪ ਗਿਆਨ ਹੀਣੀ ਤੁਜ ਬਿਨਾ ਮੋਹੇ ਕਵਣ ਮਾਤ ਕਰ ਜੋੜ ਨਾਨਕ ਸ਼ਰਨ ਆਇਓ ਪੇ ਨਾਥ ਨਰ ਹਰ ਕਰੂੰਗਾ ਮੀਨਾ ਜਲਹੀਨ ਮੀਨਾ ਜਲਹੀਨ ਹੈ ਉਹ ਬਿਸ਼ਰਤ ਮਨ ਤਨ ਖੀਨ ਹੈ ਕਤ ਜੀਵਨ ਪ੍ਰੈ ਬਿਨ ਹੋਤ ਸਨਮੁਖ ਸਹਿਬਾਨ ਸਨਮੁਖ ਸਹਿਬਾਨ ਹੈ ਮ੍ਰਿਗ ਅਰਪੀ ਮਨ ਤਨ ਪ੍ਰਾਨ ਹੈ ਉਹ ਬੇਦਿਓ ਸਹਿਜ ਸਰੋਤ ਪ੍ਰੈ ਪ੍ਰੀਤ ਲਾਗੀ ਮਿਲ ਬੈਰਾਗੀ ਖੇਨ ਰਹਿਣ ਤ੍ਰਿਗ ਤਾਨ ਤਿਸ ਬਿਨਾ ਪਲਕਾ ਨਾ ਲਾਗੈ ਪ੍ਰੈ ਪ੍ਰੇਮ ਭਾਗੈ ਪਾਗੈ ਚਿਤਵੰਤ ਅਨ ਦਿਨ ਪ੍ਰਭ ਮਨਾ ਸਰੀ ਰੰਗ ਰਾਤੇ ਨਾਮ ਮਾਤੇ ਪੈ ਭਰਮ ਦੁਤੀਆ ਸਗਲ ਖੋਤ ਕਰਮਯਾ ਦਇਆ ਦਿਆਲ ਪੂਰਨ ਹਰ ਪ੍ਰੇਮ ਨਾਨਕ ਭਗਨ ਹੋਤ ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤ ਕਮਲ ਬੰਧਾਵਤ ਆਪ ਚਾਤਰਕ ਚਿਤ

ਤਾਪ ਤਾਪਾ ਬਿਨਾਸ਼ਨ ਦੁੱਖ ਨਾਸ਼ਨ ਮਿਲ ਪ੍ਰੇਮ ਮਨ ਤਨ ਅਤਿ ਘਨਾ ਸੁੰਦਰ ਚਤੁਰ ਸੁਜਾਨ ਸੁਆਮੀ ਕਵਨ ਰਸਨਾ ਗੁਣ ਪਣਾ ਗਹਿ ਪੂਜਾ ਲੇਵੋ ਨਾਮ ਦੇਵੋ ਦ੍ਰਿਸ਼ਟ ਧਾਰਤ ਮਿਟਤ ਪਾਪ ਨਾਨਕ ਜੰਪੈ ਪਤਿਤ ਪਾਵਨੁ ਹਰਦਾਸ ਦਰਸ ਪੇਖਤ ਨਹਿ ਸੰਤਾਪ ਚਿਤ ਬਉ ਚਿਤਨਾਥ ਚਿਤ ਬਉ ਚਿਤਨਾਥ ਹੇ ਰਖ ਲੇਵੋ ਸ਼ਰਨ ਅਨਾਥ ਹੇ ਮਿਲ ਚਾਉ ਚਾਈ ਲੇ ਪ੍ਰਾਨ ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੇ ਮਾਨ ਲੁਬਧ ਗੋਪਾਲ ਗਿਆਨ ਹੇ ਜਾਚਕ ਜਨ ਰਾਖਤ ਮਾਨ ਪ੍ਰਭ ਮਾਨ ਪੂਰਨ ਦੁਖ ਬਧੀਰਨ ਸਗਲੇ ਛ ਪੁਜੰਤੀਆ ਹਰ ਕੰਠ ਲਾਗੇ ਜਨ ਸੁਭਾਗੇ ਮਿਲ ਨਹਾ ਸੇ ਸੁਹੰਤੀਆ ਪ੍ਰਭ ਦ੍ਰਿਸ਼ਟ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਪਏ ਹਾਨ ਬਿਨਵੰਤ ਨਾਨਕ ਮੇਰੀ ਆਸ ਪੂਰਨ ਮਿਲੇ ਸਰੀ ਤਾਰ ਗੁਣ ਨਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਦਾਰ ਰਾਗ ਆਸਾ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋਦਾਰ ਤੇਰਾ ਕਿਹਾ ਸੋ ਕਰ ਕਿਹਾ ਜਿਤ ਮੈਂ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ਕੇਤੇ ਤੇਰੇ ਰਾਗ ਪਰੀਸੋਂ ਕਹੀ ਹੈ ਕੇਤੇ ਤੇਰੇ ਗਾਵਣਹਾਰੀ ਗਾਵਨ ਤੁਧਨੋ ਪਵਨ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਨਵਾਰੀ ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੀ ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਨ ਤੇਰੇ ਸਦਾ ਸਵਾਰੇ ਗਾਵਨ ਤੁਧਨੋ ਇੰਦਰ ਇੰਦਰ ਆਸਣ ਬੈਠੇ ਦੇਵਤੇ ਆਂਦਰ ਨਾਲੀ ਗਾਵਨ ਤੁਧਨੋ ਸਿੱਧ ਸਮਾਧੀ ਅੰਦਰ ਗਾਵਨ ਤੁਧਨੋ ਸਾਧ ਵਿਚਾਰੇ ਗਾਵਨ ਤੁਧਨੋ ਜਤੀ ਸਤੀ ਸੰਤੋਖੀ ਗਾਵਨ ਤੁਧਨੋ ਵੀਰ ਕਰਾਰੇ ਗਾਵਨ ਤੁਧਨੋ ਪੰਡਿਤ ਪੜਨ ਰੱਖੀ ਸਰ ਜੁਗ ਜੁਗ ਵੇਦਾ ਨਾਲੀ ਗਾਵਨ ਤੁਧਨੋ ਮੋਹਣੀਆਂ ਮਨ ਮੋਹਣ ਸੁਰਗ ਮਛ ਪਾਇਆਲੇ ਗਾਵਨ ਤੁਧਨੋ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਨ ਤੁਧਨੋ ਜੋਧ ਮਹਾਬਲ ਸੂਰਾ ਗਾਵਨ ਤੁਧਨੋ ਖਾਣੀ ਚਾਰੇ ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ ਸਹੀ ਤੁਧਨੋ ਗਾਵਨ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਗੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮੈਲ ਸੁਰਤ ਕਮਾਈ ਸਭ ਕੀਮਤ ਮੈਲ ਕੀਮਤ ਪਾਈ ਗਿਆਨੀ ਧਿਆਨੀ ਗੌਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਹਿਣ ਸਿੱਧੀ ਕਨੈ ਨਾ ਪਾਈਆ ਕਰਮ ਮਿਲੈ ਨਾ ਹੀ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸ਼ਪਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੂਖ ਖਾਏ ਚਲੀਆਂ ਦੁੱਖ
ਸੋ ਕਿਉਂ ਬਿਸਰੈ ਮੇਰੀ ਮਾਏ, ਸਾਚਾ ਸਾਹਿਬ ਸੱਚ ਨਾਏ ਰਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਤੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੀ, ਵੱਡਾ ਨਾ ਹੋਵੇ ਘਾਟ ਨਾ ਜਾਈ।

ਚੌਥਾ ਤੂੰ ਕਰਦਾ ਸਜਿਆਰ ਮੈਡਾ ਸਾਈ ਜੋ ਤੋਂ ਪਾਵੇ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਮ ਪਾਈ ਰਾਓ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰਹੇ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਬਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੀ ਸੋਈ ਜਨ ਜਾਣੇ ਹਰ ਗੁਣ ਸਦ ਹੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ

ਉਤ ਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਰਾਜਾ ਹੈ ਬੈਠਾ ਕਹੂੰ ਸਿਮਟ ਪਇਓ ਸੰਕਰ ਕੈਠਾ ਸਗਰੀ ਸ੍ਰੇਸ਼ਟ ਦਿਖਾਈ ਅਚੰਪਵ ਆਦਿ ਜੁਗਾਦ ਸਰੂਪ ਸੁਅੰਪਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰਿਆ ਸਿੱਖ ਸੰਗਰੋ ਦੋਸ਼ ਜਿਤੇ

सतगुर सजन मिलया नानक नाम मिलै ता जीवा तन मन थीवै हरिया तरस पया।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਕਹੀ ਅਰਦਾਸ ਜੀਓ ਪਿੰਡ ਕਾ।

0: ਬਾਣੀ ਪੜ੍ਹੀ ਗੁਰੂ ਸਰਪੰਚ ਦੇ ਪ੍ਰਵਾਨ ਕਰਨੀ ਬਣ ਦਾ ਭਾਵ ਜੀ ਸੰਗਤਾਂ ਦੇ ਦੱਸ ਰਹੇ ਜਰਮਾਂ ਦੇ ਬਸਾਉਣ ਦੀ ਕਿਰਪਾ ਕਰਨੀ ਲੜਕਾ ਪੱਕੋ ਸਿੱਖੀ ਜੀ ਨੂੰ ਨਾਮ ਦੀ ਦਾਲ ਕਰਨੀ ਪਰਿਵਾਰ ਦੇ ਸਿਰ ਤੋਂ ਬਚਾਏ ਸਿਰ ਤੋਂ ਗ੍ਰਹਿ ਕਰਨਾ ਸੰਗਤਾਂ ਭਾਵਨਾ ਦੋਨੋਂ ਦਰਸ਼ਨ ਕਰਨੀ ਕਲਾ ਵਾਲਾ ਜੀਵਨ ਦਰਸ਼ਨ ਕਰਨੀ ਮਾੜੀ ਸੰਗ ਨਸ਼ਿਆਂ ਤੋਂ ਬਚਾ ਕੇ ਰੱਖਣਾ ਜੀ ਗੁਰਮਤ ਦੀ ਸੂਝੀ ਕੋਸ਼ਿਸ਼ ਕਰਨੀ ਬਾਣੀ ਬਣ ਦਾ ਪਿਆਰ ਕੋਸ਼ਿਸ਼ ਕਰਨਾ ਸਹੀ ਪਿਆਰੇ ਮੇਰੇ ਤੋਂ ਜਿਹਨਾਂ ਮਿਲਿਆ ਪਵਿੱਤਰ ਨਾਮ ਚਰਕਾਰ
1: ਅੰਕੜ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਫਲਾ
0: ਦੋਹਰਾ

0: ਕਥਾ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੇ ਹਰ ਬਾਂਝਾ ਤਿਨ ਸੋਵੀ ਦੇ ਫਿਰ ਬਿਨ ਨਾਵੇ ਓਏ ਖਪ ਖਪ ਮੋਏ ਕਰਾਂਝਾ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੇ ਹਰ ਬਾਂਝਾ ਤਿਨ ਸੋਵੀ ਦੇ ਫਿਰ ਬਿਨ ਨਾਵੇ ਓਏ ਖਪ ਖਪ ਮੋਏ ਕਰਾਂਝਾ ਮੇਰੇ ਜਨ ਜਪ ਰਾਮ ਨਾਮ ਹਰ ਮਾਝਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾਓ ਹਰ ਕੀਰਤ ਕਲਯੁਗ ਪਦ ਉੱਤਮ ਹਰ ਪਾਈਐ ਸਤਿਗੁਰ ਮਾਝਾ ਹਉ ਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ ਦਰਸ਼ਨ ਸਾਧ ਮਿਲਿਓ ਵਡਭਾਗੀ ਸਭ ਕਿਲ ਬਿਖ ਗਏ ਗਵਾਜਾ ਸਤਿਗੁਰ ਸਾ ਪਾਇਆ ਵਡਦਾਨ ਹਰ ਕੀਏ ਬਹੁ ਗੁਣ ਸਾਜਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕੋ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਤ ਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸੋਹਿਲਾ ਰਾਗ ਗੌੜੀ ਦੀਪਤੀ ਮਹੱਲਾ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤਾਖੀਐ ਕਰਤੇ ਕੋਈ ਵਿਚਾਰੂ ਤਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੂ ਤੁਮ ਗਾਵਹੋ ਮਿਰ ਨਿਰਭਉ ਕਾ ਸੋਹਿਲਾ ਹੋਂ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਹਾਓ ਨਿਤ ਨਿਤ ਜੀਅੜੇ ਸੰਭਾਲੀ ਅਨ ਦੇਖੈ ਗਾ ਦੇਵਨਹਾਰ ਤੇਰੇ ਦਾਨੈ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹ ਸੱਜਣ ਆਸੀ ਸੜੀਆਂ ਜਾਂ ਹੋਵੈ ਸਹਿਬ ਸਿਉ ਮੇਲ ਘਰ ਘਰ ਉਹ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਿਮਰੀਐ ਨਾਨਕ ਸੇਵ ਦੇ

ਆਈ ਤੋਏ ਰਾਉ ਵਿਸਵੇ ਜਸਿਆਂ ਕੜੀਆਂ ਪਹਿਰਾਂ ਖੇਤੀ ਵਾਰੀ ਮਾਂ ਹੋਆ ਸੂਰਜ ਕੁਰ ਤਨੇਕ ਨਾਨਕ ਕਰਤੇ ਕੇ ਕੇਤੇ ਵੇਸ ਰਾਗ ਧਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਲ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਾਲਿਆਨ ਲੋ ਪਵਨ ਚਵਰੋ ਕਰੇ ਸਗਲ ਬਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਤ ਤੇਰੀ ਰਾਉ ਸਹਿਸ ਤਵ ਨੈਨ ਨਨ ਨੈਨ ਹੈ ਤੋਹੇ ਕਉ ਸਹਿਸ ਮੂਰਤ ਨਨਾਏਕ ਤੋਹੀ ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬੈਨ ਸਹਿਸ ਤਵ ਗੰਧ ਵਿਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਕਿਸਦਾ ਚਾਨਣ ਸਭ ਮੈਂ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਦ ਲੋਭਿਤ ਮਨੋ ਅਨ ਦਿਨੋ ਅਮੋਹੇ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਾਰਿੰਗ ਕਉ ਹੋਏ ਜਾਤੇ ਤੇਰੇ ਨਾਹੀ ਵਾਸਾ ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ ਕਰੋ ਬੇਨੰਤੀ ਸੁਣੋ ਮੇਰੇ ਮਿੱਤਾ ਸੰਤ ਟਹਿਲ ਕੀ ਵੇਲਾ ਈਹਾਂ ਖਾਟ ਚਲੋ ਹਰ ਲਾਹ ਆਗੈ ਬਸਨ ਸੁਹੇਲਾ ਆਉਦ ਘਟੈ ਦਿਨ ਸਰਹਿਣਾਰੇ ਮਨ ਗੁਰਮਿਲ ਕਾ ਸੁਵਾਰੇ ਰਾਉ ਹੇ ਸੰਸਾਰ ਵਿਕਾਰ ਸੰਸਿਮੈ ਤਰਿਓ ਬ੍ਰਹਮ ਗਿਆਨੀ ਜਿਸ ਜਗਾਏ ਪੀਆ ਵੈ ਹੀ ਰਾਸੁ ਅਕਥ ਕਥਾ ਤਿਨ ਜਾਨੀ ਜਾ ਕੋ

0: ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸ੍ਰੀ ਗੁਰੂ
1: ਸੋ

0: प्रोग्राम एफएम रेडियो सीआईएसके 94.3 तो सुन रहे हो। एक प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाने ले तुसी सानू सुझाव दिंदे रहोगे। साडे स्टूडियो दे टेलीफोन नंबर तो आप जी नू पता ही है, जे नहीं ता ओ भी लिख लो जी। एरिया कोड 250-392-3374 अति फैक्स नंबर एरिया कोड 250-392-3375।
1: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
3: 250-392-3874. Satnam Shri Vaheguru Ji Yo Beh Bihagada Mala Chotha Jinnahar Har Naam Na Chetyo Jindodiye Te Manmukh Mood Eyaane Ram E Meri Jindyan Aisha ਸਿਮਰਨ ਨਹੀਂ ਕੀਤਾ, ਚੇਤਿਓ ਯਾਦ ਨਹੀਂ ਕੀਤਾ, ਉਹ ਜਿਹੜੇ ਮਨਮੁਖ ਉਹ ਮੂਰਖ ਹੈ, ਪਰਮੇਸ਼ੁਰ ਤੋਂ ਭੁੱਲੇ ਹੋਏ ਇਆਣੇ, ਹਾਂਜੀ ਅਗਿਆਨੀ ਆ, ਜੇ ਸਮਝ ਹਨ ਜੋ ਮੋਹ ਮਾਇਆ ਚਿੱਤ ਲਾਏ ਦੇ ਮੇਰੀ ਜਿੰਦੜੀਏ ਤੇ ਅੰਤ ਗਏ ਪਛਤਾਣੇ ਰਾਮ ਇਹ ਮੇਰੀ ਜਿੰਦ ਜਾਨ। ਜਿਹੜੇ ਵਿਅਕਤੀ ਮਾਇਆ ਦੇ ਮੋਹ ਵਿੱਚ ਚਿੱਤ ਦੀ ਵਿਰਤੀ ਨੂੰ ਲਾ ਰਹੇ ਉਹ ਪਰਮੇਸ਼ੁਰ ਤੋਂ ਭੁੱਲੇ ਹੋਏ, ਅੰਤ ਸਮੇਂ ਸੰਸਾਰ ਤੋਂ ਪਾਸ਼ਚਾਤਾਪ ਕਰਦੇ ਹੋਏ ਚਲੇ ਗਏ ਹਨ। ਹਰ ਦਰਗਹਿ ਢੋਈ ਨਾ ਲਹਿਣ ਮੇਰੀ ਜਿੰਦੜੀਏ, ਜੋ ਮਨਮੁਖ ਪਾਪ ਲਗਾਉਣੇ ਹਨ ਇਹ ਮੇਰੀ ਜਿੰਦ ਜਾਨ। ਉਹ ਬੰਦੇ ਪਰਮਾਤਮਾ ਦੀ ਦਰਗਾਹ 'ਚ ਢੋਈ ਮਤਲਬ ਜਗ੍ਹਾ ਨਹੀਂ ਪ੍ਰਾਪਤ ਕਰਦੇ, ਕੋਈ ਦਾ ਦੂਜਾ ਅਰਥ ਵੀ ਆਸਰਾ ਨਹੀਂ ਲਹਿਣ ਲੈਂਦੇ, ਕਿਉਂਕਿ ਉਹ ਜਿਹੜੇ ਅਸੀਂ ਮਨਮੁੱਖ ਪਰਮੇਸ਼ੁਰ ਤੋਂ ਭੁੱਲੇ ਹੋਏ ਪਾਪ ਰੂਪੀ ਕਰਮਾਂ ਵਿੱਚ ਹੀ ਲਵਾਏ ਮਨ ਹੋਏ ਹੋਏ ਹਨ। ਜਾਂ ਨਾਨੂ ਗੁਰਮਿਲ ਉਭਰੇ ਮੇਰੀ ਜਿੰਦੜੀਏ, ਜਾਂ ਬਹਾਰ ਨਾਮ ਸਮਾਣੇ ਰਾਮ, ਪਾਤਸ਼ਾਹ ਕਹਿੰਦੇ ਇਹ ਮੇਰੀ ਜਿੰਦ ਜਾਨ। ਜਿਹੜੇ ਵਿਅਕਤੀ ਸਤਿਗੁਰਾਂ ਨੂੰ ਮਿਲ ਕੇ ਪਰਮੇਸ਼ੁਰ ਦੇ ਨਾਮ ਜਪਦੇ ਹੈ ਔਰ ਨਾਮ ਜਪ ਕੇ ਨਾਮੀ ਵਿੱਚ ਸਮਾਣੀਆਂ ਭੇਦ ਹੋ ਜਾਂਦੇ ਹਨ, ਉਹ ਜਿਹੜੇ ਪੁਰਸ਼ ਹੈ ਵਿਅਮਾਂ ਦੀ ਤਾੜਨਾ ਤੋਂ ਉਭਰੇ ਮਨੇ ਬਚ ਗਏ ਹਨ। ਸਭ ਜਾਇ ਮਿਲਹਾ ਸਤਿਗੁਰੂ ਕਾ ਮੇਰੀ ਜਿੰਦੜੀਏ, ਜੋ ਹਰ ਹਰ ਨਾਮ ਦਰੜਾ ਵੈ ਰਾਮ। ਹੇ ਗੁਰਮੁਖੋ ਤੁਸੀਂ ਉਹ ਸਤਿਗੁਰੂ ਨੂੰ ਜਾ ਕੇ ਮਿਲੋ ਜਿਹੜੇ ਪਰਮੇਸ਼ੁਰ ਦੇ ਨਾਮ ਦ੍ਰਿੜ ਪੱਕਾ ਕਰਾਉਂਦੇ ਹਨ। ਔਰ ਜਪਦਿਆਂ ਟਿਲਣਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹੋ ਆਵੈ ਕੇ ਨਾ ਆਵੈ ਰਾਮ। ਪਾਤਸ਼ਾਹ ਕਹਿੰਦੇ ਇਹ ਗੁਰੂ ਪਿਆਰਿਓ, ਪਰਮੇਸ਼ੁਰ ਦਾ ਨਾਮ ਜਪਣ ਖਿਨ ਥੋੜ੍ਹਾ ਮਾਤਰ ਵੀ ਢਿੱਲ ਦੇਰੀ ਨਾ ਕਰੋ, ਕਿਉਂ ਮਤ ਮੈਨੂੰ ਮਤਾਂ ਇਹ ਜਾਪੇ ਜਾਣਿਆ ਜਾਏ ਕਿ ਦੂਜਾ ਸਾਹ ਆਉਣਾ ਆ ਜਾਂ ਨਹੀਂ ਆਉਣਾ। ਸਾ ਵੇਲਾ ਸੋ ਮੂਰਤ ਸਾ ਘੜੀ, ਸੋ ਮੋਹਤ ਸਫਲ ਹੈ ਮੇਰੀ ਜਿੰਦੜੀਏ, ਜਿਤ ਹਰ ਮੇਰਾ ਚਿਤ ਆਵੈ ਰਾਮ। ਹੇ ਗੁਰਮੁਖੋ ਉਹ ਸਮਾਂ ਉਹ ਮੂਰਤ ਮੈਨੇ ਦੋ ਘੜੀਆਂ, ਇੱਕ ਘੜੀ ਮੋਹਤ ਅੱਧੀ ਘੜੀ, ਉਹੀ ਸਫਲ ਹੈ ਜਿਸ ਸਮੇਂ ਮੇਰਾ ਪਰਮੇਸ਼ੁਰ ਚੇਤੇ ਆਉਂਦਾ ਯਾਦ ਆਉਂਦਾ ਹੈ। ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ, ਜਮ ਕੰਕਰ ਨੇੜ ਨਾ ਆਵੈ ਰਾਮ। ਪਾਤਸ਼ਾਹ ਜੀ ਕਿਰਪਾ ਕਰਦੇ ਹਨ ਹੈ ਗੁਰੂ ਪਿਆਰਿਓ, ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਧਿਆਇਆ ਉਹਨਾਂ ਗੁਰਮੁਖਾਂ ਦੇ ਨੇੜੇ ਜਮਾਂ ਦੇ ਜਿਹੜੇ ਕੰਕਰ ਦੂਰ ਤੋਂ ਨੇੜੇ ਨਹੀਂ ਆਉਂਦੇ ਹਨ। ਹਰ ਵੇਖਿਆ ਸੁਣਿਆ ਨਿਤ ਸਭ ਕੁਛ ਮੇਰੀ ਜਿੰਦੜੀਏ, ਜੋ ਡਰ ਸੋ ਡਰੈ ਜਿਨ ਪਾਪ ਕਮਾਤੇ ਰਾਮ। ਪਾਤਸ਼ਾਹ ਕਹਿੰਦੇ ਆ ਇਹ ਭਾਈ ਉਹ ਨਿਰੰਕਾਰ ਸਾਰਾ ਕੁਛ ਵੇਖਦਾ ਆ ਸੁਣਦਾ ਆ ਅਤੇ ਡਰ ਉਹੀ ਪੁਰਖ ਰੱਖਦਾ ਜਿਸ ਨੇ ਪਾਪ ਕਮੱਤੇ ਰਾਮ ਸੋ ਡਰਿਆ ਜਿਹਨੇ ਪਾਪ ਕਮੱਤੇ ਰਾਮ ਉਹੀ ਡਰਦਾ ਜਿਹਨੇ ਪਾਪ ਕਮਾਏ ਹੋਏ ਆ ਜਿਨ ਅੰਤਰ ਹਿਰਦਾ ਸੁਧ ਹੈ ਮੇਰੀ ਜਿੰਦੜੀਏ ਤਿੰਨ ਜਨ ਡਰ ਸੱਟ ਡਰ ਸੁੱਟ ਕੱਤੇ ਰਾਮ ਇਹ ਗੁਰਮੁਖ ਜਿਨ੍ਹਾਂ ਦਾ ਹਿਰਦਾ ਪਾਤਸ਼ਾਹ ਕਹਿੰਦੇ ਸ਼ੁੱਧ ਆ ਪਵਿੱਤਰ ਆ ਉਹਨਾਂ ਪੁਰਸ਼ਾਂ ਨੇ ਸਾਰੇ ਡਰ ਸੁੱਟ ਕੱਤੇ ਰਾਮ ਬਾਹਰ ਸੁੱਟ ਕੇ ਕੱਤੇ ਸੁੱਟ ਦਿੱਤੇ ਹਨ ਕੱਤਣਾ ਮੈਨੇ ਦਿੱਤੇ ਸੁੱਟ ਦਿੱਤੇ ਆ ਨਿਰਭਉ ਨਾਮ ਭਤੀਜਾ ਮੇਰੀ ਜਿੰਦੜੀਏ ਸਭ ਝੱਖ ਮਾਰਨ ਦੁਸ਼ਟ ਕੁਪੱਤੇ ਰਾਮ ਪਾਤਸ਼ਾਹ ਕਹਿੰਦੇ ਆ ਇਹ ਗੁਰਮੁਖੋ ਜਿਨ੍ਹਾਂ ਦਾ ਮਨ ਨਿਰਭਉ ਪਰਮਾਤਮਾ ਦੇ ਪਰਮੇਸ਼ਰ ਦੇ ਨਾਂ 'ਚ ਭਤੀਜ ਗਿਆ ਭਿੱਜ ਗਿਆ ਉਹਨਾਂ ਦੇ ਸਾਰੇ ਦੁਸ਼ਟ ਜਿਹੜੇ ਕੁਪੱਤੇ ਉਹ ਝੱਖਾਂ ਮਾਰਦੇ ਆ ਨਿੰਦਾ ਬਥੇਰੀ ਕਰਦੇ ਆ ਪਰ ਉਹਨਾਂ ਗੁਰਮੁਖਾਂ ਦਾ ਕੁਝ ਵਿਗਾੜ ਨਹੀਂ ਸਕਦੇ ਪਾਠ ਜਿਹੜਾ ਆ ਉਹ ਕੁਪਤੇ ਨਹੀਂ ਕਰਨਾ ਕੁਪਤੇ ਹੀ ਬੋਲਣਾ ਹੈ ਗੁਰਪੂਰਾ ਨਾਨਕ ਸੇਵਿਆ ਮੇਰੀ ਜਿੰਦੜੀਏ ਜਿਨ ਪੈਰੀ ਆਣ ਸਭ ਕੱਤੇ ਰਾਮ ਪਾਤਸ਼ਾਹ ਕਹਿੰਦੇ ਇਹ ਗੁਰਮੁਖ ਅਸੀਂ ਤਾਂ ਪੂਰੇ ਸਤਿਗੁਰਾਂ ਦੀ ਸੇਵਾ ਕੀਤੀ ਹੈ ਔਰ ਜਿਨ੍ਹਾਂ ਨੇ ਕਿਰਪਾ ਕਰਕੇ ਜਿੰਨੇ ਵੀ ਨਿੰਦਕ ਦੁਸ਼ਟ ਉਹ ਸਾਡੇ ਪੈਰੀ ਲਿਆ ਕੇ ਕੱਤੇ ਮੈਨੇ ਪਾ ਦਿੱਤੇ ਹਨ ਸੋ ਐਸਾ ਹਰ ਨਿਤ ਸੇਵੀ ਹੈ ਮੇਰੀ ਜਿੰਦੜੀ ਹੈ ਜੋ ਸਭ ਦੂ ਸਾਹਿਬ ਵੱਡਾ ਰਾਮ ਹੇ ਗੁਰਮੁਖੋ ਐਸੇ ਨਿਰੰਕਾਰ ਨੂੰ ਹਮੇਸ਼ਾ ਸੇਵਨਾ ਕਰੀਏ ਜਿਹੜਾ ਨਿਰੰਕਾਰ ਸਾਰਿਆਂ ਤੋਂ ਵੱਡਾ ਹੈ ਜਿਹਨੇ ਇੱਕ ਮਨ ਇੱਕ ਅਰਾਧਿਆ ਮੇਰੀ ਜਿੰਦੜੀ ਹੈ ਤਿੰਨਾ ਨਾਹੀਂ ਕਿਸੇ ਦੀ ਕਿਛ ਚੱਡਾ ਰਾਮ ਹੇ ਗੁਰਮੁਖ ਜਨੋ ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਮਨ ਨੂੰ ਇਕਾਗਰ ਕਰਕੇ ਨਿਰੰਕਾਰ ਦਾ ਨਾਮ ਜਪਿਆ ਪਰਮੇਸ਼ੁਰ ਦੀ ਕਿਰਪਾ ਕਰਕੇ ਉਹਨਾਂ ਨੂੰ ਕਿਸੇ ਦੀ ਵੀ ਇਸ ਤਰ੍ਹਾਂ ਦੀ ਕੋਈ ਚਡਾਮੇ ਨੇ ਪਰਵਾਹ ਨਹੀਂ ਉਹ ਬੇਪਰਵਾਹ ਹੋ ਜਾਂਦੇ ਔਰ ਕਿਸੇ ਦੀ ਚਾਹ ਚਡਾਮੇ ਨੇ ਚਾਹ ਇੱਛਾ ਵੀ ਨਹੀਂ ਹੈ ਗੁਰ ਸੇਵਿਆ ਹਰ ਮਹਿਲ ਪਾਏ ਅਰਨ ਸਭ ਨਿੰਦਕ ਘੰਡਾ ਰਾਮ ਇਸ ਵਾਸਤੇ ਗੁਰਮੁਖ ਜਨੋ ਜਿਨ੍ਹਾਂ ਨੇ ਸਤਿਗੁਰਾਂ ਦੀ ਸੇਵਾ ਕੀਤੀ ਹੈ ਉਹਨਾਂ ਗੁਰੂ ਪਿਆਰਿਆਂ ਨੇ ਪਰਮਾਤਮਾ ਦੀ ਮਹਿਲ ਸਰੂਪ ਨੂੰ ਪਾ ਲਿਆ ਜਿਹੜੇ ਉਸ ਨਿਰੰਕਾਰ ਤੋਂ ਭੁੱਲੇ ਹੋਏ ਉਹ ਨਿੰਦਕ ਲੋਕ ਕੰਡਾ ਬੂ ਰੱਖਿਆ ਚੱਖ ਦਾ ਗੁਰਮੁਖਾਂ ਦਾ ਉਹ ਕੁਝ ਵੀ ਨਹੀਂ ਵਿਗਾੜ ਸਕਦੇ ਜਨ ਨਾਨਕ ਨਾਮ ਧਿਆਇਆ ਮੇਰੀ ਜਿੰਦੜੀਏ ਤੁਰ ਮਸਤਕ ਹਰ ਲਿਖ ਛੱਡਾ ਰਾਮ ਪਾਤਸ਼ਾਹ ਕਹਿੰਦੇ ਇਹ ਗੁਰਮੁਖੋ ਜਿਨ੍ਹੀ ਪ੍ਰੇਮੀਆਂ ਨੇ ਨਾਮ ਨੂੰ ਧਿਆਉਣਾ ਕੀਤਾ ਜਿਨ੍ਹਾਂ ਜਿਨ੍ਹਾਂ ਦੀ ਮਸਤਕ 'ਤੇ ਤੁਰੋਂ ਪਰਮਾਤਮਾ ਨੇ ਪਵਿੱਤਰ ਕਰਮਾਂ ਦਾ ਲੇਖ ਲਿਖ ਛੱਡਿਆ ਹੈ ਤੁਰ ਮਸਤਕ ਹਰ ਲਿਖ ਛੱਡਾ ਰਾਮ ਲਿਖ ਛੱਡਿਆ ਹੈ ਵਿਆਗੜਾ ਮਹੱਲਾ ਚੌਥਾ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀ ਕਮਾਈਆ ਰਾਮ ਹੇ ਮੇਰੇ ਨਿਰੰਕਾਰ ਜਿੰਨੇ ਵੀ ਜੀਵਨ ਤੂੰ ਤੇਰੇ ਬਣਾਏ ਹੋਏ ਸਾਰਿਆਂ 'ਚ ਤੇਰੀ ਕਲਾ ਵਰਤ ਰਹੀ ਹੈ ਹੇ ਰਮੇ ਹੋਏ ਇਹ ਜੀਵ ਜੋ ਕੁਝ ਵੀ ਕਮਾਉਂਦੇ ਹੈ ਕਰਮ ਕਰਦੇ ਹੈ ਤੂੰ ਸਾਰਾ ਕੁਝ ਜਾਣਨੇ ਵਾਲਾ ਹੈ ਅਨੰਤਰ ਬਾਹਰ ਨਾਲ ਹੈ ਮੇਰੀ ਜਿੰਦੜੀ ਹੈ ਸਭ ਵੇਖਿਆ ਮਨ ਮੁਕਰਾਈ ਹੈ ਰਾਮ ਹੇ ਗੁਰਮੁਖੋ ਉਹ ਦਰਬਾਰ ਪਰਮਾਤਮਾ ਨਾਲ ਹੀ ਨਿਵਾਸ ਕਰ ਰਿਹਾ ਸਾਰਾ ਕੁਝ ਦੇਖਦਾ ਹੈ ਲੇਕਿਨ ਇਹ ਮਨ ਇਹ ਐਸਾ ਮੁਕਰਾਈਏ ਮੁਕਰ ਜਾਂਦਾ ਗੁਰੂ ਅੰਤਰਜਾਮੀ ਆ ਉਹਦੇ ਕੋਲ ਵੀ ਮੁਕਰਦਾ ਹੈ ਮਨ ਮੁਖਾਂ ਨੂੰ ਹਰ ਦੂਰ ਹੈ ਮੇਰੀ ਜਿੰਦੜੀ ਹੈ ਸਭ ਬਿਰਥੀ ਕਾਲ ਗਵਾਈ ਆ ਰਾਮ ਇਹ ਗੁਰਮੁਖੋ ਜਿਹੜੇ ਮਨਮੁਖ ਹੈ ਨਾ ਉਹਨਾਂ ਨੂੰ ਪਰਮਾਤਮਾ ਦਾ ਮਿਲਣਾ ਬੜਾ ਦੂਰ ਹੈ ਮਨਮੁਖਾਂ ਨੂੰ ਕਿ ਉਹਨਾਂ ਦੀ ਕਾਲ ਕਮਾਈ ਜਿਹੜੀ ਕੀਤੀ ਹੋਈ ਉਹ ਪਰਮੇਸ਼ੁਰ ਨੇ ਵਿਅਰਥ ਗਵਾ ਦਿੱਤੀ ਕਿ ਉਹਨੂੰ ਸਾਰੀ ਜ਼ਿੰਦਗੀ ਮਾੜੇ ਪਾਸੇ ਲੱਗੇ ਰਹੇ ਉਹ ਜਿਹੜੇ ਮਨਮੁਖ ਲੋਕ ਹੈ ਸਾਰੀ ਉਮਰ ਉਹਨਾਂ ਨੂੰ ਬਿਰਥੀ ਕਾਲ ਭੈੜੇ ਕੰਮਾਂ ਵਿੱਚ ਹੀ ਗਵਾ ਦਿੱਤੀ ਹੈ ਜਿੰਨੀ ਉਮਰ ਆ। ਜਾਂ ਨਾਨਕ ਗੁਰਮ ਧਿਆਇਆ ਮੇਰੀ ਜਿੰਦੜੀਏ ਹਰ ਹਾਜ਼ਰ ਨਜ਼ਰੀ ਆਈ ਹੈ ਰਾਮ। ਪਾਤਸ਼ਾਹ ਕਿਰਪਾ ਕਰਦੇ ਆ ਹੇ ਗੁਰਮੁਖੋ, ਜਿਹਨਾਂ ਪ੍ਰੇਮੀ ਜਨਾਂ ਨੇ ਨਾਮ ਜਪਿਆ ਪਾਤਸ਼ਾਹ ਨੇ ਉਹਨਾਂ ਨੂੰ ਹਾਜ਼ਰ ਨਾਜ਼ਰ ਹੋ ਕੇ ਦਰਸ਼ਨ ਦਿੱਤਾ, ਉਹਨਾਂ ਨੂੰ ਪ੍ਰਤੱਖ ਹਾਜ਼ਰ ਨਜ਼ਰੀ ਆਈ ਹੈ, ਪ੍ਰਤੱਖ ਨਜ਼ਰ ਆਇਆ ਹੈ। ਸੇ ਭਗਤ ਸੇ ਸੇਵਕ ਮੇਰੀ ਜਿੰਦੜੀ ਹੈ ਜੋ ਹਰ ਪਲ ਮੇਰਾ ਮਨ ਪਾਏ ਰਾਮ। ਇਸ ਵਾਸਤੇ ਭਾਈ ਜਨ, ਉਹ ਜਿਹੜਾ ਮੇਰਾ ਰਮਿਆ ਰਾਮ ਪਰਮੇਸ਼ਰ ਆ, ਉਹਦੇ ਮਨ ਨੂੰ ਭਾਣੇ ਜਿਹੜੇ ਭਾਗ ਹੈ ਚੰਗੇ ਲੱਗੇ ਆ। ਅਸਲ ਵਿੱਚ ਤਾਂ ਉਹੀ ਭਗਤ ਆ, ਉਹੀ ਸੱਚੇ ਸੇਵਾਦਾਰ ਹਨ। ਸੇ ਹਰ ਦਰਗਹਿ ਪੈਨ ਆਇਆ ਮੇਰੀ ਜਿੰਦੜੀ ਹੈ ਇਹਨ ਸਾਚ ਸਮਾਣੇ ਰਾਮ। ਇਹ ਗੁਰਮੁਖ ਜਨ ਉਹ ਦਿਨ ਰਾਤ ਸੱਚ ਦੇ ਵਿੱਚ ਅਭੇਦ ਹੋ ਕੇ ਰਹਿੰਦੇ ਆ, ਔਰ ਪਰਮਾਤਮਾ ਨੇ ਪਰਲੋਕ ਦਰਗਾਹ ਵਿੱਚ ਉਹਨਾਂ ਪ੍ਰੇਮੀ ਜਨਾਂ ਨੂੰ ਜਸ ਦਾ ਸਰੂਪਾ ਪਹਿਨਾਇਆ ਹੈ। ਤਿੰਨ ਕਹਿ ਸੰਗ ਮਲ ਉਤਰੈ ਮੇਰੀ ਜਿੰਦੜੀਏ ਰੰਗ ਰਾਤੇ ਨਜ਼ਰ ਨਿਸਾਣੇ ਨਾ। ਇਹ ਭਾਈ ਉਹ ਗੁਰਮੁਖਾਂ ਦੀ ਸਤਸੰਗੀ ਬੈਠਣ ਕਰਕੇ ਪਾਪ ਕਰਮ ਦੀ ਮੈਲ ਲੈ ਜਾਂਦੀ ਹੈ, ਔਰ ਜਿਹੜੇ ਪ੍ਰੇਮ ਵਿੱਚ ਰਾਤੇ ਰੰਗੇ ਹੋਏ ਆ ਉਹ ਫਿਰ ਨਦਰੀ ਪਰਮਾਤਮਾ ਨੂੰ ਨਿਸਾਣਵੇਂ ਨੇ, ਪ੍ਰਗਟ ਜਾਣਦੇ ਪ੍ਰਤੱਖ ਜਾਣਦੇ। ਜਿਹੜੇ ਰੰਗ ਪ੍ਰੇਮ 'ਚ ਰੰਗੇ ਹੋਏ ਆ ਉਹਨਾਂ ਉੱਤੇ ਪਰਮੇਸ਼ੁਰ ਨਜ਼ਰ ਨਿਸਾਣੇ। ਪਾਤਸ਼ਾਹ ਕਹਿੰਦੇ ਮਿਹਰ ਦੀ ਦ੍ਰਿਸ਼ਟੀ ਹੋ ਜਾਂਦੀ ਹੈ। ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੜੀ ਹੈ ਮੇਰੇ ਸਾਧੂ ਸੰਗ ਅਗਾਣੇ ਰਾਮ। ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਇਹ ਬਚਨ ਕਹੋ ਕਿ ਨਿਰੰਕਾਰ ਮੈਂ ਤੁਹਾਡਾ ਅਦਾਸ ਹਾਂ, ਆਪ ਜੀ ਦੇ ਚਰਨਾਂ 'ਚ ਬੇਨਤੀ ਹੈ, ਮੈਨੂੰ ਕਿਰਪਾ ਕਰਕੇ ਸੰਤ ਮਹਾਂਪੁਰਸ਼ਾਂ ਦੀ ਸੰਗਤ 'ਚ ਮਿਲਾਓ, ਔਰ ਤੁਹਾਡਾ ਨਾਮ ਜਪ ਕੇ ਅਗਾਣੇ ਤ੍ਰਿਪਤ ਹੋ ਜਾਂ, ਅਤੇ ਉਹਨਾਂ ਸੰਤ ਮਹਾਂਪੁਰਖ ਸੰਗਤ ਦੁਆਰਾ ਪਰਮੇਸ਼ੁਰ ਦੇ ਨਾਮ ਦਾ ਜਪ ਕਰਕੇ ਅਗਾਣੇ ਮੈਂ ਤ੍ਰਿਪਤ ਹੋ ਜਾਂ, ਸੰਤੋਖ ਦੀ ਪ੍ਰਾਪਤੀ ਹੋ ਜਾਵੇ। ਹੇ ਰਸਨਾ ਜਪ ਗੋਬਿੰਦੋ ਮੇਰੀ ਜਿੰਦੜੀ ਹੈ ਜਪ ਹਰ ਹਰ ਤ੍ਰਿਸਨਾ ਜਾਏ ਰਾਮ। ਹੇ ਭਾਈ ਰਸਨਾ ਨਾ ਗੋਇੰਦਰੀਆਂ ਦਾ ਬਿੰਦ ਜਿਹੜਾ ਪ੍ਰਕਾਸ਼ ਉਹਦਾ ਨਾਮ ਜਪੋ, ਔਰ ਉਹਦਾ ਨਾਮ ਜਪਿਆ ਤੇਰੀ ਜਿੰਨੀ ਵੀ ਭਟਕਣਾ ਤ੍ਰਿਸ਼ਨਾ ਉਹ ਦੂਰ ਹੋ ਜਾਏਗੀ, ਨਿਵਰਤ ਹੋ ਜਾਵੇਗੀ। ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀ ਹੈ ਤਿਸ ਮਨ ਨਾਮ ਵਸਾਇਆ। ਹੇ ਗੁਰਮੁਖੋ ਜਿਹਨਾਂ ਉੱਤੇ ਪਰਮੇਸ਼ੁਰ ਕਿਰਪਾ ਮੇਰ ਦੀ ਦ੍ਰਿਸ਼ਟੀ ਕਰਦਾ ਹੈ ਉਹਨਾਂ ਦੇ ਮਨ 'ਚ ਹਾਂਜੀ ਪਰਮੇਸ਼ੁਰ ਆਪਣਾ ਪਿਆਰ ਆਪਣਾ ਨਾਮ ਵਸਾ ਦਿੰਦਾ ਹੈ। ਜਿਸ ਭੇਟੇ ਪੂਰਾ ਸਤਿਗੁਰੂ ਮੇਰੀ ਜਿੰਦੜੀ ਹੈ ਸੋ ਹਰ ਤਨ ਨਿਧ ਪਾਏ ਰਾਮ। ਜਿਹਨਾਂ ਨੂੰ ਪੂਰੇ ਸਤਿਗੁਰੂ ਭੇਟੇ ਮਿਲਦੇ ਹਨ ਉਹ ਫਿਰ ਪਰਮੇਸ਼ੁਰ ਦਾ ਨਾਮ ਰੂਪੀ ਧਨ, ਇਹ ਜਿਹੜਾ ਨਿਧੀ ਰੂਪੀ ਖਜ਼ਾਨਾ ਹੈ, ਇਸ ਨੂੰ ਪ੍ਰਾਪਤ ਕਰ ਲੈਂਦੇ ਹਨ। ਬੜ ਭਾਗੀ ਸੰਗਤ ਮੇਰਾ ਮੇਰੀ ਜਿੰਦੜੀ ਹੈ ਨਾਨਕ ਹਰ ਗੁਣ ਗਾਏ ਰਾਮ। ਪਾਤਸ਼ਾਹ ਕਿਰਪਾ ਕਰਦੇ ਆ ਹੇ ਗੁਰਮੁਖੋ, ਵੱਡਿਆਂ ਭਾਗਾਂ ਵਾਲਿਆਂ ਨੂੰ ਸਤਿਸੰਗਤ ਮਿਲਦੀ ਹੈ, ਇਸ ਵਾਸਤੇ ਵੱਡੇ ਭਾਗਾਂ ਵਾਲੇ ਪਰਮੇਸ਼ੁਰ ਦੇ ਗੁਣ ਗਾਉਂਦੇ ਹਨ। ਥਾਂ ਥਾਂ ਤਾਂ ਰਵ ਰਹਿਆ ਮੇਰੀ ਜਿੰਦੜੀ ਹੈ ਪਾਰ ਬ੍ਰਹਮ ਪ੍ਰਭਦਾਤਾ ਰਾਮ। ਉਹ ਜਿਹੜਾ ਪਰਮੇਸ਼ੁਰ ਹੈ ਦਾਤਾ ਆ ਸਾਰੇ ਸਥਾਨਾਂ ਦੇ ਉੱਤੇ ਸਾਰੀਆਂ ਜਗ੍ਹਾ 'ਚ ਰਹਿਣ ਵਾਲੇ ਜੀਵਾਂ 'ਚ ਰਵ ਰਿਹਾ ਵਿਆਪਕ ਹੋ ਰਿਹਾ ਹੈ। ਤਾਕਾ ਅੰਤ ਨਾ ਪਾਈਆ ਮੇਰੀ ਜਿੰਦੜੀ ਹੈ ਪੂਰਨ ਪੁਰਖ ਵਧਾਤਾ ਰਾਮ। ਉਸ ਨਿਰੰਕਾਰ ਦਾ ਅੰਤ ਨਹੀਂ ਪਾਇਆ ਜਾਂਦਾ ਕਿਉਂਕਿ ਉਹ ਜਿਹੜਾ ਪਰਮੇਸ਼ੁਰ ਰਮਿਆ ਹੋਇਆ ਵਧਾਤਾ ਹਾਂਜੀ ਸਾਰਿਆਂ ਨੂੰ ਫਲ ਦੇਣ ਵਾਲਾ ਉਹੀ ਇੱਕ ਨਿਰੰਕਾਰ ਪੂਰਨ ਪੁਰਖ ਹੈ। ਸਰਬ ਜੀਆ ਪ੍ਰਤਪਾਲਦਾ ਮੇਰੀ ਜਿੰਦੜੀ ਹੈ ਜੋ ਬਾਲਕ ਪਿਤ ਮਾਤਾ ਰਾਮ। ਉਹ ਨਿਰੰਕਾਰ ਸਾਰੇ ਜੀਵਾਂ ਦੀ ਇਸ ਪ੍ਰਕਾਰ ਪਾਲਣਾ ਕਰਦਾ ਹੈ ਕਿਵੇਂ ਜਿਵੇਂ ਮਾਤਾ ਪਿਤਾ ਬੱਚੇ ਦੀ ਪਾਲਣਾ ਪੋਸ਼ਣਾ ਕਰਦੇ ਹਨ। ਸਹਿ ਸਿਆਣਪ ਨਹਿ ਮਿਲੇ ਮੇਰੀ ਜਿੰਦੜੀ ਹੈ ਜਨ ਨਾਨਕ ਗੁਰਮੁਖ ਜਾਤਾ ਰਾਮ। ਪਾਤਸ਼ਾਹ ਕਹਿੰਦੇ ਆ ਕਿ ਇਹ ਭਾਈ ਹਜ਼ਾਰਾਂ ਚਤਰਾਈਆਂ ਸਿਆਣਪਾਂ ਕਰਨ ਉਹ ਨਿਰੰਕਾਰ ਨਹੀਂ ਮਿਲਦਾ। ਗੁਰਮੁਖ ਪਿਆਰਿਆਂ ਨੇ ਸਤਿਗੁਰਾਂ ਦੁਆਰਾ ਉਸ ਪਰਮੇਸ਼ੁਰ ਨੂੰ ਜਾਤਾ ਜਾਣਿਆ ਹੈ। ਛੱਕਾ ਇੱਕ ਇੱਕ ਬੋਲਣਾ ਉੱਪਰ ਦੇ ਜਿੰਨੇ ਵੀ ਅੰਤਾਂ 'ਚ ਪਾਠ ਹੈ ਮੇਰੀ ਜਿੰਦੜੀ ਹੈ ਇੱਥੇ ਬਸਰਾਮ ਦੇਣਾ ਹੈ। ਵਿਹਾਗੜਾ ਮਹੱਲਾ ਪੰਜਵਾਂ, ਸੰਤ ਘਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਵਿਹਾਗੜਾ ਰਾਗ ਵਿੱਚ ਪੰਜਵੇਂ ਪਾਤਸ਼ਾਹ ਸੰਤਾਂ ਦੀ ਬਾਣੀ ਪਹਿਲੇ ਘਰ ਚ ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦੇ ਹਨ। ਹਰ ਕਾ ਇੱਕ ਅਸੰਭਵ ਦੇਸ਼ਾ ਮੇਰੇ ਲਾਲ ਜੀਓ, ਇਹ ਛੰਦ ਦੇ ਜਿੰਨੇ ਵੀ ਪਾਠ ਹੈ ਉਹ ਮੇਰੇ ਲਾਲ ਦੇ ਉੱਤੇ ਵਿਸਰਾਮ ਦੇਣਾ। ਜੋ ਕਰੇ ਸੋ ਧਰਮ ਨਿਆਏ ਰਾਮ। ਹੇ ਮੇਰੇ ਲਾਲ ਜੀਓ, ਪਿਆਰੇ ਜੀਓ, ਕਹਿੰਦੇ ਮੈਂ ਇੱਕ ਨਿਰੰਕਾਰ ਦਾ ਅਚੰਭਵ ਬੜਾ ਅਸਚਰਜ ਕੌਤਕ ਦੇਖਿਆ ਕਿ ਉਹ ਨਿਰੰਕਾਰ ਜੋ ਵੀ ਕਰਦਾ ਹੈ ਧਰਮ ਦਾ ਨਿਆਂ ਕਰਦਾ ਹੈ। ਹਾਰਾਂਗਾ ਅਖਾੜਾ ਪਾਇਓਨ ਮੇਰੇ ਲਾਲ ਜੀਓ, ਆਵਣ ਜਾਣ ਸੋ ਆਏ ਰਾਮ। ਇਹ ਮੇਰੇ ਲਾਲ ਜੀਓ, ਇਹ ਪਿਆਰੇ, ਨਿਰੰਕਾਰ ਨੇ ਰੰਗਾਂ ਰੰਗਾਂ ਦਾ ਇਸ ਸੰਸਾਰ ਦਾ ਅਖਾੜਾ ਜਿਹੜਾ ਪਾਇਓ। ਕਿੰਨੇ ਕੁ ਪ੍ਰਕਾਰ ਦੀ ਸ੍ਰਿਸ਼ਟੀ ਗ੍ਰੰਥ ਥੋੜ੍ਹੀ ਆਉਂਦਾ, ਪੈਦਾ ਕੀਤੀ, ਫਿਰ ਉਹ ਪਰਮੇਸ਼ਰ ਨੇ ਸਵਾਏ ਸਾਰੇ ਜੀਵਾਂ ਦਾ ਆਉਣਾ ਜਾਣਾ ਵੀ ਕੀਤਾ ਹੋਇਆ, ਬਣਾਇਆ ਹੋਇਆ, ਕੋਈ ਆ ਰਿਹਾ ਕੋਈ ਜਾ ਰਿਹਾ। ਆਵਣ ਜਾਣਾ ਤਿੰਨੇ ਕੀਆ ਜਿਨ ਮੇਦਨ ਸਿਰ ਜੀਆ, ਇਹ ਆਉਣਾ ਜਾਣਾ ਉਹਨ ਕੀਤਾ ਜਿਸ ਨੇ ਮੇਦਨੀ ਮੈਨ ਇਸ ਸ੍ਰਿਸ਼ਟੀ ਦੀ ਸਿਰਜਣਾ ਕੀਤੀ ਹੈ, ਰਚਨਾ ਕੀਤੀ ਹੈ। ਇੱਕ ਨਾ ਮੇਲ ਸਤਿਗੁਰ ਮਹਿਲ ਬੁਲਾਏ, ਇੱਕ ਪਰਮ ਭੂਲੇ ਫਿਰਦੇ। ਇੱਕ ਤਾਂ ਐਸੇ ਪੂਰੇ ਸਤਿਗੁਰਾਂ ਨਾਲ ਮੇਲ ਕੇ ਮਿਲਾ ਕੇ ਮਹਿਲ ਸਰੂਪ ਵਿੱਚ ਬੁਲਾ ਲਿਆ, ਔਰ ਇੱਕ ਮਨਮੁਖ ਐਸੇ ਆ ਉਹ ਭਰਮਾਂ 'ਚ ਭੁੱਲੇ ਫਿਰਦੇ, ਉਹਨਾਂ ਨੂੰ ਗੁਰੂ ਘਰ 'ਤੇ ਵਿਸ਼ਵਾਸ ਹੀ ਨਹੀਂ ਬਣਦਾ। ਅੰਤ ਤੇਰਾ ਤੂੰ ਹੈ ਜਾਣ ਹੈ, ਤੂੰ ਸਭ ਮੈਂ ਰਹਿ ਸਮਾਏ, ਤੇ ਨਿਰੰਕਾਰ ਤੇਰਾ ਅੰਤ ਤੂੰ ਆਪੇ ਜਾਣਦਾ, ਤੂੰ ਸਾਰਿਆਂ ਵਿੱਚ ਸਮਾ ਰਿਹਾ ਹੈ। ਸੱਚ ਕਹਿ ਨਾਨਕ ਸੁਣੋ ਸੰਤ ਔਰ ਵਰਤਾ ਧਰਮ ਨਿਆਏ। ਪਾਤਸ਼ਾਹ ਕਹਿੰਦੇ ਹੈ ਮਹਾਤਮਾ ਜਨੋ ਸੁਣੋ ਸੰਤ ਜਨੋ, ਅਸੀਂ ਇਹ ਬਚਨ ਸੱਚਾ ਕਹਿ ਰਹੇ ਹਾਂ, ਉਹ ਨਿਰੰਕਾਰ ਧਰਮ ਦਾ ਜਿਹੜਾ ਨਿਆਂ ਉਹਦੇ 'ਚ ਵਰਤ ਰਿਹਾ ਹੈ। ਦੁਨੀਆਂ ਦੇ ਅਦਾਲਤਾਂ 'ਚ ਬੇਇਨਸਾਫ਼ੀ ਹੋ ਜਾਂਦੀ ਹੈ, ਉੱਥੇ ਬੇਇਨਸਾਫ਼ੀ ਨਹੀਂ ਹੁੰਦੀ। ਆਵੋ ਮੈਨੂੰ ਸਹੇਲੀ ਹੋ ਮੇਰੇ ਲਾਲ ਜੀਓ, ਹਰ ਹਰ ਨਾਮ ਅਰਾਧੇ ਰਾਮ। ਇਹ ਮੇਰੇ ਲਾਲ ਪਿਆਰੇ, ਉਹਦੀਆਂ ਸਹੇਲੀਆਂ ਕੌਣ? ਮਹਾਤਮਾ ਜੀਓ, ਸਾਨੂੰ ਆ ਕੇ ਮਿਲੋ, ਕਿਉਂ ਆਪਸ ਅਸੀਂ ਮਿਲ ਕੇ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰੀਏ। ਕਰ ਸੇਵਾ ਪੂਰਾ ਸਤਿਗੁਰੂ ਮੇਰੇ ਲਾਲ ਜੀਓ, ਜਮਕਾ ਮਾਰਗ ਸਾਧੇ ਰਾਮ। ਮੇਰੇ ਲਾਲ ਪਿਆਰੇ, ਕਰਨਾ ਮਹੱਤਵ ਹੱਥਾਂ ਨਾਲ ਪੂਰੇ ਸਤਿਗੁਰਾਂ ਦੀ ਸੇਵਾ ਕਰੀਏ, ਜਿਹੜਾ ਜਮਾਂ ਦਾ ਮਾਰਗ ਰਸਤਾ ਇਹਨੂੰ ਸਾਧੇ ਮੈਨੇ ਸਾਧ ਲੈਣਾ ਕਰੀਏ। ਮਾਰਗ ਵਿਖੜਾ ਸਾਧ ਗੁਰਮੁਖ ਹਰ ਦਰਗਾਹ ਸੋਭਾ ਪਾਈਏ। ਗੁਰਮੁਖ ਸਤਿਗੁਰਾਂ ਦੁਆਰਾ ਜਿਹੜਾ ਵਿਖੜਾ ਕਠਿਨ ਜਮਾਂ ਦਾ ਰਸਤਾ ਇਹਨੂੰ ਸਾਧ ਕੇ ਨਿਰੰਕਾਰ ਦੇ ਦਰਬਾਰ ਵਿੱਚ ਸੋਭਾ ਨੂੰ ਪਾਉਣਾ ਕਰੀਏ। ਜਿਨ ਕੋ ਵਧਾਤਾ ਤੁਰਹੋਂ ਲਿਖਿਆ, ਤਿੰਨਾ ਰਹਿਣ ਦਿਨ ਲਿਵਲਾਈਏ। ਵਧਾਤੇ ਨੇ ਇਹਦੀਆਂ ਮਿਲਣ ਵਾਲੇ ਨੇ ਨਿਰੰਕਾਰ ਨੇ, ਜਿਨ੍ਹਾਂ ਦੇ ਮਸਤਕ ਅਤੇ ਆਦਿ ਮੁੰਡ ਕਦੀਮ ਤੋਂ ਪਵਿੱਤਰ ਕਰਮਾਂ ਦਾ ਲੇਖ ਲਿਖਿਆ, ਉਹ ਦਿਨ ਰਾਤ ਨਿਰੰਕਾਰ ਵਿੱਚ ਲਿਵ ਲਾਉਂਦੇ ਹਨ। ਹੁਣ ਮੈਂ ਮਮਤਾ ਮੋਹੋ ਛੁੱਟਾ, ਜਾਂ ਸੰਗ ਮਿਲਿਆ ਸਾਧੇ, ਜਨ ਕਹਿ ਨਾਨਕ ਮੁਕਤ ਹੋਆ, ਹਰ ਹਰ ਨਾਮ ਅਰਾਧੇ। ਪਾਤਸ਼ਾਹ ਕਹਿੰਦੇ ਹਨ ਕਿ ਸੰਤਾਂ ਦੀ ਸੰਗਤ ਜਦੋਂ ਮਿਲ ਗਏ, ਫਿਰ ਇਹ ਮਾਇਆ ਪਦਾਰਥਾਂ ਦੀ ਜਿਹੜੀ ਹੰਗਤਾ ਮਮਤਾ ਇਹ ਮੋਹ ਤੋਂ ਛੁਟਕਾਰਾ ਹੋਵੇ। ਪਾਤਸ਼ਾਹ ਕਹਿੰਦੇ ਉਹ ਗੁਰਮੁਖ ਪਿਆਰੇ ਜਿਹੜੇ ਆ ਪਰਮੇਸ਼ਰ ਦੇ ਨਾਮ ਦੀ ਆਰਾਧਨਾ ਕਰਕੇ ਮੁਕਤ ਹੋ ਗਏ ਹਨ। ਪਰ ਜੋੜੇ ਹੋ ਸੰਤ ਇਕੱਤਰ ਹੋਏ, ਮੇਰੇ ਲਾਲ ਜੀਓ ਅਵਿਨਾਸੀ ਪੁਰਖ ਪੂਜਿਆ ਰਾਮ। ਮੇਰੇ ਲਾਲ ਪਿਆਰੇ, ਨਿਰੰਕਾਰ ਦੇ ਮਹਾਤਮਾ ਸੰਤ ਜਿੱਥੇ ਇਕੱਠੇ ਹੁੰਦੇ ਆ, ਇਕੱਤਰ ਹੁੰਦੇ ਆ, ਉੱਥੇ ਜਾ ਕੇ ਉਹਨਾਂ ਦੇ ਅੱਗੇ ਕਰ ਦੋਵੇਂ ਹੱਥ ਜੋੜ ਕੇ ਬੇਨਤੀ ਕਰੋ ਨਿਮਰਤਾ ਨੂੰ ਕਿ ਮੇਰਾ ਵੀ ਨਿਰੰਕਾਰ ਨਾਲ ਜੋੜ ਮੇਲ ਕਰ ਦਿਓ। ਅਵਿਨਾਸੀ ਪੁਰਖ ਜਿਹੜਾ ਪਰਮੇਸ਼ਰ ਆ ਉਹਨੂੰ ਪੂਜਣਾ ਕਰੀਏ, ਉਹ ਪੂਜਣ ਯੋਗ ਹੈ। ਬਹੁਵਿਧ ਪੂਜਾ ਖੋਜੀਆ ਮੇਰੇ ਲਾਲ ਜੀਓ, ਇਹ ਮਨ ਤਨ ਸਭ ਅਰਪੇ ਹਾਰਾਮ। ਪਾਤਸ਼ਾਹ ਕਹਿੰਦੇ ਮੇਰੇ ਲਾਲ ਪਿਆਰੇ, ਨਿਰੰਕਾਰ ਦੀਆਂ ਬਹੁਤ ਤਰ੍ਹਾਂ ਦੀਆਂ ਪੂਜਾ ਖੋਜੀਆਂ, ਕੋਈ ਬਾਰ੍ਹਾਂ ਪ੍ਰਕਾਰ ਦੱਸਦਾ, ਕੋਈ 16 ਤਰ੍ਹਾਂ ਦੱਸਦਾ, ਭਿੰਨ ਭਿੰਨ ਆਪੋ ਆਪਣੇ ਮੱਤਾਂ ਨੇ ਢੰਗ ਰੰਗ ਰੱਖੇ ਹੋਏ। لیکن کہندے من تن دے اور صحت جڑا بھی کوئی پرمیشر دے نام نو ارپن کرنا یہی اتم پوجا جڑا اپنا آپ گرو نو چڑھا دینا پیٹ کر دینا ہے ارپ دینا ہے من تن تن سب پربھو کرا کیا کو پو چڑھاوے جدو یہ تن بھی من بھی تن ہے نرنکار کا پھر کوئی کی پوجا چڑھاوے گا تن من تن سارا کچھ ارپن کر کے یہ تو صرف ہنکار چڈنا ہنکار نو دور کر دے جس ہوئے کرپال دیال سوامی تو پربھنگ سما گئے وہ کرپا کرنے والا مالک جی کے دیالو ہوں وہ گرمخیرے پربھو کے انک نام سروپ سما جاندے ہیں بھاگ مستک ہوئے جس کا تیسور نال سنیا جنہوں نے متھے سرشٹ بھاگ ہوں انہوں کا ستگرو نال سنیا میں پیار ہو جاتا ہے جن کہ نانک ملے ساتھ سنگت ہارا نام پوجے ہا پاشاہ کہتے ہیں گرمکھو سچی سنگت مل کے پرمیشر دے نام دا پوجنا کرو دہ دے کھوج تھام پھر میرے لال جیو ہر پائے اڑا کرے آئے رام میرے لال جیو یہ پیارے اسیں سارے رل کے دساں دساں وچوں ڈھونڈتے پھردے ہاں پر نہیں لبا تو جس سمے پرماتما دے ستسنگ گھر وچ آئے تو پرماتما نے پونا کیتا ہے سردار بسنت سنگھ تے ہزارہ سنگھ یہ مہاپرکھوں کے سیوک سی امرتسر اور سندھو بسان مہاراج نو بینتی کرنی کہ دیوالی دے سمے یہاں کے گھر پھر پاٹ ہوں سی لنگر چوبی گھنٹے چلیں گے بڑی سنگت ہونی مہاراج نے بےنتی کی مہاراج اِسی دربار صاحب جاندے ہاں شری گرو رام داس جی مہاراج کے درشن ملتے کرپا کرو مہاپرخ کہنے لگے چنگا اج تھی ایک بجے جانا پہلے باہر جانا گھروں نہ آ کے جایا جا اتنے بال ٹوٹیاں اشنان کرنا پھر دکھ پائیں گے جی اشنان کرنا شری جب جی سب کا پاٹھ کردیا گلا نہیں کرنی من کاگر کر کے چلے گئے دسے ہوئے مریاد نو نہیں پھر اشنان کیا شری جب جی سب پاٹھ کر کے پیٹا لے کے شری دربار سے متھا ٹیکن چل پائے تو پھر ایک سنگھ آیا فتح بلاک چل گیا جمیں اگے جانے سے اسی طرح پیٹ چڑھائی پرکرما کر کے واپس آ گیا کہنے لگے مہاراج درشن تو ہوئے نہیں کہندے جڑے تمہیں اس ویلے فتح بلا کے گئے سی وہ کون سی وہ ہوئی شری گرو رام داس صاحب سی اس طرح یہ بھاونا دے نال ہے یہ تو بھاونا بن جائے پھر مہاراج کئی درشن بھی دے دیندے ہے اس کر کے انہوں دے درشن نہیں ہوں دے ہیں تو اویں بندہ اپنے رنگ ٹنگ نہ بڑا کھوجتا گل نہیں بنتی تو جب مہاپرش کی کرپا ہوں پھر بخشش مل جاتی دہ دو کوئی تو ہم پھرے میرے لال جو ہر پائےڑا کر آئے ہم جو ستسنگت روپی گھر چائے کہ پرمیشر نو پا لیا ہر مندر ہر جو ساجیا میرے لال جیو ہر ٹیسٹ میں رہا سمائے رام یہ نرنکار نرنکار نے جڑا سنسار ہے جہاں سری روپی مندر ساجیا یہ اسے نے بنایا نا اور پرماتما نے آپ اس مندر وچ سما رہا ہے شریر دے وچ آتما کر کے وہی رہ رہا نا وہ ستا نہ یہ شریر کام کرتا ہے سروس من آپ سوامی گرو پرگٹ ہویا وہ نرنکار سوامی مالک پرمیشور سارے شریر سمایا ہویا لیکن گرمکھاں پرگٹ ہو کے ملیا ہے جویں دھرتی پانی دا سارے ہی ہے جتھے بور کرو نالکا لاؤ پیاس اتھے کوئی بھی ہے سدھا تو نہیں اس طرح ہے تو نرنکار سارے انہوں نے پرگٹ کر لیا انہوں نے ساریاں کامنا پوریاں ہونی وہ کمائی کرنی پی ہے بیٹا ادھیرا دوہ ناٹھا امیو رس چویا جنہ کے مکھڑے ستگران نام روپی امرت کا رس چوا دتا نا ਪਾਤਸ਼ਾਹ ਕਹਿੰਦੇ ਉਹਨਾਂ ਦਾ ਅਗਿਆਨ ਰੂਪੀ ਜਿਹੜਾ ਹਨੇਰਾ ਸੀ ਉਹ ਮਿਟ ਗਿਆ, ਔਰ ਜੰਮਣ ਮਨ ਦਾ ਦੁੱਖ ਵੀ ਨਾਠਾ ਮੈਨੇ ਨਸ ਗਿਆ ਨਾਸ ਹੋ ਗਿਆ ਹੈ। ਜੈਨ ਦੇਖਾ ਤਾਂ ਸਵਾਮੀ ਪਾਰਵਨ ਸਭ ਠਾਏ, ਹੁਣ ਗਿਆਨ ਦ੍ਰਿਸ਼ਟੀ ਜਿਹਨੇ ਮਿਲ ਗਈ ਦਿਵ ਦ੍ਰਿਸ਼ਟੀ, ਜਿਹੜੇ ਪਾਸੇ ਦੇਖਦੇ ਹਾਂ ਇੱਕੋ ਇੱਕ ਨਿਰੰਕਾਰ ਸਵਾਮੀ ਮਾਲਕ ਸਾਰੇ ਨਿਵਾਸ ਕਰ ਰਿਹਾ ਹੈ। ਜਨ ਕਹੇ ਨਾਨਕ ਸਤਿਗੁਰੂ ਮਿਲਾਇਆ ਹਰ ਪਾਏੜਾ ਕਰ ਆਏ। ਪਾਤਸ਼ਾਹ ਕਹਿੰਦੇ ਸਤਿਗੁਰੂ ਜੀ ਨੇ ਜਿਹਨਾਂ ਨੂੰ ਮਿਲਾ ਦਿੱਤਾ ਨਿਰੰਕਾਰ ਨੇ ਪੂਰੇ ਗੁਰੂ ਮਿਲਾਤੇ, ਸਤਸੰਗ ਘਰ ਚ ਆ ਗਏ। ਹਾਂਜੀ, ਨਿਰਮਾਨਤਾ ਨਾਲ ਵਿਕਾਰਾਂ ਨੂੰ ਤਿਆਗ ਕੇ ਪਰਮਾਤਮਾ ਨੂੰ ਪਾ ਲਿਆ। ਫਿਰ ਕਹਿੰਦੇ ਜਿਸ ਸਮੇਂ ਗੁਰਮੁਖ ਜਿਹੜੇ ਸੀ ਉਹਨਾਂ ਦੀ ਬਿਰਤੀ ਅੰਤਰਮੁਖ ਹੋ ਗਈ, ਅੰਤਰਮੁਖਤਾ ਦੇ ਘਰ ਵਿੱਚ ਆ ਗਏ। ਜੇ ਤਾਂ ਬਿਰਤੀ ਬਾਹਰ ਮੁੱਖ ਹੈ ਨਾ, ਮਨ ਬਾਹਰ ਦੌੜਾ ਕਰਦਾ, ਅਤੇ ਜਦੋਂ ਫਿਰ ਬਿਰਤੀ ਅੰਤਰਮੁਖ ਹੋ ਗਈ, ਸ਼ਬਦ ਨਾਲ ਜੁੜ ਗਈ, ਫਿਰ ਸਤਿਗੁਰਾਂ ਦਾ ਮਲਾਇਆ ਨਿਰੰਕਾਰ ਪਾ ਲਿਆ ਹੈ। ਰਾਗ ਵਿਹਾਗੜਾ ਮਹਲਾ ਪੰਜਵਾਂ, ਅਤਿ ਪ੍ਰੀਤਮ ਮਨ ਮੋਹਨ ਕਟ ਸੋਹਣਾ ਪ੍ਰਾਣ ਆਧਾਰਾ ਰਾਮ। ਉਹ ਰਾਮ ਅਤ ਮੈਨੇ ਬਹੁਤ ਪ੍ਰੀਤਮ ਬਹੁਤ ਪਿਆਰਾ ਹੈ, ਮਨ ਨੂੰ ਮੋਹਣੇ ਵਾਲਾ ਹੈ, ਸਾਰਿਆਂ ਘਟਾਂ ਮੈਨੇ ਹਿਰਦਿਆਂ 'ਚ ਸੋਹਣਾ ਸੋਭਨੀਕ ਹੋ ਰਿਹਾ, ਔਰ ਸਾਰਿਆਂ ਦੇ ਪ੍ਰਾਣਾਂ ਦਾ ਆਧਾਰਾ ਮੈਨੇ ਆਸਰਾ ਰੂਪੀ ਉਹ ਨਿਰੰਕਾਰ ਪਰਮੇਸ਼ਰ ਹੈ। ਸੁੰਦਰ ਸੋਭਾ ਲਾਲ ਗੋਪਾਲ ਦਿਆਲ ਕੀ ਅਪਰਾ ਅਪਾਰਾ ਰਾਮ। ਉਹ ਲਾਲ ਪਿਆਰਾ ਗੋਪਾਲ ਦਿਆਲੂ, ਉਹਦੀ ਸੋਭਾ ਬੜੀ ਸੁੰਦਰ ਹੈ, ਉਹ ਨਿਰੰਕਾਰ ਜਿਹੜਾ ਅਪਰਾ ਅਪਾਰਾ ਬੇਅੰਤ ਤੋਂ ਬੇਅੰਤ ਹੈ, ਕਿਸੇ ਚੀਜ਼ ਦਾ ਅੰਤ ਆਉਂਦਾ ਹੀ ਨਹੀਂ। ਗੋਪਾਲ ਦਿਆਲ ਗੋਬਿੰਦ ਲਾਲਨ ਮਿਲਹੁ ਕੰਤ ਨਿਮਾਣੀਆ। ਹੇ ਗੋਪਾਲ, ਪ੍ਰਿਥਵੀ ਦੇ ਪਾਲ ਰੱਖਿਅਕ ਪਾਲਣਾ ਕਰਨ, ਆਪ ਦਾ ਸੁਭਾਅ ਬੜਾ ਦਿਆਲੂ ਲਾਲਨ ਪਿਆਰੇ। ਹੇ ਨਿਰੰਕਾਰ, ਮੇਰੀ ਜੀਵਾਤਮਾ ਬੜੀ ਨਿਮਾਣੀ ਹੈ, ਮੈਨੂੰ ਆ ਕੇ ਮਿਲੋ, ਕਿਰਪਾ ਕਰੋ। ਨੈਣ ਤਰਸਨ ਦਰਸ ਪਰਸਨ, ਨਹਿ ਨੀਂਦ ਰਹਿਣ ਬਿਹਾਣੀਆਂ। ਆਪ ਜੀ ਦੇ ਦਰਸ ਮੈਨੇ ਦਰਸ਼ਨ, ਪਰਸਨ ਪਰਸਨ ਮੈਨੇ ਕਰਨ ਵਾਸਤੇ, ਨੈਣ ਜਿਹੜੇ ਨੇਤਰ ਆ, ਤਰਸਨ ਇਹ ਤਾਂ ਤਰਸ ਰਹੇ ਆ, ਅਤੇ ਨਾ ਸ਼ਾਂਤੀ ਰੂਪੀ ਨੀਂਦ ਆਉਂਦੀ, ਅਤੇ ਨਾ ਜਿਹੜੀ ਅਵਸਥਾ ਰੂਪੀ ਰਾਤ ਸੁੱਖਾਂ ਵਿੱਚ ਬਤੀਤ ਹੋ ਰਹੀ ਹੈ, ਸ਼ਾਂਤੀ ਰੂਪੀ ਨੀਂਦ ਨਹੀਂ ਆਉਂਦੀ, ਅਵਸਥਾ ਰੂਪੀ ਰਾਤ ਬਤੀਤ ਹੁੰਦੀ ਜਾ ਰਹੀ ਹੈ। ਸਮਾਂ ਬੀਤਦਾ ਜਾਂਦਾ, ਉਹਦੇ ਮਿਲਣ ਦੀ ਹਾਲੇ ਕੋਈ ਨਿਸ਼ਾਨੀ ਨਹੀਂ ਦੀਦੀ। ਜਦੋਂ ਮਹਾਰਾਜ ਹੋਣੀ ਦੇ ਮੇਲੀ 35 ਦਿਨ ਰਹੇ, ਅਤੇ ਬਾਬੇ ਮਸਤਾਂ ਤੋਂ ਆ ਗਿਆ ਮੰਗੀ, ਕਹਿੰਦੇ ਨਹੀਂ ਇੱਥੇ ਹੀ ਰਹਿਣਾ। ਇੱਕ ਪਾਸੇ ਬਾਬਾ ਮਸਤ ਜੀ ਸੀ ਗੁਰਦੁਆਰੇ ਸਾਹਿਬ ਦੇ ਬੂਹੇ ਅੱਗੇ, ਇੱਕ ਪਾਸੇ ਮਹਾਰਾਜ ਸੀ। 35 ਦਿਨ 2.5 ਕਿਲੋ ਘਿਓ ਗੋਕਾ ਮਾਲਿਸ਼ ਨਾਲ ਜਜ਼ਬ ਹੁੰਦਾ ਸੀ ਰੋਜ਼, ਕੱਤਕ ਦਾ ਮਹੀਨਾ ਠੰਡ ਦਾ ਸੀ, ਦੇਖ ਲਓ ਇਉਂ ਪੇੜਾ ਲਾਉਣਾ, ਇਉਂ ਜਜ਼ਬ ਹੋਈ ਜਾਂਦਾ। ਅਤੇ 15 ਦਿਨ ਪਹਿਲਾਂ ਫਿਰ 3.5 ਘੰਟੇ ਸਵਾਸ ਨਹੀਂ ਗਿਆ। ਡਾਕਟਰ ਚਰਨ ਸਿੰਘ ਸੀ ਇੱਕ ਜਲੰਧਰ ਤੋਂ, ਇੱਕ ਹਾਂਜੀ ਚਾਨਣ ਸਿੰਘ ਸੀ, ਚਾਨਣ ਸਿੰਘ ਹਾਂਜੀ, ਉਹ ਗੁਰਦਾਸਪੁਰ ਉੱਥੇ ਲੱਗੇ ਹੋਏ ਸੀ ਹਸਪਤਾਲ 'ਚ, ਉਹ ਸੇਵਾ 'ਚ ਹਰ ਵੇਲੇ ਰਹਿੰਦੇ ਸੀ ਸਰਦਾਰ ਭਗਤ ਸਿੰਘ ਜੰਡੀ ਵਾਲੇ, ਸੰਧੂ ਅਮਰਿੰਦਰ ਸਿੰਘ ਜੀ, ਅਤੇ ਇਸੇ ਤਰ੍ਹਾਂ ਹਰੀ ਸਿੰਘ ਵਧੂਤ ਸੀ, ਹੋਰ ਵੀ ਗੁਰਮ ਪਿਆਰੇ ਸੇਵਾ 'ਚ ਹਰ ਵੇਲੇ ਹਾਜ਼ਰ ਰਹਿੰਦੇ ਸੀ। ਅਤੇ ਫਿਰ ਉਹ ਮਾਲਸ਼ਾਂ ਕਰੀ ਗਏ, ਫਿਰ ਮਹਾਰਾਜ, ਫਿਰ ਚੇਤਨ ਕਲਾ, ਫਿਰ ਉਹ ਕੁਦਰਤੀ ਸਾਡੇ ਉਹ ਪਿਤਾ ਜੀ ਗਏ, ਬਹੁਤ ਦੁਨੀਆਂ ਦਰਸ਼ਨ ਨੂੰ ਆਈ, ਸਕੂਲਾਂ ਦੇ ਵਿਦਿਆਰਥੀ, ਹੈਡਮਾਸਟਰ, ਮਾਸਟਰ ਪੁੱਛਣ ਲੱਗੇ ਸੀ ਅੱਜ ਕੀ ਗੱਲ, ਇੰਨੀ ਸੰਗਤ ਆ ਰਹੀ। ਉਹਨਾਂ ਦਾ ਗਲ ਭਰ ਗਿਆ, ਮਹਾਰਾਜ ਕਹਿੰਦੇ ਦੱਸਦਾ ਨਹੀਂ, ਕਹਿੰਦੇ ਮਹਾਰਾਜ ਦੱਸਿਆ ਨਹੀਂ ਜਾਂਦਾ, ਕਹਿੰਦੇ ਨਹੀਂ ਦੱਸ, ਕਹਿੰਦੇ ਮਹਾਰਾਜ ਵਚਨ ਇਹ ਆ, ਸੰਗਤ 'ਚ ਹੋ ਗਿਆ ਵੀ ਮਹਾਰਾਜ ਨੇ ਸਮਾ ਜਾਣਾ। ਮਹਾਰਾਜ ਹੱਸ ਪਿਆ, ਕਹਿੰਦੇ ਦੁਨੀਆ ਵੀ ਦੂਜਾ ਰੱਬ ਆ, ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ। ਮਹਾਰਾਜ ਨੇ ਫਿਰ ਉਹ ਸੰਗਤ ਦੀ ਦ੍ਰਿਸ਼ਟੀ ਫੇਰਨ ਵਾਸਤੇ ਭਾਈ ਗਿਆਨ ਸਿੰਘ ਨੂੰ ਕਹਿੰਦੇ ਵੀ ਜਾ ਸ਼੍ਰੀ ਅਨੰਦਪੁਰ ਸਾਹਿਬ ਜਾ, ਰਾਗੀ ਵੱਲ ਮੈਂ ਆਪਣੇ ਮਾਸਤਾਂ ਕੋਲ ਅਤੇ ਮੈਂ ਪੁਰਖਾਂ ਨੇ ਭੇਜਿਆ ਕੀ ਹੁਕਮ ਕਰਦੇ ਉੱਥੇ ਗਿਆ ਵੀ ਮਹਾਰਾਜ ਨੇ ਭੇਜਿਆ ਉਹ ਕਹਿਣ ਲੱਗੇ ਕਿ ਫਗਵਾੜੇ ਨਾ ਕਾਠੜ ਵੇਲਣਾ ਲੱਕੜ ਦਾ ਅੱਗੇ ਉਹਦੇ ਨਾਲ ਚਣ ਗੰਨੇ ਪੀੜਦੇ ਹੁੰਦੇ ਸੀ ਹੁਣ ਤਾਂ ਥੀਆਂ ਹੀ ਦੇ ਜਾਣੀ ਅਤੇ ਉਹਦੀ ਸਾਈ ਦੇ ਦਿਓ ਬਣਾਓ ਮੈਂ ਅਤੇ ਸੰਤਾਂ ਨੇ ਕਮਾਦ ਪੀੜਨਾ ਉਹ ਵੇਲਣੇ ਦੀ ਉੱਥੇ ਸਾਈ ਦੇ ਦਿੱਤੀ ਵੇਲਣਾ ਤਿਆਰ ਹੋ ਕੇ ਸ਼੍ਰੀ ਅਨੰਦਪੁਰ ਚਲੇ ਗਿਆ ਅਤੇ ਕੁਝ ਲਿਆ ਕੇ ਬਾਬੇ ਮਸਤਾਂ ਦਾ ਬਚਨ ਦੱਸਿਆ ਵਿਆਹ ਆ ਉਹ ਸੰਗਤਾਂ ਦੇ ਜਾਣੀ ਦਿਮਾਗ 'ਚੋਂ ਕੱਢਦਾ ਵੀ ਮਹਾਰਾਜ ਹੁਣ ਹਾਲੇ ਸਰੀਰ ਨਹੀਂ ਤਿਆਗਦੇ ਇੱਧਰ ਖਿਆਲ ਪਾਤ 15 ਦਿਨ ਹੋ ਗਏ ਅਤੇ 15 ਦਿਨ ਤੋਂ ਬਾਅਦ ਕਿਉਂਕਿ ਉਹ ਧੰਨ ਧੰਨ ਬਾਬਾ ਮੇਹਰ ਸਿੰਘ ਜੀ ਨੇ ਜਿਹਨੇ ਪਡੋਰੀ ਵਾਲੇ ਧੰਨ ਧੰਨ ਬਾਬਾ ਆਇਆ ਸਿੰਘ ਮਹਾਰਾਜ ਦੇ ਚਰਨ ਸੇਵਕ ਸੀ ਉਹ ਵੀ ਪਹੁੰਚ ਰਹੇ ਬੜੇ ਮਹਾਂਪੁਰਖ ਸੀ ਅਤੇ ਉਹਨਾਂ ਨੇ ਆਪਣਾ ਲਿਬਾਸ ਉਵੇਂ ਹੀ ਰੱਖਿਆ ਕੋਈ ਸਾਧੂ ਵਾਲਾ ਲਿਬਾਸ ਨਹੀਂ ਪਾਇਆ ਉਸ ਤਰ੍ਹਾਂ ਪੈਂਟ ਕੋਟ ਰੱਖਣ ਜਿਵੇਂ ਫੌਜੀ ਬਣ ਅਤੇ ਛੋਟੀ ਉਮਰ 'ਚ ਚਲਾ ਗਿਆ ਸੀ ਅਤੇ ਉਹਨਾਂ ਤੋਂ ਯੋਗਾ ਵਿਆਹ ਸਿੱਖਿਆ ਸੀ ਅੱਠ ਯੋਗ ਦੇ ਪੂਰੇ ਮਾਹਰ ਸੀਗੇ ਅਤੇ ਮਹਾਰਾਜ ਨੇ ਅੰਮ੍ਰਿਤ ਵੇਲੇ ਇਸ਼ਨਾਨ ਕੀਤਾ ਅਤੇ ਆਸਣ ਲਾਇਆ ਅਤੇ 7:40 ਅਤੇ ਆਪਣੇ ਸੂਰਜ ਕਿਰਨ ਵੇਲੇ ਜਲਕਾ ਜਲ ਗੁਬਾਰਾ ਜੋਤੀ ਜੋਤ ਰਹੀ ਸੰਪੂਰਨ ਸੀ ਆਰਾਮ ਪਹਿਲਾਂ ਦੱਸ ਗਿਆ ਸੀ ਭਗੌਰ ਸਾਹਿਬ ਜਿੱਥੇ ਮਹਾਰਾਜ ਦਾ ਸੰਪਾਸ਼ਨ ਚੌਪ ਪਏ ਚਾਰੀ ਕਿ ਉੱਥੇ ਸਤਲੁਜ ਜਲ ਪ੍ਰਵਾਹ ਕਰਨਾ ਕਿਉਂਕਿ ਰੋਤੀ ਮੰਡਲਾਂ ਦੇ ਵੱਡੇ ਸੰਤਾਂ ਜਲ ਪ੍ਰਵਾਹ ਕਰਦੇ ਨਹੀਂ ਤਾਂ ਲੋਕ ਮੜੀਆਂ ਬਣਾ ਕੇ ਪੂਜੀ ਜਾਂਦੇ ਇਸ ਵਾਸਤੇ ਫਿਰ ਜਲ ਪ੍ਰਵਾਹ ਕਰਦੇ ਆ ਚਾਰ ਪ੍ਰਕਾਰ ਦਾ ਆ ਗਿਆ ਸੰਸਕਾਰ ਕਰਨਾ ਜਲ ਪ੍ਰਵਾਹ ਕਰਨਾ ਮੁਸਲਮਾਨ ਦਫਨਾਉਂਦੇ ਪਾਰਸੀ ਜਿਹੜੇ ਉਹ ਜੰਗਲ 'ਚ ਲਾਸ਼ ਰੱਖ ਦਿੰਦੇ ਉੱਥੇ ਫਿਰ ਜਾਨਵਰ ਖਾ ਹੋ ਜਾਂਦੇ ਸੋ ਇਸ ਤਰ੍ਹਾਂ ਗੱਲ ਤਾਂ ਮਹਾਂਪੁਰਖਾਂ ਦੇ ਹੁਕਮ ਦੀ ਹੈ ਸੋ ਫਿਰ ਉਹ 23 ਕੱਤਕ 13 ਨਵੰਬਰ 1957 ਵਿੱਚ ਬੁੱਧਵਾਰ ਦਾ ਦਿਨ 7:40 'ਤੇ ਫਿਰ ਉਹ ਸਾਰੀ ਕਿਰਿਆ ਹੋਈ ਜ਼ਿਲ੍ਹੇ ਵਿੱਚ ਭੋਗ ਪਿਆ ਅਤੇ ਡਾਕਟਰ ਸਰਦਾਰ ਅਜੈਬ ਸਿੰਘ ਜੀ ਫਗਵਾੜੇ ਵਾਲੇ ਰਾਗਾਂ ਦੇ ਬੜੇ ਮਾਹਰ ਸੀ ਪੱਕੇ ਰਾਗਾਂ ਦੇ ਅਤੇ ਸੰਤਾਂ ਦੇ ਬੜੇ ਪਿਆਰੇ ਸੀ ਸੰਗਤ ਦਾ ਕੋਈ ਹਿਸਾਬ ਨਹੀਂ ਬੜੀ ਸੰਗਤ ਜੁੜੀ ਸੀ ਉਹਨੇ ਫਿਰ ਪ੍ਰੇਮ ਦੇ ਵਿੱਚ ਉਸਦੇ ਧਾਰਨਾ ਪੜ੍ਹੀ ਅੱਖੀਆਂ ਤਰਸ ਰਹੀਆਂ ਦੇਹੋ ਦਰਸ਼ਨ ਪ੍ਰਣ ਮੇਰੇ ਇੱਕ ਤਾਂ ਹੁਣ ਮਾਰੇ ਸਮਾਏ ਸੀ ਸੰਗਤਾਂ ਨੂੰ ਬਰਾਗ ਸੀ ਇੱਕ ਉਹਨੇ ਫਿਰ ਧਾਰਨਾ ਹੀ ਇਸ ਢੰਗ ਦੀ ਪੜ੍ਹੀ ਸਾਰੀ ਸੰਗਤ ਜਿਹੜੀ ਸੀ ਪਰਾਗ ਦੇ ਵਿੱਚ ਅੱਖਾਂ 'ਚੋਂ ਅੱਥਰੂ ਸਿੱਟਣ ਇਹ ਹੈ ਪ੍ਰੇਮੀ ਦੀ ਅਵਸਥਾ ਉਹ ਪਾਤਸ਼ਾਹ ਦੱਸਦੇ ਆ ਨੈਣ ਤਰਸਨ ਦਰਸ ਪਰਸਨ ਨੈਣ ਨੀਂਦ ਰਹਿਣ ਵੀ ਹਨ ਤੁਹਾਡੇ ਦਰਸ਼ਨ ਨੂੰ ਦਰਸ਼ਨ ਪਰਸਣੇ ਮੈਨੇ ਕਰਨੇ ਨੂੰ ਨੈਣ ਅੱਖਾਂ ਤਰਸ ਰਹੀਆਂ ਸ਼ਾਂਤੀ ਰੂਪੀ ਨੀਂਦ ਨਹੀਂ ਹੁੰਦੀ ਨਾ ਅਵਸਥਾ ਰੂਪੀ ਰਾਤ ਸੁਖਾਂ 'ਚ ਬੀਤਦੀ ਹੈ ਅਥਵਾ ਸ਼ਾਂਤੀ ਰੂਪੀ ਨੀਂਦ ਆਉਂਦੀ ਨਹੀਂ ਅਵਸਥਾ ਰੂਪੀ ਰਾਤ ਜਿਹੜੀ ਉਮਰ ਰੂਪੀ ਉਹ ਬੀਤਦੀ ਤੁਰੀ ਜਾ ਰਹੀ ਹੈ ਗਿਆਨ ਅੰਜਨ ਨਾਮ ਵਿੰਜਨ ਭਏ ਸਗਲ ਸੀਗਾਰਾ ਕਹਿੰਦੇ ਜਿਨ੍ਹਾਂ ਨੇ ਬੁੱਧੀ ਰੂਪੀ ਅੱਖਾਂ 'ਚ ਗਿਆਨ ਰੂਪੀ ਅੰਜਨ ਮੈਨੇ ਸੁਰਮਾ ਪਾਇਆ ਔਰ ਕਹਿੰਦੇ ਫਿਰ ਪਰਮੇਸ਼ੁਰ ਦੇ ਨਾਮ ਦਾ ਸਿਮਰਨ ਰੂਪੀ ਭੋਜਨ ਖਾਣਾ ਕੀਤਾ ਉਹਨਾਂ ਨੇ ਕਹਿੰਦੇ ਸਾਰੇ ਸਾਧਨ ਰੂਪੀ ਸ਼ਗਾਰ ਜਿਹੜੇ ਲਾਏ ਇਹ ਸਫਲ ਹੋ ਜਾਂਦੇ ਆ ਪ੍ਰੇਮ ਤੋਂ ਬਿਨਾਂ ਸਾਰੇ ਅਧੂਰੇ ਮਾਰਾ ਘੋੜਾ ਹੁੰਦਾ ਸੀ ਹੁਣ ਤਾਂ ਪੱਠੇ ਖਾਣੇ ਖੜਦੇ ਅੱਖਾਂ ਹੀ ਪਾਣੀ ਪਗੀ ਜਾਣਾ ਅਤੇ ਹੁਣ ਮੇਰੇ ਮਾਲਕ ਨੇ ਚੱਲ ਜਾਣਾ ਮੇਰੀ ਸਵਾਰੀ ਕਿਨ ਕਰਨੀ ਉਹਦੇ ਮਹਾਰਾਜ ਨੇ ਇਹ ਲੀਲਾ ਵਰਤਾਈ ਨਾਲ ਹੀ ਉਹ ਸਰੀਰ ਤਿਆਗ ਗਿਆ ਇਸ ਤਰ੍ਹਾਂ ਜਿਹੜੇ ਵਾਹਨਿਆਂ ਦੇ ਹਲੋ ਉਹਨਾਂ ਨੂੰ ਵੀ ਸੋਝੀ ਹੋ ਜਾਂਦੀ ਹੈ ਨਾਨਕ ਪੈ ਅੰਮ ਪੈ ਸੰਤ ਜੰਮ ਪੈ ਮੇਲ ਕੰਤ ਹਮਾਰਾ ਪਾਤਸ਼ਾਹ ਕਹਿੰਦੇ ਪੈ ਅੰਮ ਪੈ ਸਮਾਰਕ ਕਥਨ ਕਰਦੇ ਸੰਤਾਂ ਅੱਗੇ ਇਸ ਤਰ੍ਹਾਂ ਬੇਨਤੀ ਕਰੀਏ ਕਿ ਸੰਤ ਜਨੋ, ਮਹਾਤਮਾ ਜਨੋ, ਪਰਮਾਤਮਾ ਨੂੰ ਤੁਸੀਂ ਜਪੋ, ਜਪਦੇ ਹੈ ਉਹ ਸਾਡਾ ਮਾਲਕ ਹੈ, ਤੁਸੀਂ ਕਿਰਪਾ ਕਰੋ, ਤੁਸੀਂ ਮਿਲੇ ਹਾਂ, ਸਾਨੂੰ ਵੀ ਉਹਨਾਂ ਨਾਲ ਮਿਲਾ ਦਿਓ। ਅਤੇ ਇਸੇ ਤਰ੍ਹਾਂ ਚਰਨ ਸਿੰਘ ਸੰਤ ਗੁਲਜ਼ਾਰਾ ਹੁਣ ਦਾ ਭਰਾ ਸੀ, ਬੜੇ ਨੰਗਲ ਤੋਂ ਗੁਲਜ਼ਾਰਾ ਹੁਣ ਤਾਂ ਛੋਟੇ ਹੁੰਦੇ ਸੰਤ ਬਣ ਗਏ, ਸ਼੍ਰੀਮਾਨ ਸੰਤ ਬਾਬਾ ਬਿਸ਼ਨ ਸਿੰਘ ਜੀ ਨੰਗਲ ਵਾਲੇ ਮਹਾਂਪੁਰਖਾਂ ਕੋਲ ਰਹਿੰਦੇ, ਔਰ ਸੰਤ ਬਾਬਾ ਮਾਨ ਸਿੰਘ ਜੀ ਉੱਥੇ ਉਹਨਾਂ ਦੇ ਚਰਨਾਂ 'ਚ ਮਾਤਾ ਧਰਮ ਕੋਲ ਆ ਗਏ ਸੀ। ਫਿਰ ਬਾਅਦ 'ਚ ਸਾਰੀ ਸੇਵਾ ਸੰਭਾਲ ਉਹ ਵੀ ਕਰਦੇ ਰਹੇ, ਹੋਸਪਿਟਲ ਵੀ ਉਹਨੇ ਮਾਲਪੁਰ ਬਣਾਇਆ, ਮਹਾਂਪੁਰਖ ਬੜੇ ਪਰਪਕਾਰੀ ਵਿਦਵਾਨ ਸੀਗੇ ਔਰ ਬੜੇ ਮਲਾਪੜੇ ਸੀ। ਅਤੇ ਗੁਲਜ਼ਾਰਾ ਸੰਧਾ ਭਰਾ ਆਪਣੇ ਚਰਨ ਸਿੰਘ, ਅਤੇ ਮਹਾਰਾਜ ਹੋਣੀ ਹਰਖੁਆ ਨਗਲ ਸੰਤ ਆਤਮਾ ਸਿੰਘ ਦੀ ਭੈਣ ਨਾਲ ਰਿਸ਼ਤਾ ਕੀਤਾ ਸੀ। ਉਹ ਸੰਗਤ ਦਾ ਪ੍ਰਭਾਵ ਹੁੰਦਾ, ਕਿਉਂ ਸੰਤ ਬਿਸ਼ਨ ਸਿੰਘ ਕੁਝ ਆਉਂਦੇ ਜਾਂਦੇ ਸੀ, ਬਾਬਾ ਬਿਸ਼ਨ ਸਿੰਘ ਜੀ ਐਨ ਪਿੰਡ ਦੇ ਸੀ, ਅਤੇ ਸੰਤਨ ਬਾਬਾ ਹਰਨਾਮ ਸਿੰਘ ਜੀ ਮਹਾਰਾਜ ਜੀ ਆਉਣ ਵਾਲੇ, ਸੰਤਨ ਬਾਬਾ ਕਰਮ ਸਿੰਘ ਜੀ ਮਹਾਰਾਜ ਹੋਤੀ ਮਿਲਣ ਨਾਲ ਸੇਵਕ ਸੀ, ਪੂਰਨ ਮਹਾਂਪੁਰਖ ਸੀ। ਇੱਕੋ ਇੱਕ ਮਾਤਾ ਪਿਤਾ ਪੁੱਤਰ ਸੀ, ਅਤੇ ਮਾਤਾ ਜੀ ਦੀ ਸੰਤ ਬਿਸ਼ਨ ਸਿੰਘ ਨੇ ਬਹੁਤ ਸੇਵਾ ਕੀਤੀ, ਸੰਤ ਕਿ ਉਹਨਾਂ ਦੇ ਖੁਸ਼ ਸੀ ਕਿ ਸਾਡੀ ਮਾਤਾ ਦੀ ਇੰਨੀ ਸੇਵਾ ਕੀਤੀ, ਜੋ ਮਰਜ਼ੀ ਬਰ ਮੰਗੋ, ਬੜੀ ਉਹਨਾਂ 'ਤੇ ਸੰਤ ਬਿਸ਼ਨ ਸਿੰਘ ਦੇ ਕਿਰਪਾ ਸੀ। ਅਤੇ ਉਹ ਚਰਨ ਸਿੰਘ ਮਹਾਰਾਜ ਨੂੰ ਕਹਿਣ ਲੱਗਾ, ਮਹਾਰਾਜ ਅਤੇ ਮੈਂ ਹੁਣ ਸਾਧੂ ਹੋ ਜਾਂਦਾ। ਉਹ ਮਹਾਰਾਜ ਕਹਿੰਦੇ, ਨਹੀਂ ਤੂੰ ਹੁਣ ਆਪਣੇ ਸੇਵਾ ਨਿਭਾ ਗ੍ਰਹਿਸਥ ਦੀ। ਅਤੇ ਕਹਿੰਦਾ, ਨਹੀਂ ਮਹਾਰਾਜ ਹੁਣ ਬੱਚੇ ਸਾਰੇ ਪਲ ਗਏ, ਠੀਕ ਠਾਕ ਗਿਆ, ਗੁਜ਼ਾਰਾ ਸੋਹਣਾ, ਹੁਣ ਕਿਰਪਾ ਕਰ ਦਿਓ। ਮੇਰਾ ਬੜਾ ਭਰਾ ਸੀ, ਮੈਨੂੰ ਤਾਂ ਲੱਗਾ ਮੇਰਾ ਵੀ ਮੈਂ ਚਿੱਤ ਕਰਦਾ, ਇੱਧਰ ਹੀ ਲੱਗਾ। ਮਹਾਰਾਜ ਹੱਸ ਪਿਆ, ਮਹਾਰਾਜ ਕਹਿਣ ਲੱਗੇ, ਚੰਗਾ ਫਿਰ 12 ਸਾਲ ਪਿੰਡ ਨਹੀਂ ਵੜਨਾ, ਹੁਣ ਔਖਾ ਤਾਂ ਬਹੁਤ ਹੁੰਦਾ, ਮਤਲਬ ਇਹ ਮੋਹ ਮਾਰ ਟੁੱਟ ਜਾਂਦਾ ਨਾ, ਲਿੰਗ ਟੁੱਟ ਜਾਂਦਾ। ਅਤੇ ਪਰ ਉਹ ਬਚਨ 7 ਵਜੇ ਕਰਕੇ ਫਿਰ ਚਲੇ ਗਿਆ, ਮੁੜ ਕੇ 12 ਸਾਲ ਉਹ ਨਹੀਂ ਕਿਸੇ ਨੂੰ ਦੇਖਿਆ ਇਹ ਕਿੱਥੇ ਰਿਹਾ। ਇੱਧਰ ਮਹਾਰਾਜ ਸਮਾ ਗਿਆ ਅਤੇ ਜਲ ਪ੍ਰਵਾਹ ਹੋ ਗਿਆ ਭਗੌਰ ਸਾਹਿਬ, ਅਤੇ ਸ਼੍ਰੀ ਅਨੰਦਪੁਰ ਸਾਹਿਬ ਆਏ ਸੰਤ ਬਾਬਾ ਮੋਹਨ ਸਿੰਘ ਪਿੰਡਰਾਂ ਵਾਲੇ, ਇਹ ਸੰਤ ਗਿਆਨ ਗੁਰਬਚਨ ਸਿੰਘ ਜੀ ਦੇ ਵਿਦਿਆਰਥੀ ਹੈ, ਪਿੰਡਰਾਂ ਦੀ ਗੱਦੀ 'ਤੇ ਸੰਤ ਮੋਹਨ ਸਿੰਘ ਜੀ ਆ, ਅਤੇ ਹਾਲੇ ਉਹਨਾਂ ਦਾ ਸਰੀਰ ਹੈ 96 ਸਾਲ ਉਮਰ ਆ, ਬਹੁਤ ਹੀ ਮਹਾਂਪੁਰਖ ਤਿਆਗੀ ਬਰਾਗੀ ਭਜਨੀਕ ਆ। ਅਤੇ ਦੂਜੇ ਉਹਨਾਂ ਦੇ ਭਾਈ ਜਥੇਦਾਰ ਸੰਤਾ ਸਿੰਘ ਜੀ, ਉਹ ਮਹਾਰਾ ਹਰਖੁਆਲ ਵਾਲਿਆਂ ਦੇ ਸੇਵਕ ਆ, ਉੱਥੇ ਰਾਗੀ ਬਾਗ ਝੌਂਪੜੀ ਪਾ ਕੇ ਬਹਾਲਿਆ, ਸਾਰੀ ਜ਼ਿੰਦਗੀ ਉੱਥੇ ਬਤੀਤ ਹੋ ਗਈ, 93 ਸਾਲ ਉਮਰ ਆ, ਹਾਲੇ ਉੱਥੇ ਹੀ ਆ। ਰਾਗੀ ਬਾਗ ਸਬਜ਼ੀਆਂ ਲਾਉਣੀਆਂ ਸੰਤ ਬਤਨ ਸਿੰਘ ਅਤੇ ਸੰਤ ਜਥੇਦਾਰ ਸੰਤਾ ਸਿੰਘ, ਸਾਰੀਆਂ ਅਨੰਦਗੜ੍ਹ ਸਾਹਿਬ ਕੇਸਗੜ੍ਹ ਦੇ ਆਉਣੀ, ਅਤੇ ਉੱਥੋਂ ਪ੍ਰਸ਼ਾਦਾ ਲਿਆਉਣਾ, ਉਹ ਵੇਲੇ ਉਹ ਪ੍ਰਸ਼ਾਦਾ ਛਕ ਲੈਣਾ। ਸਾਰੀ ਜ਼ਿੰਦਗੀ ਉਹ ਸੇਵਾ ਮਹਾਂਪੁਰਸ਼ਾਂ ਦੇ ਹੁਕਮ 'ਚ ਨਿਭਾਈ, ਅਤੇ ਉੱਥੇ ਆ ਗਿਆ, ਕਹਿਣ ਲੱਗਾ ਜਥੇਦਾਰ ਜੀ ਨੂੰ, ਮਹਾਰਾਜ ਜਥੇ ਕਹਿੰਦੇ ਵੀ ਸਰਦਾਰੀ ਛਕ ਲਓ, ਲੰਗਰ ਛਕ ਲਓ। ਕਹਿੰਦਾ ਨਹੀਂ ਮਹਾਰਾਜ, ਉਹ ਕਹਿੰਦੇ ਵੀ ਮਹਾਰਾਜ ਤਾਂ ਸਮਾ ਗਿਆ, ਜਲ ਪ੍ਰਵਾਹ ਹੋ ਗਿਆ, ਉੱਥੋਂ ਦੌੜਿਆ ਨੰਗਲ ਚਲੇ ਗਿਆ ਪਾਖੜੇ ਭਗੌਰ ਸਾਹਿਬ, ਅਤੇ ਹੁਣ 4 ਮਣ ਬੇਟ ਬਣੇ ਆ, ਬਕਸਾ ਵੀ ਥੱਲੇ ਚੱਲ ਗਿਆ। ਅਰਦਾਸ ਕੀਤੀ ਕਿ ਮਹਾਰਾਜ ਮੈਨੂੰ ਦਰਸ਼ਨ ਹੀ ਨਹੀਂ ਹੋਏ, 12 ਸਾਲ ਪਤਾ ਨਹੀਂ ਕਿੱਥੇ ਰਿਹਾ, ਇਹ ਕਿੱਥੋਂ ਪਤਾ ਲੱਗ ਗਿਆ। ਉੱਥੇ ਵੀ ਉਹਨੂੰ ਅਰਦਾਸ ਕੀਤੀ ਹੜ ਕੇ, ਬਕਸਾ ਬਾਹਰ ਆ ਗਿਆ, ਇਹ ਦਰਸ਼ਨ ਦਿੱਤੇ, ਨਾਲ ਹੀ ਛਾਲ ਮਾਰ ਗਿਆ। ਅਤੇ ਪ੍ਰੇਮੀਆਂ ਦੀ ਵਾਸਤਾ ਦੇ ਲਓ ਕੈਸੀ ਹੈ, ਇਸ ਵਾਸਤੇ ਕਹਿੰਦੇ ਨਾਨਕ ਪੈ ਅੰਮ ਪੈ ਸੰਤ ਜੰਮ ਪੈ ਮੇਰਕਾਂ ਤੋਂ ਮਾਰਾ। ਕਥਨ ਕਰਦੇ ਆ ਮਹਾਂਪੁਰਸ਼ਾਂ ਕੇ ਸੰਤ, ਬੇਨਤੀ ਕਰੋ ਸੰਤੋ, ਉਹ ਵਾਹਿਗੁਰੂ ਨਾਮ ਤੁਸੀਂ ਜਪਦੇ ਹੋ, ਸਾਡਾ ਮਾਲਕ ਆ, ਤੁਸੀਂ ਉਹਨਾਂ ਮਿਲੇ ਆ, ਕਿਰਪਾ ਕਰਕੇ ਸਾਨੂੰ ਵੀ ਮਿਲਾ ਦਿਓ। ਲਾਖੋ ਲਾਨੇ ਮੋਹੇ ਹਾਰ ਜਬ ਲਗਨੇ ਮਿਲਿਆ, ਇਹ ਨਿਰੰਕਾਰ ਪਰਮੇਸ਼ਰ ਸਾਨੂੰ ਦਿਨ ਰਾਤ ਲੱਖਾਂ ਗ੍ਰੰਥਾਂ ਵੱਲੋਂ ਅਲਾਮੇ ਮਿਲਦੇ ਆ, ਸਹਾਰਨੇ ਪੈਂਦੇ ਆ, ਕਿਉਂਕਿ ਜਿੰਨਾ ਚਿਰ ਤੁਸੀਂ ਨਹੀਂ ਮਿਲਦੇ ਉਤਨੀ ਦੇਰ, ਕਿਉਂਕਿ ਵੇਦ ਸ਼ਾਸਤਰ ਹਾਂਜੀ ਗ੍ਰੰਥ ਪੰਥ ਸੰਤ ਹਰ ਵੇਲੇ ਨੂੰ ਟਕੋਰਾ ਮਾਰਦੇ ਨਾ, ਤੂੰ ਨਾਮ ਨਹੀਂ ਜਪਦਾ, ਕਹਿੰਦੇ ਉਲਾਮੇ ਮਿਲਦੇ ਆ, ਜਿੰਨਾ ਚਿਰ ਤੁਸੀਂ ਨਹੀਂ ਮਿਲਦੇ ਕਿਰਪਾ ਕਰੋ, ਮਿਲਣ ਕੋ ਕਰੋ ਅਪਾਵ ਕਿਸ਼, ਹਮਾਰਾ ਨਹੀਂ ਚੱਲੇ ਰਾਮ ਪਾਤਸ਼ਾਹ, ਮਿਲਣ ਨੂੰ ਅਪਾ ਤਾਂ ਬਹੁਤ ਕਰਦੇ ਹਾਂ, ਕਿਸ਼ ਹਮਾਰਾ ਨਹੀਂ ਚੱਲੇ ਰਾਮ, ਹਾਂਜੀ ਮਿਲਣ ਕੋ ਕਰੋ ਅਪਾਵ, ਮਿਲਣ ਲਈ ਬੜੇ ਯਤਨ ਕਰਦੇ ਹਾਂ, ਪਰ ਸਾਡਾ ਕੁਝ ਵੀ ਚਾਰਾ ਬਸ ਨਹੀਂ ਚੱਲਦਾ, ਚੱਲ ਚਿੱਤ ਬਿੱਤ ਅਨਿਤ ਪਿਰਿਆ ਬਿਨ ਕਵਨ ਵਿਧੀ ਨਾ ਤੀਜੀਆ, ਕਹਿੰਦੇ ਕਿਉਂਕਿ ਅਨਿਤ ਬਿੱਤ ਮੈਨੇ ਇਹ ਜਿਹੜਾ ਮਿਥਿਆ ਝੂਠਾ ਬਿੱਤ ਨਾਮ ਧਨ ਦਾ ਹੁੰਦਾ, ਇਹਦੇ ਮਗਰ ਲੱਗ ਕੇ ਨਾ ਇਹ ਸਾਡਾ ਮਨ ਜਿਹੜਾ ਚਿੱਤ ਜਿਹੜਾ ਚੰਚਲ ਹੋ ਰਿਹਾ, ਪਿੱਪਲ ਦੇ ਪੱਤੇ ਮੂੰਹ ਚੰਚਲ ਹੋਇਆ, ਔਰ ਪਿਰਿਆ ਜਿਹੜਾ ਪਿਆਰਾ ਮਾਲਕ ਆ ਉਹ ਤੋਂ ਬਿਨਾਂ ਸਾਨੂੰ ਕਿਸੇ ਤਰ੍ਹਾਂ ਵੀ ਬਿਨ ਚੱਲ ਚਿੱਤ ਬਿੱਤ ਅਨਿਤ ਪਿਰਿਆ ਬਿਨ ਕਵਨ ਵਿਧੀ ਨਾ ਧੀਰੀ, ਕਿਸੇ ਵਿਧੀ ਨਾਲ ਵੀ ਤੀਜੀ ਹੈ, ਪਿਰਿਆ ਬਿਨ ਕਵਨ ਵਿਧੀ ਨਾ ਧੀਜੀ, ਕਿਸੇ ਵਿਧੀ ਨਾਲ ਵੀ ਤੀਜੀ ਹੈ ਮੈਨੇ ਧੀਰੀ ਪ੍ਰਾਪਤ ਨਹੀਂ ਹੁੰਦੀ ਹੈ, ਖਾਣ ਪਾਣ ਸਿਗਾਰ ਬਿਰਥ ਹਰ ਕੰਤ ਬਿਨ ਕਿਉਂ ਜੀਜੀਏ, ਨਿਰੰਕਾਰ ਤੋਂ ਬਿਨਾਂ ਖਾਣ ਪੀਣ ਦੇ ਜਿੰਨੇ ਪਦਾਰਥ ਆ, ਸ਼ਿੰਗਾਰ ਸ਼ੰਗੂਰ ਲਾਉਣੇ ਆ, ਸਾਧਨ ਕਰਨੇ, ਇਹ ਤਾਂ ਬਿਰਥ ਵਿਅਰਥ ਨਿਸਫਲ ਹੀ ਹੈ, ਕਹਿੰਦੇ ਉਸ ਨਿਰੰਕਾਰ ਤੋਂ ਬਿਨਾਂ ਸਾਡਾ ਸੁੱਖਾਂ ਦੇ ਨਾਲ ਜੀਵਨ ਕਿਵੇਂ ਹੋ ਸਕਦਾ, ਜੀਜੀਏ ਕਿਵੇਂ ਜੀ ਸਕਦੇ, ਕਿਵੇਂ ਜੀਣਾ ਹੋਵੇ, ਆਸ ਆਪਸ ਅਸੀਂ ਰਹਿਣ ਦਿੰਦੇ ਹਾਂ, ਰਹਿ ਨਾ ਸਕੀਏ ਕਿਤੇ ਨਿਰੰਕਾਰ ਦੀ ਪ੍ਰਾਪਤ

ਫਿਰ ਵੀ ਪਰਮੇਸ਼ੁਰ ਦਾ ਦਰਸ਼ਨ ਨਹੀਂ ਪਾਇਆ ਜਾਂਦਾ, ਕਿਉਂਕਿ ਵਿਚਾਲੇ ਅਗਿਆਨਤਾ ਦਾ ਪੜਦਾ ਆ, ਉਹ ਪੜਦਾ ਹੋਣ ਕਰਕੇ ਦਰਸ਼ਨ ਨਹੀਂ ਹੋ ਰਿਹਾ। ਅਤੇ ਜਦੋਂ ਪੜਦਾ ਟੁੱਟ ਜਾਂਦਾ ਤਾਂ ਫਿਰ ਦਿਸ ਪੈਂਦਾ। ਅਵਗਨ ਮੋਹੇ ਅਨੇਕ ਕਤ ਮਹਿਲ ਬੁਲਾਈਆ, ਕਹਿੰਦੇ ਕਾਰਨ ਕੀ ਹੈ ਮੇਰੇ ਜੀ? ਕਹਿੰਦੇ ਅਨੇਕਾਂ ਬਹੁਤ ਔਗਣ ਹੈ, ਇਸ ਵਾਸਤੇ ਮੈਨੂੰ ਪਰਮੇਸ਼ੁਰ ਮਹਿਲ ਸਰੂਪ 'ਚ ਕਥ ਕਿਵੇਂ ਬੁਲਾਏਗਾ? ਹੈਂ, ਉਹਦਾ ਦੋਸ਼ ਨਹੀਂ, ਦੋਸ਼ ਮੇਰੇ ਹੀ ਹੈ। ਨਿਰਗੁਣ ਮਾਣੀ ਅਨਾਥ ਬਿਨ ਵਹਿ ਮਿਲੋ ਪ੍ਰਭੋ ਕਿਰਪਾ ਨਿਧੇ। ਕਹਿੰਦੇ ਮੇਰੀ ਜਿਹੜੀ ਜੀਵਾਤਮਾ ਇਹ ਸ਼ੁਭ ਗੁਣਾਂ ਤੋਂ ਰਹਿਤ ਅਨਮਾਣੀ ਹੈ, ਅਨਾਥਣੀ ਹੈ, ਗਰੀਬ। ਕਹਿੰਦੇ ਬੇਨਤੀ ਕਰ ਰਹੀ ਹਾਂ ਕਿ ਕਿਰਪਾ ਦੇ ਹਾਂਜੀ ਨਿਧੀ ਸਮੁੰਦਰ ਆਪ ਕਿਰਪਾ ਕਰੇ, ਆਪ ਹੀ ਮਿਲਣਾ ਕਰੋ। ਪਰਮਪੀਤ ਹੋਈਏ, ਸਹਿਜ ਸੋਈਏ, ਪ੍ਰਪਲਕ ਪੇਖਤ ਨਵ ਨਿਧੇ। ਪਰਮ ਰੂਪੀ ਪੀਤ, ਪੀਤ ਨਾਮ ਹੁੰਦਾ ਕੰਧ ਦਾ। ਇਹ ਜਿਹੜੀ ਖੰਧ ਵਿਚਾਲੇ ਦੀਵਾਰ ਬਣੀ ਹੋ ਨਾ, ਤੇਰਾ ਦਰਸ਼ਨ ਨਹੀਂ ਹੋਣ ਦਿੰਦੀ, ਕੋਈ ਹੈ ਕਿਰਪਾ ਕਰਕੇ ਇਹਨੂੰ ਨਾਸ ਕਰ ਦਿਓ। ਸਹਿਜ ਮੈਨੇ ਗਿਆਨ ਜਾਂ ਸ਼ਾਂਤੀ ਰੂਪੀ ਨੀਂਦ ਵਿੱਚ ਹੈਂ ਸੌਣਾ ਕਰ। ਕਹਿੰਦੇ ਇੱਕ ਪਲ ਥੋੜ੍ਹਾ ਮਾਤਰ ਵੀ ਹੈਂ ਇਹ ਪਰਮਾਤਮਾ ਨੂੰ ਤੂੰ ਦੇਖ ਲਏਂਗੀ। ਪਰਮਾਤਮਾ ਦੇ ਦੇਖਣ ਨਾਲ ਨੌ ਨਿਧੀਆਂ 18 ਸਿਧੀਆਂ ਤੁਹਾਨੂੰ ਪ੍ਰਾਪਤ ਹੋ ਜਾਣਗੀਆਂ। ਗ੍ਰਹਿ ਲਾਲ ਆਵੇ, ਮਹਿਲ ਪਾਵੇ, ਮਿਲ ਸੰਗ ਮੰਗਲ ਰਾਈ ਹੈ। ਇਹ ਜਿਹੜਾ ਅੰਤਸ਼ਕਨ ਰੂਪੀ ਘਰ ਹੈ ਨਾ, ਇਹਦੇ ਅੰਦਰ ਲਾਲ ਪ੍ਰੇਮ ਦੇ ਆਉਣ ਨਾਲ, ਪ੍ਰੇਮ ਨਾਲ ਭਰ ਜਾ ਹਿਰਦਾ ਸੰਤਾਂ ਦੀ ਸੰਗ 'ਚ ਮਿਲ ਕੇ। ਹਾਂਜੀ, ਉਹਦੇ ਮੰਗਲ ਮੈਨੇ ਖੁਸ਼ੀਆਂ ਦੇ ਗੀਤ ਗਾਈਏ, ਫਿਰ ਕਹਿੰਦੇ ਤੂੰ ਉਹਦੇ ਮਹਿਲ ਸਰੂਪ ਨੂੰ ਪ੍ਰਾਪਤ ਕਰ ਲਵੇਂਗੀ। ਸਰੂਪ ਦੇ ਪਾਉਣ ਨਾਲ ਹਿਰਦੇ ਰੂਪੀ ਘਰ ਦੇ ਅੰਦਰ ਲਾਲ ਮੈਨੇ ਜਿਹੜਾ ਪਿਆਰਾ ਉਹ ਨਿਰੰਕਰ ਆ ਕੇ ਸਾਖਿਆਤ ਪ੍ਰਗਟ ਹੋ ਜਾਂਦਾ। ਨਾਨਕ ਪੈ ਅੰ ਪੈ ਸੰਤ ਸਰਣੀ ਮੋਹੇ ਦਰਸ ਦਿਖਾਈਏ। ਪਾਤਸ਼ਾਹ ਕਹਿੰਦੇ ਹਨ ਸੰਤਾਂ ਦੀ ਸ਼ਰਨ 'ਚ ਪੈ ਗਏ। ਇਸ ਤਰ੍ਹਾਂ ਬੇਨਤੀ ਕਰੀਏ, ਇਹ ਸੰਤ ਜਨੋ, ਮਹਾਤਮਾ ਜਨੋ, ਮੈਨੂੰ ਨਿਰੰਕਾਰ ਦਾ ਦਰਸ਼ਨ ਦਿਖਾ ਦਿਓ। ਸੰਤਨ ਗਿਆ ਪ੍ਰਸਾਦ ਹਰ ਹਰ ਪਾਇਆ, ਸੰਤਾਂ ਦੀ ਪ੍ਰਸਾਦ ਕਿਰਪਾ ਨਾਲ ਨਿਰੰਕਾਰ ਨੂੰ ਪਾ ਲਿਆ ਹੈ। ਇਸ ਪੁਨੀ ਮਨ ਸ਼ਾਂਤ ਤਪਤ ਬਜਾਰ, ਇੱਛਾ ਪੂਰੀਆਂ ਹੋ ਗਈਆਂ, ਪੁਨੀ ਮੈਨੇ ਪੂਰੀਆਂ ਹੋ ਗਈਆਂ। ਮਨ ਵਿੱਚ ਸ਼ਾਂਤੀ ਆਦਿ ਗੁਣ ਪੈਦਾ ਹੋ ਗਏ। ਪਰਮਾਤਮਾ ਦਾ ਨਾਮ ਜਪ ਕੇ ਇਹ ਜਿਹੜੀ ਪੰਜਾਂ ਵਿਕਾਰਾਂ ਦੀ ਤਪਿਸ਼ ਸੀ, ਈਰਖਾ ਦੀ ਤਪਿਸ਼ ਸੀ, ਬੁਝਾ ਦਿੱਤੀ ਹੈ। ਈਰਖਾ ਦਾ ਸਾੜਾ ਖਤਮ ਹੋ ਗਿਆ। ਸਫਲਾ ਸੋ ਦਿਨ ਸਿਰਹਿਣੇ ਸੁਹਾਵੀ, ਆਨੰਦ ਮੰਗਲ ਰਸ ਘਣਾ। ਪਾਤਸ਼ਾਹ ਕਹਿੰਦੇ ਉਹ ਦਿਨ ਸਫਲ ਹੋ ਗਿਆ, ਉਹ ਰਾਤ ਵੀ ਬੜੀ ਸੁਹਾਵੀ ਸੋਭਾ ਵਾਲੀ ਰਸ ਪਿਆਰ ਦੇ ਕਰਨ ਦੇ ਕਾਰਨ, ਉਹਨਾਂ ਪਿਆਰ ਕਰਨ ਨਾਲ ਮੰਗਲ ਦਾ ਖੁਸ਼ੀ ਦਾ ਇੱਕ ਘਣਾ ਬੜਾ ਗਾੜਾ ਜਿਹੜਾ ਆਨੰਦ ਸੀ ਉਹ ਪ੍ਰਾਪਤ ਹੋ ਗਿਆ। ਰਸ ਘਣਾ ਹੈ ਉਹ ਜਿਹੜਾ ਇੱਕ ਰਸ ਘਣਾ ਮੰਗਲ ਖੁਸ਼ੀਆਂ ਦਾ, ਪਰਮਾਤਮਾ ਦੇ ਮਿਲਾਪ ਦਾ, ਆਨੰਦ ਦਾ ਜਿਹੜਾ ਰਸ ਸੀ ਉਹ ਪ੍ਰਾਪਤ ਹੋ ਗਿਆ। ਰਸ ਪ੍ਰੇਮ ਦੇ ਕਰਨ ਨਾਲ ਘਣਾ ਆਨੰਦ ਪ੍ਰਾਪਤ ਹੋ ਗਿਆ। ਪ੍ਰਗਟੇ ਗੋਪਾਲ ਗੋਬਿੰਦ ਲਾਲਨ ਕਬਨ ਰਸਨ ਗੁਣ ਭਨ। ਗੋਪਾਲ ਜਿਹੜੇ ਪ੍ਰਿਥਵੀ ਦੀ ਪਾਲਣਾ ਕਰਨ ਵਾਲੇ, ਗੋਬਿੰਦ ਵੇਦਾਂ ਕਰਕੇ ਸੰਤਾਂ ਕਰਕੇ ਜਾਣਨੇ ਯੋਗ ਲਾਲਨ ਮੈਨੇ ਪਿਆਰੇ, ਨਿਰੰਕਾਰ ਪ੍ਰਤੱਖ ਹੋ ਗਏ। ਮੈਂ ਕੌਣ ਹਾਂ ਰਸਨਾ ਨੇ ਉਹਨਾਂ ਦੇ ਪਵਿੱਤਰ ਗੁਣਾਂ ਦਾ ਉਚਾਰਨ ਕਰ ਸਕਾਂ, ਉਹਦੇ ਗੁਣ ਬਿਆਨਤ ਆ, ਕਿਹੜੀ ਰਸਨਾ ਨੂੰ ਉਹਦੇ ਗੁਣਾਂ ਨੂੰ ਭਨਾ ਮੈਨੇ ਉਚਾਰਨ ਕਰਾਂ। ਭਰਮ ਲੋਭ ਮੋਹ ਵਿਕਾਰ ਥਾ ਕੇ ਮਿਲ ਸਖੀ ਮੰਗਲ ਗਾਇਆ। ਜਦੋਂ ਕਹਿੰਦੇ ਮਹਾਂਪੁਰਖਾਂ ਰੂਪੀ ਸਖੀਆਂ ਨਾਲ ਮਿਲ ਕੇ ਨਿਰੰਕਾਰ ਦੇ ਜਸ ਰੂਪੀ ਮੰਗਲ ਗੀਤ ਨੂੰ ਗਾਇਆ, ਅਤੇ ਫਿਰ ਕਹਿੰਦੇ ਜਿਹੜਾ ਭਰਮ ਸੀ, ਲੋਭ ਸੀ, ਮੋਹ ਸੀ, ਇਹ ਜਿੰਨੇ ਵਿਕਾਰ ਦੋਸ਼ ਸੀ ਸਾਰੇ ਥੱਕ ਥੁੱਕ ਗਏ। ਨਾਨਕ ਪੈ ਜਾਂ ਪੈ ਸੰਤ ਜਾਂ ਪੈ ਜਿਨ ਹਰ ਹਰ ਸੰਯੋਗ ਮਿਲਾਇਆ। ਪਾਤਸ਼ਾਹ ਕਹਿੰਦੇ ਉਹਨਾਂ ਸੰਤਾਂ ਦੇ ਪਵਿੱਤਰ ਗੁਣਾਂ ਨੂੰ ਜਪਣਾ ਕਰੋ, ਕਿਉਂਕਿ ਸੰਤਾਂ ਨਾਲ ਮਿਲ ਕੇ ਪਰਮੇਸ਼ੁਰ ਦਾ ਨਾਮ ਜਪਣਾ ਕਰੋ। ਸੰਤਾਂ ਨੇ ਫਿਰ ਪਰਮਾਤਮਾ ਦਾ ਨਾਂ ਜਪਾ ਕੇ ਇਸ ਸੰਯੋਗ ਦੇ ਨਾਲ ਉਹਨਾਂ ਨੂੰ ਪਰਮਾਤਮਾ ਨਾਲ ਮਿਲਾ ਦਿੱਤਾ। ਵਿਆਹਗੜਾ ਮਹਲਾ ਪੰਜਵਾਂ, ਕਰ ਕਿਰਪਾ ਗੁਰਪਾਰ ਰਾਮ ਪੂਰੇ ਅੰਦਰ ਨਾਮ ਬਖਾਣਾ ਰਾਮ, ਇਹ ਰਮੇ ਹੋਏ ਰਾਮ ਪੂਰੇ ਪਾਰਵੰ ਪਰਮੇਸ਼ੁਰ ਗੁਰੂ ਪੂਜਨੀਕ। ਐਸੀ ਸਾਡੇ 'ਤੇ ਮਿਹਰ ਕਰੋ ਦਿਨ ਰਾਤ, ਆਪ ਜੀ ਦੇ ਪਵਿੱਤਰ ਜਿਹੜਾ ਜਾਸ ਆ, ਨਾਮ ਆ, ਇਹਦਾ ਵਿਖਿਆਨ ਕਥਨ ਕਰਦੇ ਰਹੀਏ। ਅੰਮ੍ਰਿਤ ਬਾਣੀ ਉਚਰਾਂ, ਹਰ ਜਸ ਮਿੱਠਾ ਲੱਗਦਾ ਤੇਰਾ ਭਾਣਾ ਰਾਮ। ਨਿਰੰਕਾਰ ਦਾ ਜਸ ਰੂਪੀ ਜਿਹੜੀ

0: ਅੰਮ੍ਰਿਤ ਬਾਣੀ ਇਹਨੂੰ ਉਚਾਰਨ ਕਰਦੇ ਰਹੀਏ। ਇਹ ਪਰਮੇਸ਼ੁਰ ਤੇਰਾ ਜਿਹੜਾ ਭਾਣਾ ਸਾਨੂੰ ਮਿੱਠਾ ਲੱਗੇ, ਜੇ ਤਾਂ ਸਾਡੇ ਪੱਖ ਦੀ ਹੋ ਜਾਵੇ ਉਹ ਤਾਂ ਮਿੱਠੀ ਲੱਗਦੀ ਹੈ, ਉਲਟ ਹੋਵੇ ਫਿਰ ਦੁੱਖ ਮੰਨਦੇ ਹਾਂ। ਪਰ ਉਹ ਗੁਰਮ ਸਾਰੇ ਦੁੱਖ ਆਵੇ ਸੁੱਖ ਆਵੇ ਉਹਨੂੰ ਭਾਣਾ ਮੰਨਦੇ ਹਾਂ। ਕਰ ਦਇਆ ਮਾਇਆ ਗੋਪਾਲ ਗੋਬਿੰਦ ਕੋਈ ਨਾਹੀਂ ਤੁਝ ਬਿਨਾ। ਇਹ ਦਇਆ ਕਰਨ ਵਾਲੇ ਹਾਂਜੀ, ਮਾਇਆ ਕਰਨ ਵਾਲੇ ਗੋਬਿੰਦ ਗੋਪਾਲ ਪਰਮੇਸ਼ੁਰ, ਤੁਹਾਤੋਂ ਬਿਨਾ ਮੇਰਾ ਤਾਂ ਕਹਿੰਦੇ ਕੋਈ ਹੋਰ ਨਮਾਣੇ ਦਾ ਆਸਰਾ ਹੈ ਹੀ ਨਹੀਂ। ਸਮਰੱਥ ਅਗਤ ਅਪਾਰ ਪੂਰਨ ਜੀਓ ਤਨ ਤਨ ਤੁਮ ਮਨ, ਇਹ ਅਪਾਰ ਬੇਅੰਤ ਗੁਣ ਵਾਲੇ ਪੂਰਨ ਨਿਰੰਕਾਰ ਆਪ ਸਾਰੀਆਂ ਸ਼ਕਤੀਆਂ ਕਰਕੇ ਸਮਰੱਥ ਔਰ ਅਗਥ ਅਕਥ ਹੈ, ਕਥਨ ਕਰਕੇ ਤੁਹਾਡੀ ਮਹਿਮਾ ਦੱਸੀ ਨਹੀਂ ਜਾਂਦੀ। ਅਤੇ ਫਿਰ ਕਹਿੰਦੇ ਜਿਹੜਾ ਜੀਵ ਹੈ ਇਹਨੂੰ ਤਨ ਮਨ ਧਨ ਸਾਰਾ ਕੁਝ ਆਪ ਜੀ ਦਾ ਦਿੱਤਾ ਹੋਇਆ, ਮਨਾ ਮੈਨੇ ਮੰਨਿਆ ਜੋ ਕੁਝ ਸਾਨੂੰ ਮਿਲਿਆ ਉਹਦੀ ਕਿਰਪਾ ਨਹੀਂ ਹੈ। ਕਈਆਂ ਨੂੰ ਅੱਖਾਂ ਨਹੀਂ ਮਿਲੀਆਂ, ਕੰਨਾਂ ਤੋਂ ਬੋਲੇ ਆ, ਗੂੰਗੇ ਆ, ਪੈਰ ਹੱਥ ਨਹੀਂ ਮਿਲੇ, ਡੁੱਡੇ ਪਿੰਗਲੇ ਆ, ਅਤੇ ਜੇ ਮਿਲਿਆ ਉਹਦੀ ਕਿਰਪਾ ਨਹੀਂ ਹੈ, ਕੋਈ ਜ਼ੋਰ ਨਾ ਥੋੜ੍ਹੀ ਹੈ। ਸਮਰੱਥ ਅਗਤ ਅਪਾਰ ਪੂਰਨ ਜੀਓ ਤਨ ਧਨ ਤੋਂ ਮਨ, ਇਹ ਸਾਰਾ ਕੁਛ ਆਪ ਜੀ ਨੇ ਦਿੱਤਾ ਹੈ। ਮੂਰਖ ਮੁਗਧ ਅਨਾਥ ਚਾਂਚਲ ਵਾਲੀ ਹੀ ਨੀਚ ਜਾਣਾ, ਕਹਿੰਦੇ ਮੈਂ ਤਾਂ ਮੂਰਖ ਹਾਂ, ਬਹੁਤ ਮਹਾਂਮੂਰਖ ਹਾਂ, ਅਨਾਥ ਯਤੀਮ ਬੇਆਸਰਾ, ਮਨ ਬੜਾ ਚਾਂਚਲ ਹੈ, ਚਾਂਚਲ ਮਨ ਵਾਲਾ, ਗਿਆਨ ਰੂਪੀ ਸ਼ਕਤੀ ਤੋਂ ਰਹਿਤ ਹੈ, ਨੀਚ ਜਾਤੀ ਵਾਲਾ, ਭੈੜੇ ਸੰਕਲਪਾਂ ਦੇ ਪੈਦਾ ਕਰਨ ਵਾਲਾ, ਅਜਾਣਾ ਮੈਨੇ ਬੜਾ ਬੇਸਮਝ ਹਾਂ। ਬਿਨਵੰਤ ਨਾਨਕ ਸਰਨ ਤੇਰੀ ਰੱਖ ਲੇ ਹੋ ਆਪਣੀਆਂ, ਇਹ ਪਾਤਸ਼ਾਹ ਤੇਰੇ ਚਰਨਾਂ ਬੇਨਤੀ ਹੈ, ਚਰਨ 'ਚ ਪੈ ਗਏ ਹਾਂ, ਸਾਨੂੰ ਆਉਣ ਜਾਣ ਜੰਮਣ ਬਨ ਵੱਲੋਂ ਰੱਖ ਲਓ, ਇਹ ਆਵਾਗੁਣ ਮਿਟਾ ਦਿਓ। ਸਾਧ ਹੈ ਸਰਣੀ ਪਾਈਏ ਹਰ ਜੀਓ ਗੁਣ ਗਾਵ ਹੈ ਹਰ ਨੀਤਾ ਰਾਮ, ਹੇ ਹਰੀ ਨਿਰੰਕਾਰ ਜੀਓ ਸਾਨੂੰ ਸੰਤਾਂ ਦੀ ਸ਼ਰਨ ਪਾ ਦਿਓ, ਕਿਉਂ ਮੈਂ ਹਰ ਨੀਤਾ ਨੀਤਾ ਮੈਨੇ ਰੋਜ਼ ਹਰ ਰੋਜ਼ ਪਰਮੇਸ਼ਰ ਦੇ ਨਾਮ ਨੂੰ ਗਾਉਂਦਾ ਰਹਾਂ, ਕਦੇ ਵੀ ਪਰਮੇਸ਼ਰ ਦਾ ਨਾਮ ਭੁੱਲੇ ਨਾ ਭੁਲਾਏ ਨਾ। ਤੁਰ ਧੂਰ ਭਗਤ ਨੇ ਕੀ ਮੰਤਨ ਲਾਗੋ ਹਰ ਜੀਓ ਹੈ ਸਭ ਪਤਤ ਪਨੀਤਾ ਰਾਮ, ਇਹ ਨਿਰੰਕਾਰ ਜੀਓ ਸੰਤਾਂ ਭਗਤਾਂ ਦੇ ਚਰਨਾਂ ਦੀ ਧੂੜ ਮੇਰੇ ਮਨ ਅਤੇ ਤਨ 'ਚ ਲੱਗ ਜਾ, ਹੇ ਰਾਮ ਹੇ ਰਾਮ, ਜਿਹਤੋਂ ਮੈਂ ਸਾਰੇ ਪਾਪਾਂ ਤੋਂ ਪਵਿੱਤਰ ਹੋ ਜਾਂ, ਹਾਂਜੀ ਸਾਰੇ ਪਾਪੀਆਂ ਤੋਂ ਮੈਂ ਪਵਿੱਤਰ ਹੋ ਜਾਂਦਾ। ਪਤਤਾ ਪਨੀਤਾ ਹੋਏ ਤਿੰਨ ਸੰਗ ਜਿਹਨ ਵਧਾਤਾ ਪਾਇਆ, ਜਿਹਨਾਂ ਨੇ ਕਹਿੰਦੇ ਉਹ ਵਧਾਤੇ ਨੂੰ ਨਿਰੰਕਾਰ ਨੂੰ ਪਾ ਲਿਆ, ਉਹਨਾਂ ਦੀ ਸ੍ਰੇਸ਼ਟ ਸੰਗਤ ਕਰਕੇ ਸਾਰੇ ਪਤਤਾ ਪਾਪੀ ਪਨੀਤਾ ਮੈਨੇ ਪਵਿੱਤਰ ਹੋ ਜਾਂਦੇ ਆ। ਨਾਮ ਰਾਤੇ ਜੀ ਰਾਤੇ ਨਿਤ ਦੇਹ ਚੜ੍ਹੇ ਸਵਾਇਆ, ਹਾਂਜੀ ਉਹ ਜਿਹੜੇ ਨਾਮ ਜਰਤੇ ਹੋਏ ਉਹ ਜੀਵਨ ਦੇ ਰਾਤੇ ਹਮੇਸ਼ਾ ਹਾਂਜੀ ਸਵਾਇਆ ਹੀ ਦਾਤਾਂ ਚੜ੍ਹ ਕੇ ਦਿੰਦੇ ਆ, ਹਾਂਜੀ ਉਹ ਜੀ ਰਾਤੇ ਹਨ, ਪਰਮਾਤਮਾ ਦੇ ਰੰਗ 'ਚ ਹਰ ਵੇਲੇ ਰੱਤੇ ਰਹਿੰਦੇ ਆ, ਰੰਗੇ ਰਹਿੰਦੇ ਮਨ ਰੰਗ ਨੂੰ ਮਨ ਨੂੰ ਰੰਗ ਛੱਡਦੇ ਪਿਆਰ ਵਿੱਚ, ਪਰਮਾਤਮਾ ਦੇਣ ਕਰਕੇ ਉਹਨਾਂ ਗੁਰਮੁਖਾਂ ਦਾ ਜਸ ਨਿਤ ਹਮੇਸ਼ਾ ਸਵਾਏ ਤੋਂ ਸਵਾਇਆ ਚੜ੍ਹਦਾ ਜਾਂਦਾ, ਉਹਦੀਆਂ ਦਾਤਾਂ ਵੀ ਸਵਾਈਆਂ ਹੀ ਆ, ਇਸ ਵਾਸਤੇ ਉਹਦਾ ਗੁਰਮੁਖਾਂ ਦਾ ਜਸ ਵੀ ਸਵਾਇਆ ਜੀ। ਹਰੇ ਦਿੱਤੇ ਦਨਵ ਨਿਧ ਹਰ ਜਪ ਜਿਨੀ ਆਤਮ ਜਿੱਤਾ, ਜਿਨ੍ਹਾਂ ਨੇ ਪਰਮੇਸ਼ਰ ਨਾਮ ਜਪ ਕੇ ਇੱਥੇ ਆਤਮ ਮਨ ਦਾ ਵੱਜ ਚੁੱਕਿਆ, ਮੈਨੂੰ ਉਕੜਿਆ, ਮਨ ਨੂੰ ਜਿੱਤ ਲਿਆ, ਉਹਨਾਂ ਗੁਰਮੁਖਾਂ ਨੇ ਕਹਿੰਦੇ ਰਿੱਧੀਆਂ ਸਿੱਧੀਆਂ ਨੌਲੀਆਂ ਸਾਰੀਆਂ ਪ੍ਰਾਪਤ ਹੋ ਜਾਂਦੀਆਂ। ਦੇਖੋ ਕੋਈ ਹੁੰਦਾ ਸੀ ਪ੍ਰੇਮੀ ਅਤੇ ਉਹ ਕਿਸੇ ਕੋਲ ਜਾਣ ਲੱਗ ਪਿਆ ਮੰਤਰੀ ਜੰਤਰੀ ਨੂੰ, ਹੁਣ ਸੂਰਜ ਦੀ ਸਿੱਧੀ ਕੀਤੀ ਸੀ, ਫਿਰ ਉਹ ਮਹਾਰਾਜ ਕੋਲ ਆਉਣ ਲੱਗ ਪਿਆ, ਉਹਨੂੰ ਬੜਾ ਹੋਇਆ ਅਤੇ ਮੇਰਾ ਚੇਲਾ ਸੀ ਤਾਂ ਉੱਧਰ ਜਾਣ ਲੱਗ ਪਿਆ, ਅਤੇ ਉਸਨੇ ਫਿਰ ਆਪਣੇ ਪੁੱਛਿਆ ਵੀ ਕਿੱਥੇ ਜਾਣਾ, ਕਹਿੰਦੇ ਮਹਾਰਾਜ ਕੋਲ, ਅਤੇ ਕੌਣ ਪਿਓ ਤੇਜ਼ ਛੱਡਤਾ ਉਹ ਦਿਨ ਲੱਗਾ ਜਿਵੇਂ ਸੜਨ, ਮਹਾਰਾਜ ਕੋਲ ਆ ਗਿਆ, ਮਹਾਰਾਜ ਨੇ ਕਿਰਪਾ ਕਰਤੀ। ਮਹਾਰਾਜ ਕਹਿੰਦੇ ਕੀ ਗੱਲ, ਕਹਿੰਦੀ ਹੁਣ ਸੂਰਜ ਸਿੱਧੀ ਕੀਤੀ ਹੈ, ਮੈਨੂੰ ਕਹਿੰਦਾ ਕਿੱਥੇ ਜਾਣਾ, ਮੈਂ ਕਿਹਾ ਮੈਂ ਆਪ ਜੀ ਦੀ ਸੰਗਤ 'ਚ ਆਉਣ ਲੱਗ ਪਿਆ, ਅਤੇ ਉਹਨੂੰ ਉਹ ਤੇਜ਼ ਛੱਡਤਾ, ਹੁਣ ਮੈਨੂੰ ਐਵੇਂ ਜਿਵੇਂ ਅੱਗ ਪੈਂਦੀ ਲਾਟ। ਮਹਾਰਾਜ ਕਹਿੰਦੇ ਕੋਈ, ਅਤੇ ਮਹਾਰਾਜ ਨੇ ਹਜਲ ਕਿਰਪਾ ਕੀਤੀ, ਉਹ ਫਿਰ ਲਾਟ ਜਾ ਕੇ ਉਹਨੂੰ ਸਾੜਨ ਲੱਗ ਪਈ, ਫਿਰ ਭੱਜਿਆ ਆਇਆ ਆ ਕੇ ਮਹਾਰਾਜ ਚਾਨਣ ਦਿੱਤਾ ਬਖਸ਼ ਲਓ, ਕਹਿੰਦੇ ਉਹ ਛੋਟੀ ਛੋਟੀਆਂ ਸਿੱਧੀਆਂ ਪਾ ਕੇ ਇਸ ਤਰ੍ਹਾਂ ਦੇ ਕੰਮ ਕਰਦੇ ਹਾਂ, ਹਾਂਜੀ ਫਿਰ ਉਹਨੂੰ ਭੁੱਲਾਂਗੀ। ਅਤੇ ਮਹਾਰਾਜ ਕਹਿੰਦੇ ਮਨ ਨੂੰ ਸ਼ਾਂਤ ਕਰਨ ਵਾਸਤੇ ਫਿਰ ਮਹਾਰਾਜ ਨੇ ਉਪਦੇਸ਼ ਦਿੱਤਾ, ਉਹਨੂੰ ਵੀ ਸ਼ਾਂਤ ਕਰ ਦਿੱਤਾ। ਇਸ ਵਾਸਤੇ ਕਹਿੰਦੇ ਆ ਕਿ ਰਿੱਧ ਸਿੱਧ ਨਵ ਨਿੰਦ ਹਰ ਜਪ ਤਿੰਨੀ ਆਤਮ ਜੀਤਾ। ਉੱਥੋਂ ਛਤਰੀ ਫੜ ਲਿਆ, ਰਿਧੀਆਂ ਸਿੱਧੀਆਂ ਨੌ ਦੀਆਂ ਹਰੀ ਦਾ ਜਪ ਕੇ ਉਹਨਾਂ ਨੇ ਆਤਮ ਨੇ ਮਨ ਨੂੰ ਜਿੱਤ ਲਿਆ। ਬਨਵੰਤ ਨਾਨਕ ਵੱਡ ਭਾਗ ਪਾਈ ਹੈ ਸਾਧ ਸਾਜਨ ਮੀਤਾ। ਪਾਤਸ਼ਾਹ ਕਹਿੰਦੇ ਆ ਜਿਹੜੇ ਲੋਕ ਪੁਰ ਸੱਜਣ ਮਿੱਤਰ ਕੌਣ ਆ? ਸੰਤ ਮਹਾਤਮਾ। ਬੜਿਆਂ ਭਾਗਾਂ ਕਰਕੇ ਉਹ ਪ੍ਰਾਪਤ ਹੁੰਦੇ ਆ, ਜਿਨੇ ਸੱਚ ਬਣੰਜਿਆ ਹਰ ਜੀਓ ਸੇ ਪੂਰੇ ਸਹਾਰ। ਪਾਤਸ਼ਾਹ ਕਹਿੰਦੇ ਆ ਜਿਨ੍ਹਾਂ ਨੇ ਹਾਂਜੀ ਪਰਮਾਤਮਾ ਦੀ ਕਿਰਪਾ ਨਾਲ ਪਰਮਾਤਮਾ ਦੇ ਸੱਚੇ ਨਾਮ ਨੂੰ ਬਣੰਜਿਆ ਖਰੀਦ ਲਿਆ, ਬਣਜ ਨਾਮ ਖਰੀਦਣ ਦਾ ਉਹ ਪੂਰੇ ਸ਼ਾਹ ਮੈਂ ਪੂਰੇ ਸ਼ਾਹੂ ਪਾ ਰਿਹਾ। ਬਹੁਤ ਖਜ਼ਾਨਾ ਤਿੰਨ ਪਿਆ ਹਰ ਜੀਓ ਹਰ ਕੀਰਤਨ ਲਾਹਾ ਰਾਮ ਹਰੀ ਦਾ ਦਿੱਤਾ ਆ ਉਹਨਾਂ ਦੇ ਪਾਸ ਬਹੁਤ ਖਜ਼ਾਨਾ ਹੈ, ਕਿਉਂਕਿ ਪਰਮਾਤਮਾ ਦਾ ਜਿਹੜਾ ਕੀਰਤਨ ਕਰਕੇ ਉਹਨਾਂ ਨੇ ਪਰਮੇਸ਼ਰ ਦੀ ਪ੍ਰਾਪਤੀ ਦਾ ਲਾਭ ਖੱਟ ਲਿਆ। ਕਾਮ ਕਰੋ ਲੋਭ ਕਾਮ ਕ੍ਰੋਧਨ ਲੋਭ ਵਿਆਪਿਆ ਜੋਜਨ ਪ੍ਰਭ ਸਿਮਰਾਤਿਆ। ਜਿਹੜੇ ਗੁਰਾਂ ਪਿਆਰੇ ਪਰਮਾਤਮਾ ਦੇ ਪ੍ਰਯੋਗ ਤੇ ਹੋਏ ਆ ਕਾਮ ਕ੍ਰੋਧ ਅਤੇ ਲੋਭ ਆਦਿਕ ਹਾਂਜੀ ਕਦੇ ਵਿਆਪੇ ਹਾਂਜੀ ਵਿਆਪਦੇ ਨਹੀਂ ਲੱਗਦੇ, ਬਿਨਾਂ ਦਾ ਅਸਰ ਵੀ ਉਹਨਾਂ 'ਤੇ ਨਹੀਂ ਰਹਿੰਦਾ, ਕਿਉਂਕਿ ਮਹਾਰਾਜ ਦੀ ਕਿਰਪਾ ਉਹਨਾਂ 'ਤੇ ਹੋ ਜਾਂਦੀ ਹੈ। ਕਾਮ ਕ੍ਰੋਧਨ ਲੋਭ ਵਿਆਪਿਆ ਜੋਜਨ ਪ੍ਰਭ ਸਿਮਰਾਤਿਆ। ਜਿਹੜੇ ਪ੍ਰਭੂ ਦੇ ਨਾਲ ਰਾਤੇ ਰੰਗੇ ਹੋਏ ਆ ਪ੍ਰੇਮ 'ਚ ਭੇਜੇ ਹੋਏ ਆ ਉਹਨਾਂ ਨੂੰ ਕਾਮ ਕ੍ਰੋਧ ਨਹੀਂ ਵਿਆਪਦਾ। ਇੱਕ ਜਨ ਇੱਕ ਮਨ ਰਾਮ ਕੈ ਰੰਗ ਮਾਤਿਆ। ਉਹ ਜਿਹੜੇ ਗੁਰੂ ਪਿਆਰੇ ਆ ਪਰਮੇਸ਼ੁਰ ਦੇ ਪ੍ਰੇਮ 'ਚ ਮਾਤਿਆ ਮਸਤ ਹੋਏ ਉਹ ਫਿਰ ਇੱਕ ਨੂੰ ਜਾਣਦੇ ਆ ਔਰ ਇੱਕ ਦਾ ਹੀ ਭਾਣਾ ਜਿਹੜਾ ਉਹ ਮੰਨਦੇ ਹਨ। ਲਾਗ ਸੰਤ ਚਰਨੀ ਪੜੇ ਸਰਣੀ ਮਨ ਤਿੰਨਾ ਉਹ ਮਾਹਾ। ਪਾਤਸ਼ਾਹ ਕਹਿੰਦੇ ਆ ਲਗ ਸੰਤ ਚਰਨੀ ਪੜੇ ਸਰਣੀ ਮਨ ਤਿੰਨਾ ਉਹ ਮਾਹਾ। ਜਿਹੜੇ ਗੁਰੂ ਪਹਿਲੇ ਸੰਤਾਂ ਦੇ ਚਰਨੀ ਲੱਗੇ ਆ ਹੈਂ ਸਤਿਗੁਰਾਂ ਦੀ ਸ਼ਰਨ 'ਚ ਪੈ ਗਏ ਉਹਨਾਂ ਦੇ ਮਨ 'ਚ ਉਮਾਹਾ ਮੈਨੇ ਬੜਾ ਭਾਰੀ ਉਤਸ਼ਾਹ ਹੁੰਦਾ ਹੈ। ਬਿਨਵੰਤ ਨਾਨਕ ਜਿਨ ਨਾਮ ਪੱਲੇ ਸਹੀ ਸੱਚੇ ਸਾਹਿਬ। ਪਾਤਸ਼ਾਹ ਕਹਿੰਦੇ ਆ ਜਿਨ੍ਹਾਂ ਦੇ ਬੁੱਧੀ ਰੂਪੀ ਪੱਲੇ 'ਚ ਪਰਮੇਸ਼ੁਰ ਦਾ ਨਾਮ ਆ। ਪਾਤਸ਼ਾਹ ਕਹਿੰਦੇ ਸੱਚੇ ਸ਼ਾਹੂਕਾਰ ਉਹ ਹੋਈ ਆ। ਨਾਨਕ ਨਾਮ ਸੋਈ ਸਿਮਰੀਏ ਹਰ ਜੋ ਜਾ ਕੇ ਕਲ ਧਾਰੀ ਰਾਮ। ਪਾਤਸ਼ਾਹ ਕਹਿੰਦੇ ਆ ਉਸ ਨਿਰੰਕਾਰ ਦਾ ਸਿਮਰਨ ਕਰੋ ਜਿਸ ਨਿਰੰਕਾਰ ਪਰਮੇਸ਼ੁਰ ਦੀ ਕਲ ਮੈਨੇ ਸ਼ਕਤੀ ਨੇ ਸਾਰੀ ਦੁਨੀਆਂ ਨੂੰ ਧਾਰੀ ਮੈਨੇ ਬਣਾਇਆ ਹੋਇਆ ਹੈ। ਮਰਜ਼ਾਦਾ ਵੀ ਧਾਰੀ ਟਿਕਾਈ ਹੋਈ ਹੈ। ਗੁਰਮਨ ਉਹਨਾਂ ਬੀਸਰਿਆ ਹਰ ਜੋ ਕਰਤਾ ਪੁਰਖ ਮੁਰਾਰੀ ਰਾਮ। ਪਾਤਸ਼ਾਹ ਕਹਿੰਦੇ ਉਹ ਹਰੀ ਜੋ ਕਰਤਾ ਪੁਰਖ ਨਿਰੰਕਾਰ ਮੁਰਾਰੀ ਮਨ ਰੂਪੀ ਦੈਂਤ ਨੂੰ ਮਾਰਨ ਵਾਲਾ ਰਾਮ ਰਮੈ। ਗੁਰਮੁਖਾਂ ਦੇ ਮਨ ਵਿੱਚ ਕਦੇ ਭੁੱਲਦਾ ਨਹੀਂ। ਦੁੱਖ ਰੋਗ ਨਾਲ ਭਾਵ ਵਿਆਪਿਆ ਜਿਹਨੇ ਹਰ ਹਰ ਧਿਆਇਆ ਜਿਹਨੇ ਪਰਮੇਸ਼ੁਰ ਨਾਮ ਨੂੰ ਧਿਆਇਆ ਉਹਨੂੰ ਨਾ ਕੋਈ ਦੁੱਖ ਆ ਨਾ ਕੋਈ ਰੋਗ ਆ ਨਾ ਕੋਈ ਡਰ ਲੱਗਦਾ। ਸੰਤ ਪ੍ਰਸਾਦ ਤਰੇ ਭਵਜਲ ਪੂਰਵ ਲਿਖਿਆ ਪਾਇਆ ਉਹਨਾਂ ਗੁਰੂ ਪਿਆਰੇ ਪੂਰਵ ਮੈਨੇ ਪਿੱਛੇ ਚੰਗੇ ਕਰਮ ਲਿਖੇ ਸੀ ਉਹਨਾਂ ਦਾ ਫਲ ਪਾ ਲਿਆ। ਸੰਤਾਂ ਦੀ ਪ੍ਰਸਾਦ ਕਿਰਪਾ ਨਾ ਉਹ ਸੰਸਾਰ ਸਾਗਰ ਤੋਂ ਤਰ ਗਏ ਹਨ। ਬਜੀ ਵਧਾਈ ਮਨ ਸਾਂਤ ਆਈ ਮਿਲਿਆ ਪੁਰਖ ਨੂੰ ਪਾਰੀ। ਔਰ ਜਿਹਨਾਂ ਨੂੰ ਅਪਾਰ ਐਸਾ ਨਿਰੰਕਾਰ ਪਰਮਾਤਮਾ ਮਿਲ ਗਿਆ ਉਹਨਾਂ ਮਨ ਸ਼ਾਂਤੀ ਆ ਗਈ ਆਨੰਦੀ ਵਧਾਈ ਦੇ ਬਾਜੇ ਵੱਜੇ ਆ। ਹਾਂਜੀ ਇਹ ਵਧਾਈ ਵੱਜੀ ਆਪਾਂ ਨੇ ਪ੍ਰਗਟ ਹੋ ਗਈ। ਬਿਨਵੰਤ ਨਾਨਕ ਸਿਮਰ ਹਰ ਹਰ ਇਛਪੁਨੀ ਮਾਰੀ। ਪਾਤਸ਼ਾਹ ਕਹਿੰਦੇ ਆ ਹਰੀ ਹਰ ਦਾ ਸਿਮਰਨ ਕਰਕੇ ਨਿਰੰਕਾਰ ਦੀ ਮਿਹਰ ਹੋ ਗਈ ਸਾਡੀਆਂ ਸਾਰੀਆਂ ਇੱਛਾ ਪੂਰੀਆਂ ਹੋ ਗਈਆਂ ਹਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਕੇਲਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
5: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

رسول

ਕੌਮ ਦੇ ਸ਼ਹੀਦਾਂ ਨੂੰ ਵਾਰ ਵਾਰ ਪ੍ਰਣਾਮ, ਨਤਮਸਤਕ ਡੰਡੌਤ ਵੰਦਨਾ। ਸ਼ਹੀਦ ਕੀ ਜੋ ਮੌਤ ਹੈ ਵੋ ਕੌਮ ਕੀ ਹਯਾਤ ਹੈ, ਹਯਾਤੋ ਹਯਾਤ ਯਹਾਂ ਮੌਤ ਵੀ ਹਯਾਤ ਹੈ। ਬੜੀ ਪਾਕ ਸ਼ਹੀਦਾਂ ਦੀ ਮੜੀ ਹੁੰਦੀ ਹੈ, ਸਾਰੀ ਕੌਮ ਹੀ ਜਿਸ ਤੇ ਖੜੀ ਹੁੰਦੀ ਹੈ। ਦੋਦਾ ਜਲ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਖੰਜਰਾਂ ਨਾਲ ਖੋਪੜ ਲਹਿ ਜਾਂਦੇ, ਤਸਵੀਰ ਬਦਲਦੀ ਕੌਮਾਂ ਦੀ। ਨਨਕਾਣਾ ਸਾਹਿਬ ਦੇ ਸਮੂਹ ਸ਼ਹੀਦ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਸਾਰੀ ਸੰਗਤ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਵੇਂ ਪਿਛਲੇ ਐਤਵਾਰ ਸੰਪੂਰਨ ਸਾਕੇ ਦਾ ਢਾਡੀ ਦੀਵਾਨ ਵਿੱਚ ਵਰਣਨ ਕੀਤਾ ਜਾ ਚੁੱਕਾ ਹੈ, ਪਰ ਅੱਜ ਦੇ ਦੀਵਾਨ ਵਿੱਚ ਮੈਂ ਇਸੇ ਸਾਕੇ ਵਿੱਚੋਂ ਇੱਕ ਨਵਾਂ ਅੰਗ ਆਪ ਦੀ ਸੇਵਾ ਵਿੱਚ ਪੇਸ਼ ਕਰਨ ਜਾ ਰਿਹਾ। ਤੇ ਮੇਰੇ ਅੱਜ ਦੇ ਢਾਡੀ ਸਬਜੈਕਟ ਦਾ ਮੂਲ ਸ਼ੀਰਸ਼ਕ ਹੈ ਭਰੋਸੇ ਦਾ ਭਾਂਬੜ। ਇਕਬਾਲ ਕਾਕਾ ਦਰਬਾਰਾ ਸਿੰਘ, ਜਿਸ ਦੀ ਉਮਰ ਕੇਵਲ 9 ਸਾਲ ਹੈ, ਉਸ ਦਾ ਆਪਣੇ ਪਿਤਾ ਸਰਦਾਰ ਕੇਰ ਸਿੰਘ ਦੇ ਨਾਲ ਨਨਕਾਣਾ ਸਾਹਿਬ ਦੀ ਪਾਵਨ ਧਰਤ ਉੱਤੇ ਸ਼ਹੀਦੀ ਦਾ ਜਾਮ ਪੀ ਜਾਣਾ ਅੱਜ ਦੇ ਪ੍ਰੋਗਰਾਮ ਦਾ ਮੁੱਖ ਵਿਸ਼ਾ ਹੈ। 20 ਫਰਵਰੀ 1921 ਨੂੰ ਇਹ ਸਾਕਾ ਵਰਤਿਆ, ਜਿਸ ਵਿੱਚ 150 ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ ਉਹ 150 ਦੇ 150 ਸਿੰਘ ਸੰਪੂਰਨ ਨਿਤਨੇਮੀ ਧਰਮੀ ਕਲਗੀਆਂ ਵਾਲੇ ਪਾਤਸ਼ਾਹ ਦੇ ਦਰ ਦੇ ਭਮਰੇ ਸਿੱਖ ਸਨ, ਜਿਨ੍ਹਾਂ ਨੇ ਆਪਣੀਆਂ ਜਿੰਦਗਾਨੀਆਂ, ਆਪਣੀਆਂ ਜਵਾਨੀਆਂ, ਆਪਣਾ ਜੀਵਨ, ਆਪਣਾ ਤਨ ਮਨ ਧਨ ਸਭ ਸਤਿਗੁਰ ਨਾਨਕ ਦੇ ਮਹਾਰਾਜ ਦੇ ਮੁਕੱਦਸ ਅਸਥਾਨ ਸ੍ਰੀ ਨਨਕਾਣਾ ਸਾਹਿਬ ਦੇ ਵਿੱਚ ਲੇਖੇ ਵਿੱਚ ਲਾ ਦਿੱਤਾ। ਅੱਜ ਸਮੁੱਚਾ ਪੰਥ ਉਹਨਾਂ ਨੂੰ ਯਾਦ ਕਰ ਰਿਹਾ ਹੈ, ਫਰਵਰੀ ਦਾ ਸਮੁੱਚਾ ਮਹੀਨਾ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਹੈ। ਆਓ ਪ੍ਰੇਮ ਪਿਆਰ ਦੇ ਨਾਲ ਉਸ ਬਾਲ ਸ਼ਹੀਦ ਬਾਬਾ ਦਰਬਾਰਾ ਸਿੰਘ, ਜਿਸ ਦੀ ਉਮਰ ਹੈ ਕੇਵਲ 9 ਸਾਲ, ਉਸ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ੍ਰੀ।

ਹੋ ਸੁਣ ਕੇ ਮਿੱਠੜੀ ਮਾਰਤਾ ਅੱਖੋਂ ਵਹਿੰਦਾ ਪਾਣੀ, ਇਹ ਸੁਣ ਕੇ ਮਿੱਠੜੀ ਮਾਰਤਾ, ਇਹ ਸੁਣ ਕੇ ਮਿੱਠੜੀ, ਇਹ ਸੁਣ ਕੇ ਮਿੱਠੜੀ ਮਾਰਤਾ ਅੱਖੋਂ ਵਹਿੰਦਾ ਪਾਣੀ, ਇਹ ਸੁਣ ਕੇ ਮਿੱਠੜੀ ਮਾਰਤਾ ਅੱਖੋਂ ਵਹਿੰਦਾ ਪਾਣੀ, ਮੰਗਿਆ ਪਾਣੀ ਨਾ ਮੰਗਿਆ ਪਾਣੀ, ਉਹ ਹੋ ਗਿਆ ਸੁਸ਼ੀਲ।

ഇതൊക്കെ എന്താ മനുഷ്യ സ്വാമി ദേവത്തെ

ਕਰੀ ਮਹਾਨ ਪਾਪਿਆ ਤਾਣੀ ਦੁਸ਼ਟ ਤੋਂ ਕਰੀ ਮਹੰਤ ਦੀ ਸੀ ਪਾਪਿਆ ਤਾਣੀ ਦੁਸ਼ਟ ਤੋਂ ਕਰੀ ਮਹੰਤ ਦੀ ਬਈ ਦੁਸ਼ਟ ਤੋਂ ਕਰੀ ਦੁਸ਼ਟ ਤੋਂ ਕਰੀ ਮਹੰਤ ਦੀ ਸੀ ਪਾਪਿਆ ਤਾਣੀ ਦੁਸ਼ਟ ਤੋਂ ਕਰੀ ਮਹੰਤ

ਕਰ ਲੋ ਪਿੱਛੋਂ ਕਹਿਰ ਸਿੰਘ ਨੇ ਵਿਆਰ ਕਰ

0: जवान दी विद्वान जीवन साथी कैसले बनाने आए।
1: एक फौजी जवान दी

ரத்தன தோறு குரு சிக்கு சி நெட்டனே நிச்சாரே

0: ਜਿਹੇ ਹੈ ਗੋਦ ਵਿੱਚ ਹੋਇਆ ਬੇਟਾ ਸੋਹਣਾ ਲਾਲ ਫਿਰ ਤੋੜੇ ਨੇ ਤਾਲ ਆਏ ਹਰ ਗੋਦ ਵਿੱਚ ਹੋਇਆ ਪੈਦਾ ਸੋਹਣਾ ਲਾਲ ਫਿਰ ਹਾਂ ਲਾਲ ਮੇਰੇ ਸੋਹਣਾ ਲਾਲ ਫਿਰ ਜੋੜੇ ਨੇ ਤਾਲ ਆਏ ਸੋਹਣਾ ਲਾਲ ਫਿਰ ਜੋੜੇ ਨੇ ਤਾਲ ਆਏ
1: ਸਤਿਗੁਰੂ ਨੇ ਜੰਗ ਦੇ ਲੇਖ ਹੀ ਐਸੇ ਲਿਖੇ ਸਨ। 20 ਸਾਲ ਫੌਜੀ ਸੇਵਾ ਕਰਨ ਤੋਂ ਬਾਅਦ ਆਨੰਦ ਕਾਰਜ ਹੋਇਆ, ਗੁਰਮਤ ਅਨੁਸਾਰ ਸ਼ਾਦੀ ਹੋਈ, 7 ਰੁਪਈਏ ਮਹੀਨਾ ਪੈਨਸ਼ਨ ਪਾ ਕੇ ਅੰਗਰੇਜ਼ ਦੀ ਫੌਜ ਵਿੱਚੋਂ ਕੇਰ ਸਿੰਘ ਆਪਣੀ ਜੀਵਨ ਸਾਥਣ ਰਤਨ ਕੌਰ ਨੂੰ ਨਾਲ ਲੈ ਕੇ ਆਪਣੇ ਪਿੰਡ ਆ ਗਿਆ। ਰਤਨ ਕੌਰ ਦਾ ਸੁਭਾਅ ਵੀ ਬੜਾ ਸੁਚੀ, ਸਹਿਜ ਅਤੇ ਪਰਮਾਤਮਾ ਲੋਕਾਂ ਵਰਗਾ ਸੀ। ਇਹ ਵੀ ਅੰਮ੍ਰਿਤਧਾਰੀ ਨਿਤ ਨੇਮਣ ਅਤੇ ਸਤਵੰਤੀ ਔਰਤ ਸੀ। ਹਰ ਦਮ ਵਾਹਿਗੁਰੂ ਵਾਹਿਗੁਰੂ ਹੀ ਇਸਦੀ ਜ਼ੁਬਾਨ ਤੇ ਰਹਿੰਦਾ ਸੀ। ਕਦੇ ਕਿਸੇ ਦੀ ਚੁਗਲੀ ਨੰਜਿਆ ਦਾ ਲਫ਼ਜ਼ ਕਿਸੇ ਔਰਤ ਨੇ ਰਤਨ ਕੌਰ ਦੇ ਮੁੱਖ ਤੋਂ ਨਹੀਂ ਸੀ ਸੁਣਿਆ। ਰਤਨ ਕੌਰ ਦੇ ਦਰਸ਼ਨ ਕਰਨੇ ਹਰ ਪਿੰਡ ਦੀ ਔਰਤ ਆਪਣਾ ਸੁਭਾਗ ਮੰਨਿਆ ਕਰਦੀ ਸੀ। ਅਕਾਲ ਪੁਰਖ ਨੇ ਇਸ ਜੋੜੇ ਦੇ ਜੀਵਨ ਵਿੱਚ ਖੁਸ਼ੀਆਂ ਦੀ ਬਰਸਾਤ ਕੀਤੀ। ਜਦੋਂ ਸੰਨ 1912 ਦੇ ਵਿੱਚ ਰਤਨ ਕੌਰ ਦੀ ਕੁੱਖ ਨੂੰ ਭਾਗ ਲੱਗਿਆ, ਮਾਪਿਆਂ ਦੇ ਘਰ ਚੰਨ ਵਰਗਾ ਪੁੱਤਰ ਪੈਦਾ ਹੋਇਆ। ਗੁਰੂ ਗ੍ਰੰਥ ਸਾਹਿਬ ਦੇ ਮੁੱਖ ਵਾਕ ਅਨੁਸਾਰ ਗੱਦੇ ਅੱਖਰ ਉੱਤੇ ਕਾਕੇ ਦਾ ਨਾਂ ਦਰਬਾਰਾ ਸਿੰਘ ਰੱਖਿਆ ਗਿਆ। ਸਾਰੇ ਪਰਿਵਾਰ ਨੂੰ ਵਧਾਈਆਂ ਮਿਲੀਆਂ, ਪਰ ਕਿਸਮਤ ਰਾਣੀ ਨੂੰ ਇਹ ਖੁਸ਼ੀਆਂ ਬਹੁਤਾ ਚਿਰ ਚੰਗੀਆਂ ਨਾ ਲੱਗੀਆਂ। ਜਦੋਂ ਇਹ ਬੱਚਾ ਅਜੇ 21 ਦਿਨ ਦਾ ਸੀ ਤਾਂ ਮਾਂ ਨੂੰ ਸੂਤ ਕੀ ਤਾਪ ਚੜ੍ਹ ਗਿਆ ਤੇ ਮਾਂ ਆਪਣੇ ਬੱਚੇ ਨੂੰ ਇਸ ਸੰਸਾਰ ਦੇ ਵਿੱਚ ਉਹਦੀ ਦਾਦੀ ਦੇ ਹਵਾਲੇ ਕਰਕੇ ਤੁਰ ਲੱਗੀ। ਕਹਿੰਦੀ ਹੈ, ਅੰਮੀਏ ਤੂੰ ਮੇਰੀ ਦਾਦੀ ਵੀ ਹੈ, ਤੂੰ ਮੇਰੀ ਸੱਸ ਵੀ ਹੈ। ਅੱਜ ਤੋਂ ਬਾਅਦ ਆ 21 ਦਿਨ ਦਾ ਬੱਚਾ ਮੈਂ ਤੇਰੀ ਝੋਲੀ ਚ ਪਾ ਕੇ ਜਾ ਰਹੀ ਹਾਂ, ਇਹਨੂੰ ਪਿਆਰ ਨਾਲ ਪਾਲੀ। ਰਤਨ ਕੌਰ ਦਾ ਚਲਾਣਾ ਸਾਰੇ ਪਰਿਵਾਰ ਵਾਸਤੇ ਅਸਹਿ ਸੀ। ਹਰਨਾਮ ਕੌਰ ਨੇ ਗੁਰਬਾਣੀ ਦੀਆਂ ਲੋਰੀਆਂ ਦੇ ਦੇ ਕੇ ਦਾਦੀ ਤੋਂ ਮਾਂ ਬਣ ਕੇ ਬੜੇ ਪਿਆਰ ਦੇ ਨਾਲ ਇਸ ਬੱਚੇ ਦੀ ਪਾਲਣਾ ਕੀਤੀ। ਇਹ ਬੱਚਾ ਇੰਨਾ ਗੋਰਾ ਤੇ ਸੁਨੱਖਾ ਤਿੱਖੇ ਨੈਣ ਨਕਸ਼ਾ ਵਾਲਾ ਸੀ। ਪਿੰਡ ਦੀਆਂ ਔਰਤਾਂ ਆਮ ਆਖਿਆ ਕਰਦੀਆਂ ਸਨ, ਬੇਬੇ ਦਰਬਾਰੇ ਦੇ ਮੁੱਖ ਉੱਤੇ ਕਾਲਾ ਕੱਪੜਾ ਪਾ ਕੇ ਰੱਖਿਆ ਕਰ, ਕਿਸੇ ਚੰਦੇ ਦੀ ਨਜ਼ਰ ਨਾ ਲੱਗ ਜਾਵੇ। ਦਰਬਾਰਾ ਸਿੰਘ ਛੋਟਾ ਹੁੰਦਾ ਹੀ ਬਾਪੂ ਦੀ ਉਂਗਲੀ ਫੜ ਕੇ ਪਿੰਡ ਦੇ ਗੁਰਦੁਆਰੇ ਜਾਣ ਲੱਗ ਪਿਆ। ਇਹਨੇ ਚੌਂਕੜਾ ਮਾਰ ਕੇ ਸੰਗਤ ਵਿੱਚ ਬਹਿਣਾ, ਨਿਤਨੇਮ ਨਾਲ ਪਿਆਰ ਨਾਲ ਕੀਰਤਨ ਸੁਣਨਾ, ਜਦੋਂ ਕਿਸੇ ਬੁਲਾਰੇ ਨੇ ਸਟੇਜ ਉੱਤੋਂ ਕੌਮ ਦੀ ਗੱਲ ਕਰਨੀ, ਇਹਨੇ ਬਰਾਜ ਵਿੱਚ ਅੱਖੀਆਂ 'ਚ ਹੰਝੂਆਂ ਦੀਆਂ ਝੜੀਆਂ ਲਾ ਦੇਣੀਆਂ, ਆਪਣੇ ਘਰ ਆ ਕੇ ਛੋਟਾ ਜਿਹਾ ਬਾਲ ਆਪਣੇ ਬਾਪੂ ਤੋਂ ਬਹੁਤ ਪਿਆਰ ਨਾਲ ਪੁੱਛਦਾ, ਬਾਪੂ ਆ ਕੰਧ ਉੱਤੇ ਜਿਹਨਾਂ ਬੱਚਿਆਂ ਦੀ ਤਸਵੀਰ ਲੱਗੀ ਹੈ ਇਹਨਾਂ ਦੇ ਕੋਲ ਮਾਤਾ ਕੌਣ ਖੜੀ ਹੈ? ਬਾਪੂ ਕਹਿੰਦਾ, ਇਹ ਮਾਤਾ ਗੁਜਰੀ ਹੈ, ਇਹ ਛੋਟੇ ਸਾਹਿਬਜ਼ਾਦੇ ਨੇ। ਇੱਕ ਦਾ ਨਾਂ ਬਾਬਾ ਜੋਰਾਵਰ ਸਿੰਘ ਹੈ, ਦੂਜੇ ਦਾ ਨਾਂ ਬਾਬਾ ਫਤਿਹ ਸਿੰਘ ਹੈ। ਪੁੱਤਰਾ, ਇਹਨਾਂ ਨੇ ਗਾਤਰੇ ਕਿਰਪਾਨਾਂ ਪਾਈਆਂ ਨੇ, ਲੋਕੀ ਇਹਨਾਂ ਨੂੰ ਛੋਟੇ ਸਾਹਿਬਜ਼ਾਦੇ, ਨੰਨੀਆਂ ਜਿੰਦਾ, ਵੱਡੇ ਸਾਕੇ ਕਰਨ ਵਾਲੇ ਕਹਿੰਦੇ ਹਨ। ਬਾਪੂ ਫਿਰ ਮੇਰੇ ਵੀ ਗਾਤਰੇ ਕਿਰਪਾਨ ਪਾਵੇ, ਬਾਪੂ ਫਿਰ ਮੈਨੂੰ ਵੀ ਸ਼ਹੀਦ ਬਣਾਵੇ, ਕਿਉਂਕਿ ਸ਼ਹੀਦ ਕਦੇ ਮਰਿਆ ਨਹੀਂ ਕਰਦੇ। ਦੋਸਤੋ, ਪ੍ਰੇਮ ਪਿਆਰ ਦੇ ਨਾਲ ਨਿੱਕਾ ਜਿਹਾ ਬੱਚਾ ਛੋਟੇ ਸਾਹਿਬਜ਼ਾਦਿਆਂ ਤੋਂ

بسر

ठारे

0: ہے
1: یا شدا امر

ਉੱਥੇ ਸੁਣ ਕੇ ਦਿਖਾਇਆ ਸੀ ਕਥਾ ਦਾਜੀ ਹਰਨਾਮ ਕੌਰ ਬੱਚੇ ਨੂੰ ਸੁਣਾਉਂਦੀ। ਉੱਥੇ ਛੋਟੇ ਸਾਹਿਬਜ਼ਾਦਿਆਂ ਦੀਆਂ ਕਹਾਣੀਆਂ, ਵੱਡੇ ਅਜੀਤ ਜੁਝਾਰ ਦੀ ਗੱਲ, ਚਮਕੌਰ ਦੀ ਗੜੀ ਦਾ ਸਾਕਾ, ਬੰਦੇ ਬਹਾਦਰ ਦੀ ਮੌਤ, ਉਹਦੇ ਛੋਟੇ ਬੱਚੇ ਦੀ ਕਹਾਣੀ ਅਤੇ ਇੱਕ ਸਿੱਖ ਬੱਚੇ ਦੀ ਦਾਸਤਾਂ ਮਾਦਾ ਰੋਜ਼ ਦਾਦੀ ਦੇ ਰੂਪ ਵਿੱਚ ਦਰਬਾਰਾ ਸਿੰਘ ਨੂੰ ਸੁਣਾਇਆ ਕਰਦੀ। ਜਿਸ ਵੇਲੇ ਦਰਬਾਰਾ ਸਿੰਘ ਸ਼ਹੀਦਾਂ ਦੀਆਂ ਕਹਾਣੀਆਂ ਸੁਣਦਾ, ਇਹਦੇ ਨੂੰ ਨੂੰ ਵਿੱਚ ਝਲਾਟ ਜੀ ਫਿਰ ਜਾਂਦੀ, ਇਹਦੇ ਸਰੀਰ ਦਾ ਹਰ ਅੰਗ ਫੜਕਣ ਲੱਗ ਪੈਂਦਾ, ਇਲਾਹੀ ਜੋਸ਼ ਭਰ ਜਾਂਦਾ। ਮਾਂ ਸ਼ਹੀਦਾਂ ਦਾ ਰੁਤਬਾ ਇੰਨਾ ਉੱਚਾ ਹੋਇਆ ਕਰਦਾ ਕਿ ਸ਼ਹੀਦ ਕਦੇ ਨਹੀਂ ਮਰਦੇ, ਨਾ ਪੁੱਤਰ ਸ਼ਹੀਦ ਨਹੀਂ ਮਰਿਆ ਕਰਦੇ। ਮਾਤਾ ਜੀ ਮੇਰਾ ਬਾਬਾ ਮਰ ਗਿਆ, ਲੋਕੀ ਉਸ ਨੂੰ ਭੁੱਲਦੇ ਜਾ ਰਹੇ ਨੇ, ਪਰ ਸ਼ਹੀਦ ਤਾਂ ਕਦੇ ਨਹੀਂ ਮਰਿਆ ਕਰਦੇ। ਹਾਂ ਪੁੱਤਰ ਸ਼ਹੀਦ ਨਹੀਂ ਮਰਿਆ ਕਰਦੇ। ਮਾਂ ਫਿਰ ਮੈਂ ਵੀ ਸ਼ਹੀਦ ਬਣਾਂਗਾ। ਮੇਰੀ ਦਾਦੀ ਮਾਂ ਮੈਨੂੰ ਮਾਤਾ ਗੁਜਰੀ ਵਰਗੀ ਸਿੱਖਿਆ ਦੇ, ਕਿਤੇ ਮੈਂ ਜੋੜਾਵਰ ਤੇ ਫਤਿਹ ਵਾਂਗੂ ਸ਼ਹਾਦਤ ਦਾ ਜਾਮ ਹੱਸ ਹੱਸ ਕੇ ਚੱਖ ਲਾਂ।

ਉਹ ਸੱਚ

جگت کی تلاش میں نگاہ ماری ہو

ਸ਼ਾਮ ਸਿੰਘ ਸਰਦਾਰ ਨਾ ਭੁੱਲ ਜਾਵੀ। ਏਦਾਂ ਨਨਕਾਣਾ ਸਾਹਿਬ ਦਾ ਸਾਕਾ 20 ਫਰਵਰੀ 1921 ਨੂੰ ਵਾਪਰਿਆ, ਪਰ ਇਸ ਤੋਂ 23 ਮਹੀਨੇ ਪਹਿਲਾਂ ਹੀ ਇਸ ਬੱਚੇ ਨੇ ਕਹਿਣਾ ਸ਼ੁਰੂ ਕਰ ਦਿੱਤਾ ਸੀ, ਬਾਪੂ ਜੀ ਜਦੋਂ ਸ਼ਹੀਦ ਆਉਣ ਦਾ ਸਮਾਂ ਹੋਵੇ ਉਦੋਂ ਮੈਨੂੰ ਵੀ ਨਾਲ ਲੈ ਚੱਲਿਓ, ਮੈਨੂੰ ਇਕੱਲਾ ਨਾ ਛੱਡ ਦੇਣਾ, ਬਾਪੂ ਮੈਂ ਤੇਰੇ ਨਾਲ ਹੀ ਸ਼ਹੀਦ ਹੋਵਾਂਗਾ। ਵਾਰ ਵਾਰ ਇਹ ਬੱਚੇ ਦੇ ਮੁੱਖ ਤੇ ਇਹੋ ਗੱਲ ਰਹਿੰਦੀ ਸੀ। ਕਈ ਵਾਰ ਰਾਤ ਨੂੰ ਸੁੱਤਿਆਂ ਪਿਆਂ ਵੀ ਇਹ ਬੱਚਾ ਕਹਿਣ ਲੱਗ ਪੈਂਦਾ ਸੀ, ਬਾਪੂ ਮੈਂ ਤੇਰੇ ਨਾਲ ਸ਼ਹੀਦ ਹੋਣਾ, ਬਾਪੂ ਮੈਨੂੰ ਪਿੱਛੇ ਨਾ ਛੱਡ ਜਾਈ। ਦਾ ਬਲੱਡ ਆਫ ਦਾ ਮਰਟਰ ਇਜ਼ ਦਾ ਸੀਡ ਆਫ ਦਾ ਚਰਚ। ਸ਼ਹੀਦਾਂ ਦਾ ਖੂਨ ਧਰਮ ਦਾ ਬੀਜ ਹੋਇਆ ਕਰਦਾ। ਸਮੇਂ ਅਤੇ ਇਤਿਹਾਸ ਨੇ ਥੋੜਾ ਹੋਰ ਰੁੱਖ ਪਲਟਿਆ। ਜ਼ਮੀਨ ਠੇਕੇ ਉੱਤੇ ਲੈਣ ਖਾਤਰ ਇਹ ਪਰਿਵਾਰ ਜਗ ਪਿੰਡ ਨੂੰ ਛੱਡ ਕੇ ਡੱਲਾ ਚੰਦਾ ਸਿੰਘ ਚੱਕ ਨੰਬਰ 85 ਸ਼ੇਖੂਪੁਰੇ ਜ਼ਿਲ੍ਹੇ ਦੇ ਵਿੱਚ ਆ ਕੇ ਵੱਸ ਗਿਆ, ਜਿਸ ਨੂੰ ਬਾੜ ਦਾ ਇਲਾਕਾ ਕਹਿੰਦੇ ਨੇ। ਬੜੀਆਂ ਸੋਹਣੀਆਂ ਪੈਲਾਂ ਪਾਉਂਦੀਆਂ ਲਹਿਲਹਾਉਂਦੀਆਂ ਫਸਲਾਂ ਵੇਖ ਕੇ ਜੱਟਾਂ ਦਾ ਮਨ ਮੋਹਦਾ ਜਾ ਰਿਹਾ ਸੀ। ਫਰਵਰੀ ਦਾ ਮਹੀਨਾ ਚੱਲ ਰਿਹਾ ਸੀ, ਕਣਕ ਪੱਕਣ ਉੱਤੇ ਆਈ ਹੋਈ ਸੀ, ਨਾਲੀਆਂ ਪੱਕ ਕੇ ਸਿੱਟੇ ਪੈ ਰਹੇ ਸਨ। ਕਮਾਦ ਪੀੜ ਕੇ ਕਈ ਕਿਸਾਨ ਵੀਰ ਆਪਣੀਆਂ ਕੁਲਾੜੀਆਂ ਦੇ ਨਾਲ ਤੱਤਾ ਤੱਤਾ ਗੁੜ ਬਣਾ ਰਹੇ ਸਨ। ਗੁੜ ਦੀ ਮਹਿਕ ਰਾਹ ਜਾਂਦੇ ਰਾਹੀਆਂ ਨੂੰ ਆਪਣੇ ਵੱਲ ਖਿੱਚ ਰਹੀ ਸੀ। ਪਿੰਡਾਂ ਦੀਆਂ ਖੇਤਾਂ ਵਿੱਚ ਸਰੋਂ ਪੱਕ ਰਹੀ ਸੀ, ਕਪਾਹ ਚੁਗੀ ਜਾ ਰਹੀ ਸੀ, ਅਗਲੇ ਕੰਮ ਦੀਆਂ ਵਾਢੀ ਦੀਆਂ ਤਿਆਰੀਆਂ ਕਿਸਾਨ ਆਉਂਦੀ ਵਿਸਾਖੀ ਤੋਂ ਪਹਿਲਾਂ ਕਰਨ ਵਾਸਤੇ ਰੁੱਝਿਆ ਹੋਇਆ ਸੀ। ਇਹਨਾਂ ਹੀ ਦਿਨਾਂ ਵਿੱਚ ਜਥੇਦਾਰ ਕਰਤਾਰ ਸਿੰਘ ਝੱਬਰ ਅਤੇ ਜਥੇਦਾਰ ਲਛਮਣ ਸਿੰਘ, ਜਥੇਦਾਰ ਦਲੀਪ ਸਿੰਘ ਪਿੰਡਾਂ ਵਿੱਚ ਘੁੰਮ ਘੁੰਮ ਕੇ ਗੁਰਮਤਿ ਸਮਾਗਮ ਕਰਕੇ ਚੇਤਨਾ ਲਹਿਰ ਜਗਾ ਰਹੇ ਸਨ ਕਿ ਉੱਥੋਂ ਖਾਲਸਾ ਜੀ ਉਹ ਆਪੋ ਆਪਣੇ ਨਾਂ ਲਿਖਵਾ ਦਿਓ। ਜਿਨ੍ਹਾਂ ਯੋਧਿਆਂ ਨੇ ਨਨਕਾਣਾ ਸਾਹਿਬ ਦੇ ਸਾਕੇ ਸ਼ਹੀਦੀਆਂ ਪਾਉਣ ਵਾਸਤੇ ਜਥੇ ਵਿੱਚ ਭਰਤੀ ਹੋ ਕੇ ਜਾਣਾ। ਅੱਜ ਦਰਬਾਰਾ ਸਿੰਘ ਦੇ ਪਿੰਡ ਚੱਕ ਨੰਬਰ 85 ਵਿੱਚ ਵੀ ਉਹਨਾਂ ਜਥੇਦਾਰਾਂ ਦੇ ਨਾਵਾਂ ਦੀ ਲਿਸਟ ਬਣਾਈ ਜਾ ਰਹੀ ਹੈ ਜਿਨ੍ਹਾਂ ਜਥੇਦਾਰਾਂ ਨੇ ਮੋਰਚੇ ਵਿੱਚ ਸ਼ਾਮਲ ਹੋਣਾ। ਸਾਰਿਆਂ ਨੇ ਕਤਾਰ ਬੰਨ ਕੇ ਆਪਣੇ ਨਾਂ ਲਿਖਾਏ, ਪਰ ਜਦੋਂ ਇਸ ਬੱਚੇ ਦੀ ਵਾਰੀ ਆਈ, ਕਿਉਂਕਿ ਇਹਦਾ ਜਨਮ 1912 ਦੇ ਵਿੱਚ ਹੋਇਆ ਤੇ 1921 ਤੱਕ ਇਸ ਦੀ ਉਮਰ ਕੇਵਲ 9 ਸਾਲ ਦੀ ਸੀ, ਨਿੱਕੀ ਉਮਰ ਕਰਕੇ ਜਥੇਦਾਰ ਨੇ ਨਾਂ ਕਰ ਦਿੱਤੀ, ਕਾਕਾ ਤੇਰਾ ਨਾਂ ਨਹੀਂ ਲਿਖਿਆ ਜਾਣਾ। ਜਥੇਦਾਰ ਤਾਂ ਲਿਸਟ ਬਣਾ ਕੇ ਚਲਾ ਗਿਆ, ਪਰ ਰਾਤ ਨੂੰ ਦਰਬਾਰਾ ਸਿੰਘ ਨੂੰ ਨੀਂਦ ਨਹੀਂ ਆ ਰਹੀ। ਇਹ ਉਸ ਵੱਟੇ ਮਾਰਦਾ, ਮੇਰੇ ਬਾਪੂ ਦਾ ਨਾਂ ਸ਼ਹੀਦੀ ਜਥੇ ਵਿੱਚ ਲਿਖਿਆ ਗਿਆ ਤੇ ਮੈਨੂੰ ਸ਼ਹੀਦੀ ਕਤਾਰ ਤੋਂ ਜਥੇਦਾਰ ਨੇ ਬਾਹਰ ਕੱਢਤਾ। ਬਾਬਾ ਜੋਰਾਵਰ ਸਿੰਘ ਜੀ, ਮੈਨੂੰ ਤੁਹਾਡੀ ਕਸਮ ਲੱਗੇ, ਮੈਂ ਸ਼ਹੀਦੀ ਬਾਤਾਂ ਹੱਸ ਕੇ ਛਕਾਂਗਾ। ਜੇ ਬਾਪੂ ਮੈਨੂੰ ਨਾਲ ਵੀ ਲੈ ਕੇ ਨਾ ਗਿਆ ਤੇ ਮੈਂ ਭੱਜ ਕੇ ਬਾਪੂ ਦੇ ਨਾਲ ਵੱਜ ਜਾਂਦਾ। ਉਹ ਦਿਨ ਆ ਗਿਆ 19 ਫਰਵਰੀ, ਜਿਸ ਦਿਨ ਸਾਰੇ ਸਿੰਘਾਂ ਨੇ ਸ਼ਾਮ ਨੂੰ ਇਕੱਠੇ ਹੋ ਕੇ ਚੰਦਰਕੋਟ ਦੀ ਝਾਲ ਤੇ ਪੁੱਜਣਾ ਸੀ। ਸ਼ਾਮ ਨੂੰ ਸੌਣ ਲੱਗਿਆ ਸਰਦਾਰ ਕੇਰ ਸਿੰਘ ਨੇ ਆਪਣੀ ਮਾਤਾ ਹਰਨਾਮ ਕੌਰ ਦੇ ਚਰਨਾਂ ਤੇ ਸਿਰ ਰੱਖ ਕੇ ਬੇਨਤੀ ਕੀਤੀ, ਮੇਰੀਏ ਪਿਆਰੀਏ ਅੰਮੀਏ ਆਪਣੇ ਲਾਲ ਨੂੰ ਆਸ਼ੀਰਵਾਦ ਦੇ। ਦਿਨ ਚੜੇ, ਮੈਂ ਉੱਠ ਕੇ ਕੇਸੀ ਇਸ਼ਨਾਨ ਕਰਾਂਗਾ, 5 ਬਾਣੀਆਂ ਦਾ ਨਿਤਨੇਮ ਕਰਾਂਗਾ, ਅੱਗੇ ਦਾੜਾ ਮੈਂ ਜਾਲੀ ਪਾ ਕੇ ਬੰਨਦਾ ਕਿਉਂਕਿ ਫੌਜੀ ਜਵਾਨ ਹੈ, ਤੇ ਕੱਲ ਤੇਰਾ ਪੁੱਤਰ ਦਾੜਾ ਪ੍ਰਕਾਸ਼ ਕਰਕੇ ਜਾਏਗਾ, ਆਪਣੇ ਪੁੱਤ ਲਈ ਦਹੀਂ ਤਿਆਰ ਕਰਕੇ ਰੱਖਣਾ। ਮਾਂ ਮੈਂ ਤੇਰੇ ਹੱਥਾਂ ਦਾ ਜਮਾਇਆ ਦਹੀਂ ਅੰਤਮ ਵਾਰ ਛੱਕ ਕੇ ਸ਼ਹੀਦੀ ਜਥੇ ਵਿੱਚ ਸ਼ਾਮਲ ਹੋਵਾਂਗਾ। ਪਰ ਵੇਖੀ ਇਹ ਖਬਰ ਕਿਤੇ ਮੇਰੇ ਲਾਲ ਦਰਬਾਰੇ ਦੇ ਕੰਨਾਂ 'ਚ ਨਾ ਪੈ ਜਾਵੇ। ਉਹ ਵਾਰ ਵਾਰ ਕਹਿੰਦਾ ਮੈਂ ਤੇਰੇ ਨਾਲ ਸ਼ਹੀਦ ਹੋਣਾ। ਮਾਂ ਮੈਂ ਤਾਂ ਸ਼ਹੀਦ ਹੋਵਾਂਗਾ, ਪਰ ਇਹ ਬੱਚਾ ਬਚ ਜਾਣਾ ਚਾਹੀਦਾ, ਸਾਡਾ ਖਾਨਦਾਨ ਇਹਦੇ ਨਾਲ ਹੀ ਅੱਗੇ ਤੁਰੇਗਾ। ਲਓ ਜੀ, ਅੰਮ੍ਰਿਤ ਵੇਲਾ ਹੋ ਗਿਆ, ਅੱਜ 19 ਫਰਵਰੀ ਦਾ ਦਿਨ ਹੈ। ਸਰਦਾਰ ਕੇਰ ਸਿੰਘ ਨੇ ਸੁੱਤੀ ਪਈ ਮਾਤਾ ਦੇ ਚਰਨਾਂ ਤੇ ਮੱਥਾ ਟੇਕਿਆ, ਮਾਂ ਤੋਂ ਆਸ਼ੀਰਵਾਦ ਲਈ ਆਪਣੇ ਭੈਣਾਂ ਭਰਾਵਾਂ ਤੇ ਭਰਜਾਈਆਂ ਨੂੰ ਅੰਤਿਮ ਫਤਿਹ ਬੁਲਾਉਂਦਾ ਸਿੰਘ ਕਹਿ ਰਿਹਾ, ਮੇਰਾ ਬੋਲਿਆ ਚੱਲਿਆ ਮਾਫ ਕਰਨਾ, ਅਸੀਂ ਕੂਚ ਦੇ ਡੇਰੇ ਬੁਲਾ ਚੱਲੇ, ਅੰਤਿਮ ਸਫ਼ਰ ਤੇ ਤੁਰਨ ਲੱਗਿਆ। ਸ਼ਹੀਦ ਆਜ਼ਮ ਕੇਰ ਸਿੰਘ, ਵਤਨੇ ਸ਼ਹੀਦ, ਕੌਮ ਦਾ ਮਹਾਨ ਨਾਜ਼ਮਾਨ ਹਸਤੀ, ਆਪਣੇ ਪਰਿਵਾਰ ਨੂੰ ਅੰਤਿਮ ਫਤਿਹ ਬੁਲਾ ਕੇ ਆਪਣੇ ਪੁੱਤਰ ਨੂੰ ਦੱਸੇ ਬਿਨਾਂ ਇਉਂ ਤੁਰਨ ਦਾ ਯਤਨ ਕਰ ਰਿਹਾ।

ਦਾਦੇ ਦਿਲ ਦਾਸਲਾ ਹੈ ਖਾਲਸਾ ਜੀ ਦਾਸ ਨੇ ਇੱਥੇ ਬੈਠ ਕੇ ਹੀ ਇਸ ਕਹਾਣੀ ਨੂੰ ਲਿਖਿਆ ਸ਼੍ਰੋਮਣੀ ਕਮੇਟੀ ਦੇ ਇੱਕ ਪ੍ਰਚਾਰਕ ਸਿੱਖ ਭਾਈ ਸ਼ੇਰ ਸਿੰਘ ਸੇਰ ਚੰਡੀਗੜ੍ਹ ਵਾਲਿਆਂ ਨੇ ਇੱਕ ਪੈਫਲੇਟ ਛਾਪਿਆ ਜਿਸ ਦਾ ਹੈਡਿੰਗ ਉਹਨਾਂ ਨੇ ਰੱਖਿਆ ਭਰੋਸੇ ਦਾ ਭਾਂਬੜ ਉਸ ਪੈਫਲੇਟ ਦੇ ਵਿੱਚ ਹੀ ਇਸ ਬਾਲ ਸ਼ਹੀਦ ਦੀ ਕਹਾਣੀ ਹੈ ਅਤੇ ਮੋਰਚਿਆਂ ਦੇ ਇਤਿਹਾਸ ਵਿੱਚ ਵੀ ਇਹ ਸ਼ਹੀਦ ਦੇ ਨਾਮ ਦਾ ਵਿਸ਼ੇਸ਼ ਵਰਣਨ ਹੈ ਦਸ਼ਮੇਸ਼ ਦਰਬਾਰ ਦੀ ਲਾਇਬ੍ਰੇਰੀ ਵਿੱਚ ਉਹ ਪੁਸਤਕਾਂ ਮੌਜੂਦ ਹਨ ਜਿਨ੍ਹਾਂ ਵਿੱਚ ਇਹਨਾਂ ਸ਼ਹੀਦਾਂ ਦੀ ਨਨਕਾਣਾ ਸਾਹਿਬ ਦੇ ਸਮੁੱਚੇ ਸ਼ਹੀਦਾਂ ਦੀ ਪੂਰੀ ਦਾਸਤਾਨ ਸਿੱਖ ਬੱਚੇ ਇਹਨਾਂ ਕਿਤਾਬਾਂ ਨੂੰ ਪੜ੍ਹਿਆ ਕਰਨ ਤਾਂ ਕਿ ਸਾਡੇ ਗੌਰਵਮਈ ਵਿਰਸੇ ਤੋਂ ਸਾਨੂੰ ਜਾਣਕਾਰੀ ਮਿਲ ਸਕੇ ਇਸ ਪ੍ਰਸੰਗ ਨੂੰ ਲਿਖਣ ਲੱਗਿਆ ਤਿੰਨ ਵਾਰ ਦਾਸ ਦਾ ਮਨ ਭਰਿਆ ਤੇ ਸਟੇਜ ਤੇ ਵਰਣਨ ਕਰਨ ਲੱਗਿਆ ਜ਼ੁਬਾਨ ਰੁਕਦੀ ਹੈ ਅੱਖਾਂ ਖੁੱਲੀਆਂ ਹੁੰਦੀਆਂ ਨੇ ਸਰਦਾਰ ਕੇਹਰ ਸਿੰਘ ਆਪਣੀ ਮਾਂ ਨੂੰ ਮਿਲ ਰਿਹਾ ਅਤੇ ਕਾਕਾ ਦਰਬਾਰਾ ਸਿੰਘ ਦੂਜੇ ਕਮਰੇ ਵਿੱਚ ਲੁਕ ਕੇ ਆਪਣੇ ਬਾਪੂ ਦੀਆਂ ਗੱਲਾਂ ਸੁਣਨ ਦਾ ਯਤਨ ਕਰਦਾ ਹੈ।

0: ਕੇਰਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

0: करे गुण जारे अमित्रा कसम स्थिति अरदास कसम स्थिति अरदास खाने उर्ध ध्यान लिवलागा नामर जागाया कल भीतर बहुर जासी नागा जैसी कलम उड़ी है मस्तक तैसी जीड़े पास कहो नानक प्राणी पहले पहरे हुक्म पया दरबास।
1: जीवन रूपी राग दा पहला पैर माता के गर्भ तो आरंभ होया यही जन्म से और ये जन्म काल आनंदमय से ये जन्म काल समाधि दिन से माता के गर्भ में प्रवेश हो गया जन्म हो गया पर ये प्रवेश ये जन्म समाधि दिन से जीवन भर जिहड़ा जीवन बचपन जवानी ते बुढ़ेपे दे दौर तो लंघदा है फिर बचपना फिर जवानी फिर बुढ़ेपा उसे ही आगोश नू जीवन भर लभदा रहिंदा है उसे ही गुफा उसे ही समाधि उसे ही आनंद नू उसे ही रस नू। जन्म काल सारिआं दा आनंदमयी है जीवन दुखदाई है जन्म काल ते सारिआं दा देवमयी है जीवन दैंतपणा हो जांदा है जन्म काल ते सारिआं दा प्रकाशमयी है पर जीवन अंधकार हो जांदा है जन्म दे ते सारे भगवान दी तरह हुंदे ने पर जीवन शैतान हो जांदा है जीवन रूपी रात दा पहला पैर बतीत होया भगवान दी तरह बिल्कुल देवमयी समाधि दी इक संत या इंज कह लो सारी दुनिया विच संत बनन दा जो ख्याल पैदा होया भगत बनन दा जो ख्याल पैदा होया ईश्वर दी प्राप्ति दी जिहड़ी चाहत पैदा होई इस दी सब तो पहले अनुभूति माता दे गर्भ विच होई सब तो पहला आनंद इसने माता दे गर्भ विच माणिया सी जीवन रूपी रात दा दूसरा पैर हुण जीवन प्राप्त हो गया ते प्राप्त होंदिया की होया है साहिब श्री गुरु नानक देव जी महाराज इस नूं इस ढंग नाल बयान करदे ने दूजे पैरे रहण के वण जारे अमित्रा विसर गया ध्यान उजड़ी ध्यान दी एकाग्रता से भंग हो गई उस जो सुरत जुड़ी हुई सी टूट गई समाधि भंग हो गई। आम असी सुनते हाँ किसे योगी दी किसे संत दी जब समाधि भंग होवे क्रोधित हो जाता उत्तेजित हो जाता है और जेड़ा भी उसकी समाधि भंग करे कई दफा ऐसा देखने दे चाहे उन्हें श्राप देने से उतरता है। बच्चे दा इधर माता दे गर्भ तो बाहर आना समाधि दा भंग एक संत दी समाधि भंग अजे ये श्राप देन जोगा ते है नहीं तो धाइयां मार के रोया चीख निकली रोया रोई जा रहे है रोई जा रहे है हैरानगी है कि बाहर आंदे ही रोन लगते है ये संसार विच आंदे ही रोन लगते है जीवन प्राप्त होया है ते रोन लग पे है जन्म काल विच नहीं रोया माता दे गर्भ विच नहीं रोया यही उसका जन्म सी ते जन्म दा पीरण ये 10 महीने तक असी मन सकते हैं 10 महीने तक ये जन्म काल सी। फिर गालबन 9 साल तक बचपना है बिल्कुल बचपना फिर अगा कोई 35-40 साल तक जवानी युवा अवस्था है फिर जवानी तो पैर खिसकदा है बुढ़ेपे दे जो है कदम जो है पेंदे ने इस तरीके नाल 4 पड़ावां तो साडा ये जीवन लंघदा है प्रथम जन्म ए पीरियड ए अवसर 10 ਮਹੀਨਿਆਂ ਦਾ ਹੈ। 10 ਮਹੀਨੇ ਦੀ ਲੰਬੀ ਸਮਾਧੀ, ਕਹਿੰਦੇ ਨੇ ਅਗਰ ਇਤਨੀ ਲੰਬੀ ਸਮਾਧੀ ਕੋਈ ਜੀਵਨ ਕਾਲ ਵਿੱਚ ਪ੍ਰਾਪਤ ਕਰ ਲਵੇ ਤਾਂ ਉਸਨੇ ਆਪਣੇ ਆਦਿ ਨੂੰ ਲੱਭ ਲਿਆ, ਉਸਨੇ ਆਪਣਾ ਪਿਛੋਕੜ ਲੱਭ ਲਿਆ। ਸਮਾਧੀ ਲੱਗਦੀ ਹੈ ਕਿਸੇ ਦੀ 10 ਮਿੰਟ, ਕਿਸੇ ਦੀ 5 ਮਿੰਟ, ਕਿਸੇ ਅਭਿਆਸੀ ਦੀ 1 ਘੰਟਾ, ਕਿਸੇ ਦੀ 2 ਘੰਟਾ, ਕਦੀ ਕਦੀ ਲੱਖਾਂ ਦੇ ਚੋਂ, ਹਜ਼ਾਰਾਂ ਦੇ ਚੋਂ ਇੱਕ ਕਦ ਮਨੁੱਖ ਧਾਰਮਿਕ ਦੁਨੀਆਂ 'ਚ ਐਸਾ ਪੈਦਾ ਹੋ ਜਾਂਦਾ ਹੈ ਜਿਸ ਦੀ ਸਮਾਧੀ ਕਈ ਮਹੀਨੇ ਲੱਗਦੀ ਹੈ, ਔਰ ਜਿਸ ਦੀ 9-10 ਮਹੀਨੇ ਪੂਰੀ ਸਮਾਧੀ ਲੱਗ ਗਈ, ਸਮਝ ਲਓ ਉਸਨੇ ਆਪਣਾ ਜਨਮ ਕਾਲ ਲੱਭ ਲਿਆ। ਅਤੇ ਜਿਸਨੇ ਉਸ ਜਨਮ ਨੂੰ ਪਕੜ ਲਿਆ, ਉਸ ਜਨਮ ਨੂੰ ਲੱਭ ਲਿਆ, ਫਿਰ ਐਸੇ ਜਨਮ ਵਿੱਚ ਮ੍ਰਿਤੂ ਹੁੰਦੀ ਨਹੀਂ। ਇਹ ਫਿਰ ਜਨਮ ਤੇ ਮਰਨ ਤੋਂ ਰਹਿਤ ਹੋ ਗਿਆ ਜਿਹੜਾ ਆਮ ਸੰਸਾਰ ਵਿੱਚ ਚੱਲਦਾ ਹੈ। ਉਸਨੂੰ ਐਸਾ ਜਨਮ ਲੱਭਿਆ ਜਿਹਦੇ 'ਚ ਮ੍ਰਿਤੂ ਹੀ ਨਹੀਂ, ਉਸਨੂੰ ਐਸੀ ਦੁਨੀਆ ਲੱਭੀ ਜਿਸ ਵਿੱਚ ਮੌਤ ਹੈ ਹੀ ਨਹੀਂ। ਅੰਮ੍ਰਿਤ, ਮ੍ਰਿਤੂ ਤੋਂ ਰਹਿਤ ਜੀਵਨ, ਉਹਨੂੰ ਅੰਮ੍ਰਿਤ ਲੱਭ ਪਿਆ। ਮਨੁੱਖ ਦੇ ਪ੍ਰਾਣਾਂ ਵਿੱਚ ਇਹ ਜੋ ਆਬੇ ਹਯਾਤ ਦੀ ਪਿਆਸ ਹੈ, ਇਹ ਜੋ ਅੰਮ੍ਰਿਤ ਦੀ ਪਿਆਸ ਹੈ, ਦਰਅਸਲ ਇਹ ਪਿਆਸ ਵੀ ਮਾਤਾ ਦੇ ਗਰਭ ਤੋਂ ਚੱਲੀ। ਕਿਉਂ? ਉਸ ਜਨਮ ਕਾਲ ਵਿੱਚ ਵੀ ਮ੍ਰਿਤੂ ਦਾ ਭੈ ਨਹੀਂ ਸੀ, ਮੌਤ ਦਾ ਭੈ ਹੈ ਨਹੀਂ ਸੀ, ਕਿਸੇ ਪ੍ਰਕਾਰ ਦਾ ਕੋਈ ਵੀ ਭੈ ਨਹੀਂ ਸੀ। ਭੈ ਚੱਲ ਪੈਂਦਾ ਹੈ ਜੀਵਨ ਪ੍ਰਾਪਤ, ਗਰਭ ਤੋਂ ਬਾਹਰ ਆਉਂਦਿਆਂ ਹੀ ਭੈ ਚੱਲ ਪੈਂਦਾ ਹੈ, ਬੱਚਾ ਭੈਭੀਤ ਹੋਣ ਲੱਗ ਪੈਂਦਾ, ਡਰਨ ਲੱਗ ਪੈਂਦਾ। ਤੋ 10 ਮਹੀਨੇ ਦੀ ਇਹ ਲੰਬੀ ਸਮਾਧੀ, 10 ਮਹੀਨੇ ਦਾ ਇਹ ਲੰਬਾ ਅਨੁਭਵ, ਜੀਵਨ ਭਰ ਉਸਦੀ ਚਾਹਤ ਤੇ ਤੜਪ ਬਣਾਈ ਰੱਖਦਾ। ਇਹ ਗੱਲ ਵੱਖਰੀ ਹੈ ਕਿ ਜਿੰਨੇ ਚਿਰ ਤੱਕ ਉਸ ਤਰ੍ਹਾਂ ਦੀ ਗਰਮਈ ਅਵਸਥਾ ਮਨੁੱਖ ਸੰਸਾਰ ਵਿੱਚ ਲੱਭ ਨਾ ਲਵੇ, ਇਸ ਨੂੰ ਉਹ ਸਮਾਧੀ ਲੱਭਣੀ ਵੀ ਨਹੀਂ, ਉਹ ਸਮਾਧੀ ਮਿਲਣੀ ਵੀ ਨਹੀਂ। ਉਸ ਤਰ੍ਹਾਂ ਦੀ ਗਰਮਈ ਅਵਸਥਾ ਨੂੰ ਲੱਭਣ ਲਈ ਜੇ ਕੁਝ ਸਾਧਕ ਜੰਗਲਾਂ ਦੀ ਤਰਫ਼ ਭੱਜੇ, ਪਹਾੜਾਂ ਦੀ ਕੰਦਰਾਂ ਦੀ ਤਰਫ਼ ਭੱਜੇ, ਜ਼ਮੀਨ ਵਿੱਚ ਭੌਰੇ ਦੀ ਤਰਫ਼ ਜੋ ਹੈ ਭੱਜੇ, ਬਿਆਬਾਨ ਉਜਾੜ ਅਸਥਾਨਾਂ ਦੇ ਉੱਤੇ ਜੋ ਹੈ ਭੱਜ ਪਏ, ਇਕਾਂਤ ਲੱਭਣ ਦੀ ਕੋਸ਼ਿਸ਼ ਕੀਤੀ, ਇਕਾਂਤ ਦਾ ਇਹ ਅਨੁਭਵ ਵੀ ਮਾਤਾ ਦੇ ਗਰਭ ਤੋਂ ਚੜਿਆ, ਉੱਥੇ ਵੀ ਇੱਕ ਸੀ, ਇਕਾਂਤ ਸੀ, ਇੱਕ ਦੇ ਨਾਲ ਜੁੜਿਆ ਸੀ, ਖੁਦ ਵੀ ਇੱਕ ਸੀ, ਦੂਜਾ ਹੈ ਨਹੀਂ ਸੀ, ਤੀਜਾ ਹੈ ਹੀ ਨਹੀਂ ਸੀ, ਚੌਥੇ ਦੀ ਕੋਈ ਹੈ ਹੀ ਨਹੀਂ ਸੀ, ਭੀੜ ਬਿਲਕੁਲ ਨਹੀਂ ਸੀ। ਅੱਜ ਵੀ ਜੇ ਕਦੀ ਕਦੀ ਮਨੁੱਖ ਭੀੜ ਤੋਂ ਬੇਚੈਨ ਹੋ ਜਾਂਦਾ, ਪਰੇਸ਼ਾਨ ਹੋ ਜਾਂਦਾ, ਕਿਸੇ ਇੱਕ ਪਾਸੇ ਚਲੀਏ, ਗੁੱਸਾ ਤਨਹਾਈ ਦੇ ਚਲੀਏ, ਇਸ ਭੀੜ ਤੋਂ ਭਜੀਏ, ਇਸ ਤਰ੍ਹਾਂ ਦਾ ਖਿਆਲ ਜੋ ਪੈਦਾ ਹੋ ਜਾਂਦਾ ਹੈ, ਇਹ ਖਿਆਲ ਵੀ ਜਨਮ ਕਾਲ ਤੋਂ ਮਿਲਿਆ। ਪਰ ਜੈਸੇ ਜੀਵਨ ਪ੍ਰਾਪਤ ਹੋਇਆ, ਜਨਮ ਕਾਲ ਤੋਂ ਬਾਹਰ ਆਇਆ, ਮਾਤਾ ਦੇ ਗਰਭ ਤੋਂ ਬਾਹਰ ਆਇਆ, ਲਿਵ ਟੁੱਟ ਗਈ, ਧਿਆਨ ਟੁੱਟ ਗਿਆ, ਸਮਾਧੀ ਭੰਗ ਹੋ ਗਈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀਵਨ ਰੂਪੀ ਰਾਤ ਦੇ ਇਸ ਦੂਸਰੇ ਪਹਿਰ ਨੂੰ ਇਸ ਢੰਗ ਨਾਲ ਬਿਆਨ

ਹੱਥੋਂ ਹੱਥ ਨਚਾਈਏ ਵਣ ਜਾ ਰਿਹਾ ਮਿੱਤਰਾ ਜਿਉਂ ਜਸੋਦਾ ਹਰੇ ਕਾਂ ਜਿਵੇਂ ਜਸੋਦਾ ਲਾਡ ਦੇ ਨਾਲ ਕ੍ਰਿਸ਼ਨ ਨੂੰ ਹੱਥਾਂ ਵਿੱਚ ਨਚਾਉਂਦੀ ਹੈ ਹਿਲਾਉਂਦੀ ਹੈ ਪਿਲਾਉਂਦੀ ਹੈ ਬਗਲ ਗੇਰ ਆਉਂਦੀ ਹੈ। ਦਰਅਸਲ ਹਰ ਬੱਚਾ ਮਾਂ ਲਈ ਤੇ ਕ੍ਰਿਸ਼ਨ ਹੈ, ਹਰ ਬੱਚੇ ਲਈ ਮਾਂ ਤੇ ਜਸੋਦਾ ਹੀ। ਬੱਚਾ ਜੈ ਕੈਸਾ ਵੀ ਕਿਉਂ ਨਹੀਂ, ਉਹ ਮਾਂ ਲਈ ਤੇ ਰਾਜਾ ਬੇਟਾ ਹੈ। ਬੱਚਾ ਚਾਹੇ ਕੈਸਾ ਹੀ ਕਿਉਂ ਨਹੀਂ, ਉਹ ਮਾਂ ਲਈ ਤੇ ਕ੍ਰਿਸ਼ਨ ਹੈ, ਮਾਂ ਲਈ ਤੇ ਰਾਮ ਹੈ, ਮਾਂ ਲਈ ਤੇ ਅਵਤਾਰ ਹੈ, ਮਾਂ ਲਈ ਤੇ ਭਗਵਾਨ ਹੈ, ਮਾਂ ਲਈ ਤੇ ਸਭ ਕੁਛ ਹੈ, ਮਾਂ ਲਈ ਤੇ ਹੁਕਮਰਾਨ ਹੈ। ਬੱਚਾ ਥੋੜਾ ਜਿਹਾ ਤੋਤਲੀ ਜ਼ਬਾਨ ਨਾਲ ਬੋਲਣਾ ਸਿੱਖ ਜਾਏ, ਜੋ ਕੁਛ ਬੋਲਦਾ ਹੈ ਮਾਂ ਤਤਸ਼ਣ ਪੂਰਾ ਕਰਦੀ ਹੈ। ਇੰਜ ਜਿਵੇਂ ਕਿਸੇ ਹੁਕਮਰਾਨ ਦੀ ਗੱਲ ਸੁਣ ਕੇ ਕੋਈ ਗੁਲਾਮ ਹੱਥ ਜੋੜ ਕੇ ਖੜਾ ਹੋ ਜਾਂਦਾ ਤੇ ਗੱਲ ਮੰਨਣ ਨੂੰ ਤਿਆਰ ਹੁੰਦਾ ਹੈ, ਇਸ ਤਰ੍ਹਾਂ ਹੀ ਮਾਂ ਮੰਨਦੀ ਹੈ ਔਰ ਗੱਲ ਮੰਨ ਕੇ ਖੁਸ਼ ਆਉਂਦੀ ਹੈ। ਹਰ ਮਾਂ ਲਈ ਬੱਚਾ ਤੇ ਹੁਕਮਰਾਨ ਹੈ, ਹਰ ਮਾਂ ਲਈ ਬੱਚਾ ਤੇ ਉਸਦਾ ਰਾਜਾ ਬੇਟਾ ਹੈ, ਹਰ ਮਾਂ ਲਈ ਬੱਚਾ ਤੇ ਕ੍ਰਿਸ਼ਨ ਹੈ। ਇਸੇ ਖਿਆਲ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੂਸਰੇ ਪਹਿਰੇ ਵਿੱਚ ਬਿਆਨ ਪਏ ਕਰਦੇ ਨੇ। ਦੂਜੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ, ਧਿਆਨ ਦੇ ਟੁੱਟਦਿਆਂ ਧਾਈਆਂ ਮਾਰ ਕੇ ਰੋਇਆ। ਅਜੋਕੀ ਸਾਇੰਸ ਵੀ ਆਪਣੇ ਢੰਗ ਨਾਲ ਖੋਜ ਕਰ ਰਹੀ ਹੈ ਕਿ ਜੰਮਦਿਆਂ ਹੀ ਬਾਹਰ ਆਉਂਦਿਆਂ ਹੀ ਜੀਵਨ ਦੇ ਪ੍ਰਾਪਤ ਹੁੰਦਿਆਂ ਹੀ ਬੱਚਾ ਰੋਇਆ ਕਿਉਂ ਹੈ, ਕਿਉਂ ਰੋ ਰਿਹਾ, ਭੁੱਖ ਇਸ ਨੂੰ ਅਜੇ ਲੱਗੀ ਨਹੀਂ, ਸਰੀਰ ਵਿੱਚ ਕੋਈ ਰੋਗ ਹੈ ਨਹੀਂ, ਕੋਈ ਦਰਦ ਤੇ ਪੀੜਾ ਵੀ ਨਹੀਂ, ਫਿਰ ਰੋਣ ਦਾ ਕਾਰਨ? ਕਿਉਂਕਿ ਰੋਣ ਦਾ ਕਾਰਨ ਕੇਵਲ ਦੁੱਖ ਹੀ ਹੈ, ਦੁੱਖ ਤੋਂ ਬਿਨਾਂ ਰੋਣਾ ਨਹੀਂ ਹੁੰਦਾ। ਤਮਾਮ ਹੰਝੂ ਦੁੱਖ ਦੀ ਬੁਨਿਆਦ ਤੇ ਖੜੇ ਨੇ। ਜਿਤਨਾ ਵੱਡਾ ਦੁੱਖ, ਜਿਤਨੀ ਵੱਡੀ ਬੁਨਿਆਦ, ਉਤਨਾ ਹੀ ਵੱਡਾ ਹੰਝੂਆਂ ਦਾ ਮਹਿਲ ਖੜਾ ਹੋ ਜਾਂਦਾ। ਜਿਤਨੀਆਂ ਵੱਡੀਆਂ ਦੁੱਖਾਂ ਦੀਆਂ ਜੜ੍ਹਾਂ ਹੰਝੂਆਂ ਦੇ ਪੱਤੇ ਉਤਨੀ ਜ਼ਿਆਦਾ ਹੁੰਦੇ, ਹੰਝੂ ਤੇ ਦੁੱਖ ਤੋਂ ਹੀ ਨਿਕਲਦੇ ਨੇ। ਜਿਤਨਾ ਵੱਡਾ ਦੁੱਖ ਉਤਨੇ ਹੀ ਹੰਝੂ। ਇੱਕ ਆਲਮ ਦਾ ਤੇ ਐਸਾ ਕਹਿਣਾ ਹੈ ਕਿ ਮਨੁੱਖ ਦੀ ਅੱਖਾਂ ਦੇ ਚੋਂ ਅੱਜ ਤੱਕ ਜਿਤਨੇ ਹੰਝੂ ਵਗੇ ਨੇ ਉਤਨਾ ਜਲ ਤੇ ਸ਼ਾਇਦ ਸੱਤ ਸਾਗਰਾਂ ਵਿੱਚ ਵੀ ਨਹੀਂ ਹੈ। ਮਨੁੱਖ ਇਤਨਾ ਰੋਇਆ, ਇਤਨਾ ਰੋਇਆ, ਇਤਨਾ ਰੋਇਆ। ਰੋਣ ਦਾ ਕੋਈ ਕਾਰਨ ਹੋਣਾ ਚਾਹੀਦਾ, ਉਹ ਹੈ ਦੁੱਖ। ਇਸ ਬੱਚੇ ਕੋਲ ਕੀ ਦੁੱਖ ਹੈ, ਕਿਉਂ ਰੋ ਰਿਹਾ, ਕਿਉਂ ਰੋ ਰਿਹਾ? ਇਸ ਨੂੰ ਭਾਈ ਗੁਰਦਾਸ ਜੀ ਨੇ ਤੇ ਫਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਢੰਗ ਨਾਲ ਖੋਲਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਰੋਵੇ ਰਤਨ ਗਵਾਏ ਕੇ ਮਾਇਆ ਮੋਹ ਹਨੇਰ ਗੁਬਾਰਾ, ਉਹ ਰੋਵੇ ਦੁੱਖ ਆਪਣਾ ਹਸ ਹਸ ਗਾਵੇ ਸਭ ਪਰਵਾਰਾ। ਇੱਕ ਰਤਨ ਗਵਾ ਗਿਆ, ਇੱਕ ਰਤਨ ਗਵਾਚ ਗਿਆ, ਇੱਕ ਰਤਨ ਕਿਧਰੇ ਖੋ ਗਿਆ ਹੈ? ਬੱਚੇ ਕੋਲ ਕਿਹੜਾ ਰਤਨ ਸੀ? ਧਿਆਨ ਦਾ ਰਤਨ ਸੀ। ਹੁਣ ਜਿਹੜੀ ਜੀਵਨ ਯਾਤਰਾ ਚੱਲੀਏ, ਇਹਦੇ ਚ ਗਿਆਨ ਤੇ ਵਧੇਗਾ, ਧਿਆਨ ਨਹੀਂ ਵਧਣਾ। ਗਿਆਨ ਤੇ ਟੁੱਟ ਗਿਆ, ਹੁਣ ਗਿਆਨ ਵਧਦਾ ਜਾਏਗਾ। ਉਮਰ ਦੇ ਨਾਲ ਨਾਲ ਇਹ ਗਿਆਨੀ ਹੁੰਦਾ ਜਾਏਗਾ, ਧਿਆਨੀ ਨਹੀਂ। ਜਨਮ ਦੇ ਚ ਇਹ ਧਿਆਨੀ ਸੀ, ਜੀਵਨ ਦੇ ਚ ਇਹ ਗਿਆਨੀ ਹੈ। ਧਿਆਨੀ ਨਿਰਮਾਣਤਾ ਦੀ ਮੂਰਤੀ ਆਉਂਦਾ ਹੈ, ਗਿਆਨੀ ਹੰਕਾਰ ਦਾ ਮੁਜਸਮਾ ਹੁੰਦਾ ਹੈ। ਧਿਆਨੀ ਪ੍ਰੇਮ ਦੀ ਮੂਰਤੀ ਆਉਂਦੀ, ਜਦਕਿ ਗਿਆਨੀ ਅਹੰਕਾਰ ਦਾ ਹੀ ਚਿਤਰਨ ਕਰਦਾ ਹੈ। ਧਿਆਨੀ ਇਕਾਗਰ ਆਉਂਦਾ ਹੈ, ਜਦਕਿ ਗਿਆਨੀ ਠਿੰਡਿਆ ਫੈਲੇ ਆਉਂਦਾ, ਦੂਰ ਦੂਰ ਤੱਕ ਫੈਲੇ ਆਉਂਦਾ। ਸ਼ਾਇਦ ਇਸ ਵਾਸਤੇ ਹੀ ਉਰਦੂ ਦੇ ਇੱਕ ਮਹਾਨ ਸ਼ਾਇਰ ਇਕਬਾਲ ਨੇ ਐਸਾ ਕਹਿ ਦਿੱਤਾ ਹੈ ਕਿ ਫਿਲਸਫੀ ਕੋ ਬਹਿਸ ਮੇਂ ਖੁਦਾ ਮਿਲਤਾ ਨਹੀਂ, ਡੋਰ ਕੋ ਸੁਲਝਾ ਰਹਾ ਹੈ ਔਰ ਸਿਰਾ ਮਿਲਤਾ ਨਹੀਂ। ਹੁਣ ਤਾਂ ਗਿਆਨ ਵਧਦਾ ਜਾ ਰਿਹਾ, ਤੋ ਗਿਆਨ ਕਰਕੇ ਵਾਦ ਵਿਵਾਦ ਵਧੇਗਾ,
جیسے کہ بھگت کبیر کہندے نے ہر جس سنے نہ ہر گن گاوے باطن ہی اسمان گراوے، اے گیانی نہ ہن سنے گا نہ گاوے گا بس باطن ہی اسمان گراوے، گلنا نالی اس نے آسمان نو ڈھانا۔ اور جیسے جیسے عمر ودے گی گلنا ودن گیا۔ اکثر دیکھے ہے کہ بڈھے جتنے باتونی ہو جاندے نے اتنے بچے نہیں، یہ باتونی ہونا عمر دے نال نال ودے گا۔ چار بڈھے جتھے بیٹھے نے لگاتار چار چار گھنٹے بولی جا رہے نے لیکن بولن دا کوئی ارتھ نہیں، بس بولن لئی ہی بولنا ہے، بولنا ہی ودا جا رہا ہے۔ بولنا تے گیان تو آوے گا، میں زیادہ جاننا میں بولنا۔ پہلے یہ دھیانی سی، دھیانی خاموش ہو جاندہ ہے، گیانی بولدا ہے، بہت بولدا ہے، بہت بولدا ہے۔ دھیانی دی خاموشی بھی جو سندیش تے اپدیش دے جاندی ہے، گیانی دے شبد بھی اتنا سندیش تے اپدیش نہیں دیندے۔ دھیانی دا مون بھی جو آنند دی برشا کر جاندہ ہے، گیانی دی دھواں دھار تقریر بھی جھولی وچ کچھ نہیں پاندی۔ جیون تے گیانی ہے، گیانیاں نال سنسار بھر گیا، جگت بھر گیا۔ بڑا بول بڑا بول، چار بندے جتھے کھڑے نے دھواں دھار بولنا چل رہی ہے، دھواں دھار گل بات چل رہی ہے، بنا رکے ہی گل بات چل رہی ہے، پر بنا رکے ہی ایک لمبا مون ماتا دے گرب دے چل رہے۔ شاید بعد وچ کچھ ایک لوگاں نوں جو خیال آیا مون دھارن کریے، اے بھی خیال اتھوں دا ہی ملیا، اے سنسکار بھی ماتا دے گرب تو ملے۔ مونی سی اتھے، دھیانی سی اتھے، اے سارے سنسکار جو ماتا دے گرب وچ ملے، جیون بھر کے اس دی تلاش کردا رہیا، میں مون ہو جاواں، میں اکانت دے چلا جاواں، میں گفا دے چلا جاواں، میں خاموش ہو جاواں، اے ساری اوستھا گرب کال وچ سوتے سدھ اس نوں پراپت سی۔ ایسا مون جس وچ نرول امرت رستی پرماتما دی وچار بہ رہی سی، ایسی اکاگرتا جس وچ نرول ایشور ہی ایشور سی، پرماتما ہی پرماتما، ایسی سمادھی سی جس وچ کوئی سمسیا نہیں سی، زندگی دی کوئی سمسیا نہیں، نہ کھان دی، نہ پین دی، نہ جین دی، نہ سواس لین دی۔ ماں سواس لے رہی ہے تے سواس لے رہی، ماں کھا رہی ہے تے کھا رہی، ماں پی رہی ہے تے پی رہی ہے، پین لئی بھی یتن نہیں، کھان لئی بھی یتن نہیں۔ اکثر بہت ہی چنتا تے منکھ نو رزق دی ہوندی ہے، رزق بھی سوتے سے گرب کال وچ بچے نو مل رہا ہے، جد بھی کوئی سمادھی لین سنت ہو جاندا ہے انہوں بھی رزق پراکرتک روپ وچ مل رہا ہے۔ اگر وہ سمادھی 10 مہینے دی لمبی ہو جائے، انہوں رزق پرماتما دیندا ہے، اس طرح دیندا ہے جس طرح گرب کال وچ بچے نو دیندا ہے۔ بچے نو کھانا نہیں پیندا، بچے نو پینا نہیں پیندا، بچے نو سواس بھی لینے نہیں پیندے۔ کئی دفعہ سمادھی لین پرشاں دے سواس بھی رک جاندے نے، پھر بھی وہ زندہ ہوندے۔ سواس لین دی لوڑ نہیں، کھان دی بھی لوڑ نہیں، پین دی بھی لوڑ نہیں، سب کچھ پرماتما مئی ہو گیا، سب کچھ ایشور مئی ہو گیا۔ تو اکان مون رس کھیڑا کہ سب کچھ جو ہے پراپت ہے، مول چنتا جڑی روزی دی ہے، رزق دی ہے، یہ تو بالکل ہی نہیں۔ صاحب گرو ارجن دیو جی مہاراج دا فرمان، آپ کہندے نے پرتھم میں ماکھن

ਜ਼ਿੰਦਗੀ ਦੀ ਰਾਤ ਦਾ ਤੀਜਾ ਪੈਰ ਯੁਵਾ ਅਵਸਥਾ ਜਵਾਨੀ ਇਹ ਉਮਰ ਹੜ ਹੈ ਇਸ ਨੂੰ ਥੰਮਣਾ ਬਹੁਤ ਕਠਿਨ ਹੈ ਵਾਸ਼ਨਾ ਦਾ ਹੜ ਕਾਮਨਾਵਾਂ ਦਾ ਹੜ ਚਿੰਤਾਵਾਂ ਦਾ ਹੜ ਉਮੰਗ ਤੇ ਤਿਰੰਗਾਂ ਦਾ ਹੜ ਔਰ ਇਸ ਹੜ ਵਿੱਚ ਪਤਾ ਨਹੀਂ ਕਿਤਨੇ ਦੈਵੀ ਗੁਣ ਬਹਿ ਜਾਂਦੇ ਨੇ ਰੁੜ ਜਾਂਦੇ ਨੇ ਬੜੇ ਬੜੇ ਦਰਖਤ ਇਸ ਹੜ ਦੀ ਚਪੇਟ ਵਿੱਚ ਆ ਜਾਂਦੇ ਨੇ ਜਿਨ੍ਹਾਂ ਨੇ ਬੜੀਆਂ ਬੜੀਆਂ ਡਿਗਰੀਆਂ ਲਈਆਂ ਹੁੰਦੀਆਂ ਨੇ ਜਿਨ੍ਹਾਂ ਕੋਲ ਬੜੀਆਂ ਬੜੀਆਂ ਸੰਦਾਂ ਹੁੰਦੀਆਂ ਨੇ ਜਿਨ੍ਹਾਂ ਨੇ ਜ਼ਿੰਦਗੀ ਦੇ ਹਰ ਪਹਿਲੂ ਦਾ ਗਿਆਨ ਹਾਸਲ ਕੀਤਾ ਹੁੰਦਾ ਹੈ ਪਰ ਇਹ ਜ਼ਿੰਦਗੀ ਇਹ ਉਮਰ ਇੱਕ ਹੜ ਹੈ ਗਿਆਨ ਬਹਿ ਜਾਂਦਾ ਹੈ ਧਿਆਨ ਬਹਿ ਜਾਂਦਾ ਹੈ ਸੂਝ ਸਮਝ ਬਹਿ ਜਾਂਦੀ ਹੈ ਲੋਕ ਲੱਜਾ ਬਹਿ ਜਾਂਦੀ ਹੈ ਔਰ ਇਸ ਆਯੂ ਵਿੱਚ ਇਸ ਉਮਰ ਵਿੱਚ ਮਨੁੱਖ ਦੇ ਕੋਲ ਐਸੇ ਐਸੇ ਕਰਤੱਵ ਹੁੰਦੇ ਨੇ ਜੋ ਬਾਅਦ ਵਿੱਚ ਸਿਵਾਏ ਪਸ਼ਚਾਤਾਪ ਤੋਂ ਕਿਸੇ ਹੋਰ ਚੀਜ਼ ਨੂੰ ਜਨਮ ਨਹੀਂ ਦਿੰਦੇ ਉਂਝ ਤੇ ਇਹ ਉਮਰ ਅਨੰਤ ਕਾਮਨਾਵਾਂ ਦਾ ਹੜ ਹੈ ਲੇਕਿਨ ਪ੍ਰਬਲ ਜਿਹੜੀ ਵਾਸ਼ਨਾ ਹੈ ਉਹ ਧਨ ਦੀ ਹੈ ਤੇ ਜੋ ਬੰਦੀ ਹੈ ਹਰ ਵਕਤ ਧਨ ਦਾ ਚਿੰਤਨ ਹਰ ਵਕਤ ਜੋਬਨ ਦਾ ਚਿੰਤਨ ਜੋਬਨ ਦੇ ਚਿੰਤਨ ਤੋਂ ਵੇਲੇ ਹੋਏ ਧਨ ਦਾ ਚਿੰਤਨ ਧਨ ਦੇ ਚਿੰਤਨ ਤੋਂ ਵੇਲੇ ਹੋਏ ਜੋਬਨ ਦਾ ਚਿੰਤਨ ਜਿਵੇਂ ਘੜੀ ਦਾ ਪੈਂਡਲੂਮ ਕਦੀ ਸੱਜੇ ਕਦੀ ਖੱਬੇ ਇਸ ਤਰ੍ਹਾਂ ਘੁੰਮਦਾ ਰਹਿੰਦਾ ਹੈ ਹੂ ਬਹੁ ਮਨ ਵਿੱਚ ਕਦੀ ਧਨ ਦੀ ਚਾਹਤ ਕਦੀ ਰੂਪ ਦੀ ਚਾਹਤ ਔਰ ਇਹ ਪ੍ਰਬਲ ਚਾਹਤ ਕਈ ਦਫ਼ਾ ਚੋਰ ਬਣਨ ਤੇ ਮਜਬੂਰ ਕਰਦੀ ਹੈ ਧਨ ਦੀ ਰੂਪ ਦੀ ਪ੍ਰਬਲ ਚਾਹਤ ਕਈ ਦਫ਼ਾ ਦੁਰਾਚਾਰੀ ਬਣਾ ਦਿੰਦੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਇਹ ਉਮਰ ਐਸੀ ਹੈ ਕਿ ਚਿੰਤਨ ਅੱਠੇ ਪੈ ਧਨ ਤੇ ਜੋਬਨ ਦਾ ਚੱਲਦਾ ਹੈ ਅਕਸਰ ਮਨੋਵਿਗਿਆਨੀ ਕਹਿੰਦੇ ਨੇ ਅਗਰ ਇਸ ਆਯੂ ਵਿੱਚ ਧਨ ਤੇ ਰੂਪ ਦਾ ਚਿੰਤਨ ਨਾ ਚੱਲੇ ਬਹੁਤੀ ਪਕੜ ਨਾ ਹੋਵੇ ਤਾਂ ਫਿਰ ਉਸਦੀ ਜਵਾਨੀ ਤੇ ਵੀ ਸ਼ੱਕ ਕੀਤਾ ਜਾ ਸਕਦਾ ਹੈ ਉਸਦੀ ਇਸ ਆਯੂ ਤੇ ਵੀ ਸ਼ੱਕ ਕੀਤਾ ਜਾ ਸਕਦਾ ਹੈ ਇਹ ਜਵਾਨ ਹੋਇਆ ਹੈ ਕਿ ਨਹੀਂ ਹੜ ਕਿਤਨਾ ਵੀ ਹੋਵੇ ਪਰ ਦਰਿਆ ਦੇ ਬਨੇਰਿਆਂ ਦੀ ਮਰਿਆਦਾ ਵਿੱਚ ਚੱਲੇ ਤਾਂ ਉਹ ਹਾਨੀਕਾਰਕ ਨਹੀਂ ਹੁੰਦਾ ਪਰ ਬਨੇਰੇ ਹੀ ਟੁੱਟ ਜਾਣ ਫਿਰ ਹਾਨੀਕਾਰਕ ਫਿਰ ਤਬਾਹੀਆਂ ਤੇ ਬਰਬਾਦੀਆਂ ਨੂੰ ਜਨਮ ਦਿੰਦਾ ਹੈ ਜਵਾਨੀ ਦਾ ਹੜ ਦੇਖਣ ਵਿੱਚ ਆਇਆ ਹੈ ਕਈ ਦਫ਼ਾ ਕਾਨੂੰਨ ਦਾ ਬਨੇਰਾ ਵੀ ਤੋੜ ਦਿੰਦਾ ਹੈ ਔਰ ਕਈ ਦਫ਼ਾ ਧਰਮ ਤੇ ਸਮਾਜ ਦਾ ਬਨੇਰਾ ਵੀ ਤੋੜ ਦਿੰਦਾ ਹੈ ਔਰ ਆਪ ਮੁਹਾਂਦਰੇ ਉਹ ਭਟਕਦਾ ਹੈ ਜਿਸ ਨਾਲ ਸਵੈਮ ਤਬਾਹ ਹੁੰਦਾ ਹੈ ਤੇ ਬਾਕੀਆਂ ਨੂੰ ਤਬਾਹੀ ਦੇ ਕਗਾਰ ਦੇ ਜਹਿ ਲੈ ਜਾਂਦਾ ਹੈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਇਹ ਉਮਰ ਧਨ ਤੇ ਜੋਬਨ ਦੇ ਚਿੰਤਨ ਕਰਨ ਦੀ ਉਮਰ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਫੈਸਲਾ ਹੈ ਕਿ ਪਰ ਧਨ ਪਰ ਦਾਰਾ ਪਰ ਹਰੀ ਤਾਂਕੇ ਨਿਕਟ ਬਸੇ ਨਰ ਹਰੀ ਇਸ ਉਮਰ ਦੀ ਜਿਹੜੀ ਸਾਧਨਾ ਹੈ ਧਰਮ ਦੀ ਉਹ ਮਹਿਜ਼ ਮਨੁੱਖ ਦੀ ਕਾਮਨਾਵਾਂ ਨੂੰ ਸੀਮਿਤ ਕਰਦੀ ਹੈ ਇਸ ਉਮਰ ਦੀ ਕਾਮਨਾਵਾਂ ਨੂੰ ਔਰ ਚਾਹੀਦਾ ਜੈਸੇ ਇੱਕ ਬੱਚਾ ਭਜਨ ਕਰੇ ਨਾਮ ਜਪੇ ਤਾਂ ਉਸਦਾ ਜਿਹੜਾ ਅਚੇਤਪਣਾ ਹੈ ਸੁਚੇਤਪਣੇ ਵਿੱਚ ਬਦਲ ਜਾਂਦਾ ਹੈ ਉੱਥੇ ਜਵਾਨ ਦੀ ਜਿਹੜੀਆਂ ਇਹ ਅਸੀਮ ਕਾਮਨਾਵਾਂ ਨੇ ਸੀਮਾ ਵਿੱਚ ਹੋ ਜਾਂਦੀਆਂ ਸੀਮਤ ਦਾਇਰੇ ਦੇ ਜਹਿ ਵਗਦੀਆਂ ਨੇ ਇਸ ਵਾਸਤੇ ਧਰਮ ਦੀ ਹਰ ਆਯੂ ਵਿੱਚ ਲੋੜ ਹੈ ਚਾਹੇ ਉਹ ਬਚਪਨ ਹੈ ਚਾਹੇ ਜਵਾਨੀ ਹੈ ਤੇ ਚਾਹੇ ਬਿਰਧ ਅਵਸਥਾ ਹੈ ਜੀਵ ਦੀ ਇਹ ਜਿਹੜੀ ਯਾਤਰਾ ਜਨਮ ਕਾਲ ਤੋਂ ਆਰੰਭ ਹੋਈ ਮਾਤਾ ਦੇ ਗਰਭ ਤੋਂ ਆਰੰਭ ਹੋਈ ਫਿਰ ਬਚਪਨ ਦੇ ਦੌਰ ਵਿੱਚੋਂ ਲੰਘੀ ਖਿਡੌਣਿਆਂ ਦੀ ਖੇਡ ਵਿੱਚ ਮਾਂ ਦੀ ਮਮਤਾ ਵਿੱਚ ਤੇ ਪਹੁੰਚੀ ਇਸ ਤੀਸਰੇ ਪੜਾਅ ਤੇ ਇੱਥੇ ਧਨ ਦੀ ਬੜੀ ਪ੍ਰਬਲ ਚਾਹ ਰੂਪ ਦੀ ਬੜੀ ਪ੍ਰਬਲ ਚਾਹ ਕਿਸੇ ਵਕਤ ਸਾਡੇ ਦੇਸ਼ ਦੇ ਇੱਕ ਮਹਾਨ ਦਾਰਸ਼ਨਿਕ ਉਰਦੂ ਦੇ ਸ਼ਾਇਰ ਨੇ ਡਾਕਟਰ ਮੁਹੰਮਦ ਇਕਬਾਲ ਨੇ ਬੜੀ ਕੀਮਤੀ ਤਨਜ਼ ਕਹੀ ਸੀ ਹਿੰਦ ਕੇ ਸ਼ਾਇਰ ਸੂਰਤ ਗਰ ਵ ਅਫਸਾਨਾ ਨਵੀਸ ਹੈ ਬਿਚਾਰੇ ਕੇ ਆਜ਼ਾਦ ਪਰ ਔਰਤ ਸਵਾਰ ਜਵਾਨ ਹੈ ਸ਼ਾਇਰ ਹੈ ਜਵਾਨ ਹੈ ਚਿੱਤਰਕਾਰ ਹੈ ਜਵਾਨ ਹੈ ਸੰਗਤਰਾਸ਼ ਹੈ
ਇਹ ਮੂਰਤੀ ਬਣਾਏਗਾ ਕਿਸੇ ਸੁੰਦਰ ਔਰਤ ਦੀ, ਇਹ ਚਿੱਤਰ ਬਣਾਏਗਾ ਕਿਸੇ ਸੁੰਦਰ ਇਸਤਰੀ ਦਾ, ਔਰ ਇਹ ਕਵੀ ਹੈ ਇਸਦੀ ਕਵਿਤਾ ਵੀ ਇਸੇ ਰੂਪ ਦੀ ਪਰਿਕਰਮਾ ਕਰੇਗੀ। ਅਕਸਰ ਐਸਾ ਅਸੀਂ ਦੇਖਦੇ ਹਾਂ। ਇਸ ਹਾਲਤ ਵਿੱਚ ਬੜੇ ਬੜੇ ਸ਼ਾਇਰ, ਬੜੇ ਬੜੇ ਦਾਰਸ਼ਨਿਕ ਪਰੇਸ਼ਾਨ ਹੋ ਜਾਂਦੇ ਨੇ। ਇਹ ਕਾਰਨ ਕਿ ਹੜ ਤੇ ਆਇਆ ਹੋਇਆ ਇਹ ਵਾਸ਼ਨਾ ਦਾ ਬਹਾਵ ਬੇਚੈਨ ਕਰਕੇ ਰੱਖ ਦਿੰਦਾ ਹੈ, ਦੁਖਦ ਕਰਕੇ ਰੱਖ ਦਿੰਦਾ ਹੈ। ਇਕਬਾਲ ਸਵੈਮ ਵੀ ਕਹਿੰਦੇ ਨੇ, ਕਹਾਂ ਲੈ ਜਾਊਂ ਦਿਲ ਦੋਨੋ ਜਹਾਂ ਮੈਂ, ਇਸ ਕੀ ਮੁਸ਼ਕਿਲ ਹੈ, ਵਹਾਂ ਵੋ ਰੋਂ ਕੀ ਮਹਿਫਿਲ ਹੈ, ਯਹਾਂ ਪਰੀਓਂ ਕਾ ਮਜਮਾ ਹੈ। ਜੇ ਮੈਂ ਇਸ ਲੋਕ ਤੋਂ ਆਪਣੀਆਂ ਰੁਚੀਆਂ ਹਟਾ ਲਵਾਂ, ਕਿਸੇ ਤਰੀਕੇ ਨਾਲ ਦੁਨੀਆਂ ਨੂੰ ਛੋੜਨ ਦੀ ਕੋਸ਼ਿਸ਼ ਕਰਾਂ ਤੇ ਜੰਨਤ ਦੀ ਪ੍ਰਾਪਤੀ ਕਰਾਂ, ਪਰ ਜੰਨਤ ਵਿੱਚ ਵੀ ਤੇ ਹੋਰਾਂ ਦਾ ਹੀ ਗੜ ਹੈ, ਹੋਰਾਂ ਦਾ ਹੀ ਜਮਾ ਹੈ, ਫਿਰ ਇਹੀ ਪਰੇਸ਼ਾਨੀ। ਦਰਅਸਲ ਇਹ ਉਮਰ ਹੀ ਐਸੀ ਹੈ ਕਿ ਇਸ ਨੂੰ ਪਰੀਆਂ ਤੇ ਹੋਰਾਂ ਤੋਂ ਇਲਾਵਾ ਹੋਰ ਕੁਛ ਦਿਖਾਈ ਨਹੀਂ ਦਿੰਦਾ, ਇਹ ਜਿਧਰ ਹੀ ਜਾਂਦਾ। ਕਾਰਨ ਐਸਾ ਨਹੀਂ ਹੈ ਕਿ ਕੁਛ ਹੋਰ ਨਹੀਂ ਹੈ, ਰਸਤੇ ਸੋਹਣੇ ਮਕਾਨ ਵੀ ਨੇ, ਖਿੜੇ ਹੋਏ ਸੋਹਣੇ ਫੁੱਲ ਵੀ ਨੇ, ਤਰ੍ਹਾਂ ਤਰ੍ਹਾਂ ਦੇ ਹੋਰ ਖਿਡੌਣੇ ਵੀ ਨੇ, ਤਰ੍ਹਾਂ ਤਰ੍ਹਾਂ ਦੇ ਹੋਰ ਰੰਗ ਤਮਾਸ਼ੇ ਵੀ ਹੋ ਰਹੇ ਨੇ। ਪਰ ਇਸ ਉਮਰ ਤੇ ਪਹੁੰਚਿਆ ਹੋਇਆ ਮਨੁੱਖ ਅਗਰ ਸੜਕ ਤੇ ਲੰਘ ਰਿਹਾ, ਉਹਦੀ ਸੋਹਣੇ ਮਕਾਨ ਤੇ ਦ੍ਰਿਸ਼ਟੀ ਨਹੀਂ ਟਿਕ ਸਕਦੀ, ਸੋਹਣੀਆਂ ਕਾਰਾਂ ਤੇ ਵੀ ਦ੍ਰਿਸ਼ਟੀ ਨਹੀਂ ਟਿਕ ਸਕਦੀ, ਕਿਸੇ ਵੀ ਸੋਹਣੇ ਫੁੱਲ ਤੇ ਵੀ ਸ਼ਾਇਦ ਦ੍ਰਿਸ਼ਟੀ ਨਾ ਟਿਕੇ, ਪਰ ਕਿਸੇ ਰੂਪ ਤੇ, ਕਿਸੇ ਸੁੰਦਰ ਚਿਹਰੇ ਤੇ ਇਸਦੀ ਦ੍ਰਿਸ਼ਟੀ ਟਿਕੇਗੀ, ਲਾਜ਼ਮੀ ਟਿਕੇਗੀ। ਇਸ ਵਾਸਤੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਇਹ ਅਵਸਥਾ ਹੀ ਐਸੀ ਉਮਰ ਤੇ ਅੱਛੇ ਪੈਰ ਹਰ ਵਕਤ ਧਨ ਤੇ ਰੂਪ ਦਾ ਚਿੰਤਨ, ਧਨ ਦਾ ਚਿੰਤਨ ਰੂਪ ਦਾ ਚਿੰਤਨ ਕਿਸੇ ਹੱਦ ਤੱਕ ਇਸ ਨੂੰ ਇਸ ਹਾਲਤ ਵਿੱਚ ਲੈ ਜਾਂਦਾ ਹੈ ਜਿਸ ਨੂੰ ਕਹਿੰਦੇ ਨੇ ਖੁਮਾਰ, ਖੁਮਾਰੀ, ਰੂਪ ਦੀ ਖੁਮਾਰੀ, ਧਨ ਦੀ ਖੁਮਾਰੀ, ਹੈ ਇੱਕ ਸ਼ਰਾਬ ਦੀ ਵੀ ਖੁਮਾਰੀ, ਹੈ ਬਾਕੀ ਨਸ਼ਿਆਂ ਦੀ ਵੀ ਖੁਮਾਰੀ, ਪਰ ਧਨ ਦੀ ਵੀ ਆਪਣੀ ਖੁਮਾਰੀ ਹੈ ਔਰ ਰੂਪ ਦੀ ਵੀ ਆਪਣੀ ਖੁਮਾਰੀ ਹੈ। ਸ਼ਰਾਬੀ ਨੇ ਸ਼ਰਾਬ ਪੀਤੀ ਹੋਵੇ ਔਰ ਖੁਮਾਰ ਚੜਿਆ ਹੋਵੇ, ਛੁਪਿਆ ਨਹੀਂ ਰਹਿੰਦਾ, ਪਰ ਜਿਸ ਤੇ ਵੀ ਰੂਪ ਦੀ ਖੁਮਾਰੀ ਚੜੀ ਹੈ, ਜਿਸ ਤੇ ਵੀ ਧਨ ਦੀ ਖੁਮਾਰੀ ਚੜੀ ਹੈ, ਉਹ ਵੀ ਛੁਪਿਆ ਨਹੀਂ ਰਹਿੰਦਾ, ਉਹਦੀ ਵੀ ਤਰਜ਼ੇ ਜ਼ਿੰਦਗੀ ਦੱਸ ਦਿੰਦੀ ਹੈ ਕਿ ਖੁਮਾਰ ਦੇ ਜੋ ਹੈ ਜੀ ਰਿਹਾ। ਸਾਹਿਬ ਕਹਿੰਦੇ, ਤੀਜੇ ਪੈਰੇ ਰਹਿਣ ਕੇ ਬਣ ਜਾ ਰਿਹਾ ਮਿੱਤਰਾ, ਧਨ ਜੋ ਬਣ ਸਿਉ ਚਿੱਤ, ਤੇ ਮਨੁੱਖ ਜਿਸਦਾ ਬਾਰ ਬਾਰ ਚਿੰਤਨ ਕਰੇ ਉਹਦੀ ਬੜੀ ਪ੍ਰਬਲ ਮੰਗ ਕਰਦਾ, ਔਰ ਮੰਗ ਦੀ ਪੂਰਤੀ ਨਾ ਹੋਵੇ ਤਾਂ ਤਰੀਕਾ ਨਾ ਜਾਇਜ਼। ਧਨ ਦੀ ਵਾਸ਼ਨਾ ਨੇ ਸਾਰੀ ਦੁਨੀਆਂ ਦੇ ਚੋਰੀ ਨੂੰ ਜਨਮ ਦਿੱਤਾ ਹੈ ਔਰ ਰੂਪ ਦੀ ਵਾਸ਼ਨਾ ਨੇ ਸਾਰੀ ਦੁਨੀਆਂ ਦੇ ਯਾਰੀ ਨੂੰ ਜਨਮ ਦਿੱਤਾ ਹੈ। ਔਰ ਇੰਜ ਕਹਿ ਲਓ, ਅਗਰ ਸਾਰੇ ਸੰਸਾਰ ਦੀਆਂ ਦੋ ਮੂਲ ਵੱਡੀਆਂ ਸਮੱਸਿਆਵਾਂ ਨੇ ਤਾਂ ਇਹੀ ਹੈ, ਚੋਰੀ ਤੇ ਯਾਰੀ। ਚੋਰੀ ਖੜੀ ਹੈ ਧਨ ਤੇ, ਯਾਰੀ ਖੜੀ ਹੈ ਰੂਪ ਤੇ। ਆਪਣੇ ਆਪਣੇ ਢੰਗ ਨਾਲ ਕੁਛ ਰੈਬਰੀ ਪੁਰਸ਼ਾਂ ਨੇ ਇਲਾਜ ਵੀ ਲੱਭੇ, ਜੈਸੇ ਇਸਲਾਮ ਨੇ ਇਲਾਜ ਲੱਭਿਆ, ਇਹ ਰੂਪ ਤੇ ਕੱਪੜਾ ਪਾ ਦਿਓ, ਬੁਰਕਾ ਪਾ ਦਿਓ, ਦਿਖਾਈ ਨਾ ਦੇ। ਇੱਕ ਤਰੀਕਾ ਕਿ ਰੂਪ ਤੇ ਹੀ ਕੱਪੜਾ ਪਾਓ, ਬੁਰਕਾ ਪਾਓ, ਧਨ ਨੂੰ ਧਰਤੀ ਵਿੱਚ ਦਫ਼ਨ ਕਰੋ, ਬੈਂਕ ਵਿੱਚ ਰੱਖੋ, ਤਿਜੋਰੀ ਵਿੱਚ ਰੱਖੋ, ਔਰ ਇਤਨੇ ਗਹਿਰੇ ਤਲ ਵਿੱਚ ਰੱਖੋ ਕਿ ਚੋਰ ਦੀ ਨਿਗਾਹ ਨਾ ਪਹੁੰਚੇ। ਰੂਪ ਨੂੰ ਪਰਦੇ ਵਿੱਚ ਰੱਖੋ, ਨਸ਼ੇਮਨ ਵਿੱਚ ਰੱਖੋ, ਬਹੁਤ ਅੰਦਰ ਘਰ ਦੀਆਂ ਤੰਗ ਤਾਰੀ ਕੋਠੜੀਆਂ ਵਿੱਚ ਰੱਖੋ, ਕਿਸੇ ਦੀ ਨਿਗਾਹ ਨਾ ਪਹੁੰਚੇ। ਪ੍ਰਕਾਸ਼ ਮਨੋਵਿਗਿਆਨਿਕ ਨੁਕਤੇ ਦਾ ਪਤਾ ਨਹੀਂ ਕਿ ਜਿਸ ਚੀਜ਼ ਨੂੰ ਜਿਤਨਾ ਛੁਪਾਈਏ ਉਸਨੂੰ ਵੇਖਣ ਦੀ ਉਤਨੀ ਹੀ ਚਾਹਤ ਪੈਦਾ ਹੁੰਦੀ। ਕਹਿੰਦੇ ਨੇ, ਨਿਸ਼ੇਧ ਹੀ ਆਮੰਤ੍ਰਣ ਹੈ, ਯਾਨੀ ਜਿਸ ਚੀਜ਼ ਦੀ ਮਨਾਹੀ ਕਰ ਦਈਏ, ਕਿਸੇ ਦਰਵਾਜ਼ੇ ਤੇ ਲਿਖਿਆ ਹੋਵੇ ਕਿ ਇਧਰ ਦੇਖਣਾ ਮਨਾ ਹੈ, ਮੈਨੂੰ ਨਹੀਂ ਦੇ, ਕੋਈ ਵੀ ਬਿਨਾਂ ਦੇਖੇ ਲੰਘ ਨਹੀਂ ਸਕੇਗਾ, ਲਾਜ਼ਮੀ ਦੇਖੇਗਾ, ਸਾਰੇ ਦੇਖਣਗੇ, ਭਾਵੇਂ ਕੱਖ ਵੀ ਨਾ ਹੋਵੇ ਤੇ ਕੁਛ ਵੀ ਨਾ ਹੋਵੇ, ਪਰ ਇਹ ਜਿਹੜਾ ਲਿਖਿਆ ਹੋਇਆ ਹੈ ਨਾ, ਇਹ ਕਸ਼ਿਸ਼ ਪੈਦਾ ਕਰ ਦੇਗਾ, ਇਹ ਖਿੱਚ ਪੈਦਾ ਕਰ ਦੇਗਾ। ਇਹ ਜਿਹੜਾ ਬੁਰਕਾ ਹੈ, ਸ਼ਾਇਦ ਉਸ ਇਸਤਰੀ ਨੂੰ ਕਿਸੇ ਨੇ ਦੇਖਣਾ ਸੀ ਤੇ ਨਹੀਂ ਦੇਖਣਾ ਸੀ, ਪਰ ਇਹ ਜਿਹੜਾ ਬੁਰਕਾ ਹੈ, ਬੁਰਕੇ ਤੇ ਹੁਣ ਬਥੇਰੀਆਂ ਵੀ ਨਜ਼ਰਾਂ ਟਿਕਣਗੀਆਂ। ਇਹੀ ਕਾਰਨ ਹੈ ਕਿ ਕੁਛ ਦੇਸ਼ਾਂ ਵਿੱਚ ਜਿੱਥੇ ਬਹੁਤ ਪ੍ਰਬਲ ਪੜਦਾ ਹੈ, ਵਾਸ਼ਨਾ ਦੇ ਹੜ ਨੇ ਔਰ ਦੁਰਾਚਾਰ ਦਾ ਫੈਲਾਅ ਹੈ, ਉਹ ਸਿਰਫ ਇਸ ਵਾਸਤੇ ਹੀ ਕਿ ਨਿਸ਼ੇਧ ਹੀ ਆਮੰਤ੍ਰਣ ਹੈ। ਜਿਸ ਚੀਜ਼ ਤੇ ਨਿਸ਼ੇਧ ਲਗਾ ਦੋ, ਆਪਣੇ ਆਪ ਮਨੁੱਖ ਦਾ ਮਨ ਉਸਦੀ ਤਰਫ਼ ਖਿੱਚਦਾ, ਉਸਦੀ ਤਰਫ਼ ਜੋ ਹੈ ਜਾਂਦਾ।
ਸਾਡੇ ਦੇਸ਼ ਦੇ ਸੰਤ ਜਨਾਂ ਨੇ ਮਹਾਂਪੁਰਸ਼ਾਂ ਨੇ ਆਪਣੇ ਢੰਗ ਦਾ ਇੱਕ ਤਰੀਕਾ ਕੱਢਿਆ, ਰੂਪ ਦੇ ਉੱਤੇ ਪਰਦਾ ਪਾਉਣ ਦੀ ਲੋੜ ਨਹੀਂ, ਆਪਣੀ ਵਾਸ਼ਨਾ ਨੂੰ ਸੀਮਤ ਕਰੀਏ, ਆਪਣੀ ਕਾਮਨਾ ਨੂੰ ਸੀਮਤ ਕਰੀਏ, ਉਹਨੂੰ ਸਮਾਜ ਦੇ ਦਾਇਰੇ ਚ ਰੱਖੀਏ, ਉਹਨੂੰ ਧਰਮ ਦੇ ਦਾਇਰੇ ਚ ਰੱਖੀਏ। ਇਸ ਤਰੀਕੇ ਨਾਲ ਰੂਪ ਦੀ ਹਿਫਾਜ਼ਤ ਹੋਵੇਗੀ ਔਰ ਮਨੁੱਖ ਦੀ ਆਪਣੀ ਵੀ ਹਿਫਾਜ਼ਤ ਹੋਵੇਗੀ। ਇਹ ਤਰੀਕਾ ਬੜਾ ਸਾਰਥਿਕ, ਬੜਾ ਮਹਾਨ। ਔਰ ਅਕਸਰ ਜਵਾਨੀ ਇੱਕ ਐਸੀ ਹੈ ਕਿ ਕਈ ਦਫਾ ਦੇਖਣ ਦੇ ਚਾਹਿਆ ਇਹ ਸਮਾਜ ਦੇ ਬਨੇਰਿਆਂ ਨੂੰ ਵੀ ਤੋੜ ਦਿੰਦੀ ਹੈ ਔਰ ਇਹ ਧਰਮ ਦੇ ਬਨੇਰਿਆਂ ਨੂੰ ਵੀ ਜੋ ਹੈ ਤੋੜ ਦਿੰਦੀ ਹੈ। ਇਹੀ ਕਾਰਨ ਹੈ ਕਿ ਧਰਮ ਮੰਦਰਾਂ ਵਿੱਚ ਜ਼ੇਇਫ ਬੰਦੇ ਬੈਠੇ ਦਿਖਾਈ ਦਿੰਦੇ ਨੇ, ਬੁੱਢੇ ਬੰਦੇ ਦਿਖਾਈ ਦਿੰਦੇ ਨੇ। ਅਗਰ ਜਵਾਨ ਮਾਲਾ ਪਕੜ ਲਵੇ, ਰਾਮ ਦਾ ਜਾਪ ਕਰੇ, ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰੇ, ਤੇ ਕਈ ਦਫਾ ਲੋਕੀ ਸੋਚਣ ਲੱਗ ਪੈਂਦੇ ਨੇ ਮੁੰਡਾ ਸ਼ਾਇਦ ਕਿਤੇ ਮੂਰਖ ਤੇ ਨੇ, ਇਹਦੇ ਅੰਦਰ ਸੰਸਾਰ ਦੀ ਕਸ਼ਿਸ਼ ਨਹੀਂ ਪੈਦਾ ਹੋਈ, ਖਿੱਚ ਨਹੀਂ ਪੈਦਾ ਹੋਈ। ਐਸੀ ਜੋ ਹੈ ਪਰਿਭਾਸ਼ਾ ਜਗਤ ਦੇ ਜੋ ਹੈ ਬਣੀ ਹੋਈ ਹੈ ਸੰਤ ਦੀ, ਧਰਮ ਦੀ। ਜਦਕਿ ਹਕੀਕਤ ਇਹ ਹੈ ਕਿ ਧਾਰਮਿਕ ਬੰਦਾ, ਸੰਤ ਬੰਦਾ, ਰੱਬ ਦੇ ਮਾਰਗ ਤੇ ਚੱਲਣ ਵਾਲਾ ਜਿਤਨਾ ਸਿਆਣਾ ਹੈ ਇਤਨਾ ਹੋਰ ਕੋਈ ਵੀ ਸਿਆਣਾ ਨਹੀਂ। ਸੇਈ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ। ਸਾਹਿਬ ਕਹਿੰਦੇ ਨੇ ਤੀਜੇ ਪੈਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਧਨ ਜੋ ਵਨ ਸਿਉ ਚਿੱਤ, ਹਰ ਕਾ ਨਾਮ ਨ ਚੇਤਈ ਵਣ ਜਾ ਰਿਹਾ ਮਿੱਤਾ, ਬੱਧਾ ਛੁੱਟੇ ਜਿੱਤ, ਹਰ ਕਾ ਨਾਮ ਨ ਚੇਤੇ ਪ੍ਰਾਣੀ, ਬਿਕਲ ਭਇਆ ਸੰਗ ਮਾਇਆ। ਬਿਕਲ ਪਾਗਲ ਹੋਇਆ, ਵਿਆਕੁਲ ਹੋਇਆ, ਬੇਚੈਨ ਹੋਇਆ। ਇਹ ਉਮਰ ਅਤਿਅੰਤ ਬੇਚੈਨੀ ਦੀ ਹੈ। ਜਦ ਕਦੀ ਕੋਈ ਨੌਜਵਾਨ ਮੈਨੂੰ ਕਹਿੰਦਾ ਤੇ ਮੇਰਾ ਤੇ ਖੂਨ ਖੋਲਣ ਲੱਗ ਪੈਂਦਾ, ਤੇ ਮੈਂ ਉਹਨੂੰ ਕਹਿੰਦਾ ਇੱਕ ਆਮ ਗੱਲ ਹੈ, ਹੋਣਾ ਹੀ ਚਾਹੀਦਾ। ਅਗਰ ਖੂਨ ਨਾ ਖੋਲੇ ਤੇ ਸ਼ਾਇਦ ਸ਼ੱਕ ਕੀਤਾ ਜਾ ਸਕਦਾ ਤੂੰ ਜਵਾਨ ਹੀ ਹੋਇਆ ਕਿ ਨਹੀਂ। ਜਵਾਨੀ ਦੇ ਵਿੱਚ ਖੂਨ ਖੋਲਦਾ, ਲਾਜ਼ਮੀ ਖੋਲਦਾ। ਔਰ ਜਾਂ ਇੰਝ ਕਹਿ ਲਓ, ਖੂਨ ਦੇ ਖੋਲਣ ਦਾ ਨਾਂ ਹੀ ਜਵਾਨੀ ਹੈ। ਕਿਤਨਾ ਵੀ ਖੂਨ ਖੋਲੇ, ਕਿਤਨਾ ਵੀ ਖੂਨ ਉਬਲੇ, ਪਰ ਫਿਰ ਵੀ ਅਗਰ ਦਾਇਰੇ ਚ ਰਵੇ, ਸੀਮਾ ਵਿੱਚ ਰਵੇ, ਤੇ ਇਹ ਉਬਲਦਾ ਹੋਇਆ ਖੂਨ ਵੀ ਬਹੁਤ ਕੁਛ ਕਰ ਸਕਦਾ ਹੈ। ਬੜਾ ਸੁੰਦਰ ਇੱਕ ਖਿਆਲ ਹੈ ਇਕਬਾਲ ਦਾ, ਉਹ ਕਹਿੰਦੇ ਨੇ ਇੱਕ ਫੂਲ ਗਰ ਜਾ ਹੈ ਤੋ ਗੁਲਿਸਤਾਨ ਬਣ ਜਾ ਹੈ, ਇੱਕ ਬੂੰਦ ਗਰ ਜਾ ਹੈ ਤੋ ਤੂਫਾਨ ਬਣ ਜਾ ਹੈ, ਇੱਕ ਖੂਨ ਕੇ ਕਤਰੇ ਮੇਂ ਵੋ ਤਾਸੀਰ ਹੈ, ਇੱਕ ਕੌਮ ਕੀ ਤਵਾਰੀਖ ਕਾ ਅਨੁਮਾਨ ਬਣ ਜਾ ਹੈ। ਇਤਨੀ ਖੂਨ ਵਿੱਚ ਬਰਕਤ ਹੈ, ਇਤਨੀ ਖੂਨ ਵਿੱਚ ਜੋ ਹੈ ਗੱਲ ਹੈ। ਇਹੀ ਕਾਰਨ ਹੈ ਕਿ ਦੁਨੀਆਂ ਵਿੱਚ ਜਿਤਨੀਆਂ ਵੀ ਵੱਡੀਆਂ ਵੱਡੀਆਂ ਕ੍ਰਾਂਤੀਆਂ ਹੋਈਆਂ ਨੇ ਜਾਂ ਹੋਣਗੀਆਂ, ਉਹ ਜਵਾਨਾਂ ਦੇ ਮੋਢਿਆਂ ਤੇ ਹੀ ਹੁੰਦੀਆਂ ਨੇ। ਜਵਾਨਾਂ ਦੇ ਕੰਧਿਆਂ ਤੇ ਹੀ ਕ੍ਰਾਂਤੀਆਂ ਅਸਵਾਰ ਹੋ ਕੇ ਦਮਨ ਕਰਦੀਆਂ ਨੇ ਔਰ ਆਉਂਦੀਆਂ ਨੇ। ਲੇਕਿਨ ਅਕਸਰ ਜਵਾਨਾਂ ਦੀ ਰਹਿਬਰੀ ਕੋਈ ਬੁੱਢਾ ਨਾ ਕਰ ਰਿਹਾ ਹੋਵੇ ਤੇ ਇਹ ਕ੍ਰਾਂਤੀਆਂ ਕਿਸੇ ਹੱਦ ਤੱਕ ਤਬਾਹ ਵੀ ਹੋ ਜਾਂਦੀਆਂ ਨੇ, ਬਰਬਾਦ ਵੀ ਹੋ ਜਾਂਦੀਆਂ ਨੇ। ਕਹਿੰਦੇ ਨੇ ਖੂਨ ਚਾਹੀਦਾ ਜਵਾਨ ਦਾ ਔਰ ਦਿਮਾਗ ਚਾਹੀਦਾ ਬੁੱਢੇ ਦਾ। ਇਸ ਨੂੰ ਅਗਰ ਇਸ ਤਰ੍ਹਾਂ ਜੋੜ ਦਿੱਤਾ ਜਾਏ ਜੀਵਨ ਸਫਲ ਹੋ ਜਾਂਦਾ, ਮਹਾਨ ਹੋ ਜਾਂਦਾ। ਸਾਹਿਬ ਕਹਿੰਦੇ ਨੇ ਇਹ ਉਮਰ ਅਤਿਅੰਤ ਬੇਚੈਨੀ ਔਰ ਕਾਮਨਾ ਤੇ ਵਾਸ਼ਨਾਵਾਂ ਵਿੱਚ ਗ੍ਰਸੀ ਹੋਈ ਉਮਰ ਹੈ। ਇਸ ਵਾਸਤੇ ਧਨ ਦੀ ਵਾਸ਼ਨਾ, ਜੋਬਨ ਦੀ ਵਾਸ਼ਨਾ ਪ੍ਰਭੂ ਦਾ ਚਿੰਤਨ ਨਹੀਂ ਕਰਨ ਦਿੰਦੀ। ਧਨ ਸਿਉਂ ਰੱਤਾ ਜੋਬਨ ਮੱਤਾ, ਪਹਿਲਾ ਜਨਮ ਗਵਾਇਆ, ਧਰਮ ਸੇਤੀ ਵਾਪਾਰ ਨ ਕੀਤੋ, ਕਰਮ ਨ ਕੀਤੋ ਨਿਤ, ਕਹੁ ਨਾਨਕ ਪ੍ਰਾਣੀ ਤੀਜੇ ਪੈਰੇ, ਧਨ ਜੋ ਬਨ ਸਿਉਂ ਚਿੱਤ। ਜ਼ਿੰਦਗੀ ਦੇ ਰਾਤ ਦਾ ਤੀਜਾ ਪੈਰ ਧਨ ਤੇ ਜੋਬਨ ਦੀ ਨਿੰਦਰਾ ਵਿੱਚ ਬਤੀਤ ਹੋਇਆ। ਅਕਸਰ ਦੇਖਣ ਵਿੱਚ ਆਇਆ ਕਿ ਚੋਰ ਤੇ ਡਕੈਤ ਰਾਤ ਦੇ ਤੀਜੇ ਪੈਰ ਹੀ ਆਪਣੇ ਕੰਮ ਵਿੱਚ ਸਫਲ ਹੁੰਦੇ। ਕਿਉਂ? ਕਿ ਨਿੰਦਰਾ ਬੜੀ ਗੋੜੀ ਤੇ ਸਰੀਰ ਦਾ ਤਾਪਮਾਨ ਵੀ ਉਸ ਵਕਤ ਗਿਰ ਜਾਂਦਾ, ਚੋਰ ਦੀ ਸੰਨ ਵੀ ਘਰ ਲੱਗ ਰਹੀ ਹੋਵੇ ਪਤਾ ਨਹੀਂ ਚੱਲਦਾ, ਚੋਰ ਇੱਕ ਇੱਕ ਚੀਜ਼ ਲੱਭ ਰਹੇ ਹਨ, ਨਿੰਦਰਾ ਬੜੀ ਗੋੜੀ, ਸਰੀਰ ਦਾ ਤਾਪਮਾਨ ਗਿਰ ਗਿਆ। ਜ਼ਿੰਦਗੀ ਦੀ ਰਾਤ ਦਾ ਜਿਹੜਾ ਤੀਜਾ ਪੈਰ ਹੈ ਤੇ ਜਵਾਨੀ, ਇਹਦੇ ਚ ਮਨੁੱਖ ਦੀ ਚੇਤਨਾ ਜਿਤਨੀ ਗੁਪ ਨਿੰਦਰਾ ਦੇ ਸੁੱਤੀ ਪਈ ਹੁੰਦੀ ਹੈ, ਮੁਸ਼ਕਿਲ ਹੈ ਇਹ ਜਾਗ। ਬੜੀ ਪ੍ਰਬਲ ਵਾਸ਼ਨਾ ਧਨ ਤੇ ਜੋਬਨ ਦੀ, ਮਜਾਲ ਈਸ਼ਵਰ ਦਾ ਖਿਆਲ ਆਵੇ, ਸੱਚ ਦਾ ਖਿਆਲ ਆਵੇ, ਧਰਮ ਦਾ ਖਿਆਲ ਆਵੇ। ਔਰ ਇਹੀ ਕਾਰਨ ਹੈ ਕਿ ਔਗਣਾਂ ਦੇ ਚੋਰ ਸਭ ਕੁਛ ਲੁੱਟ ਕੇ ਲੈ ਜਾਂਦੇ ਨੇ। ਜਵਾਨ ਦੇ ਕੋਲ ਸਬਰ, ਧੀਰਜ, ਹੌਸਲਾ, ਗਿਆਨ, ਪ੍ਰੇਮ, ਉਦਮਸ਼ੀਲ,
کہ سب کچھ ویکھنے بڑے اوکھے نے، لٹے جانے بہت گہری نیندرا، بہت گہری نیندرا وچ ستا پیا ہے۔ دھرم کی ہے؟ نیند تو جاگنا، سمر سمر گر ستگر اپنا، سویا من جاگائے تو زندگی دی رات دا تیجا پیر سکین لنگ گیا، بڑی گہری نیند وچ لنگ گیا۔ جیون دی رات دا چوتھا پیر، صاحب شری گرو نانک دیو جی مہاراج اس نو اپنے ڈھنگ نال اس طرح بیان کردے نے، چوتھے پیرے رہن کے بن جا رہا مترا، لاوی آیا کھیت، کھیت پک گیا، فصل پک گئی۔ اکثر رات دے چوتھے پیر وہ پھٹ گئی، اور رات دی تاریخی تھوڑی مدھم پی وہ پھٹ گئی۔ کیساں دا چٹا ہونا اس گل دا ثبوت ہے، اے بندے پو پھٹی، زندگی دی رات دا یہ چوتھا پیر آرمبھ ہویا ہے۔ یہ چوتھے پیر تو بعد رات دا انت ہو جاندا ہے، صبح ہو جاندی ہے۔ یہی کارن ہے کہ منک نو اس چوتھے پیر نالوں نفرت ہے، یہ چوتھا پیر نہیں چاہیے، بڑھیپا نہیں چاہیے، برداوستھا نہیں چاہیے۔ ادھر پرکرتی اس دے کیس، اس دے وال چٹے کر دیے، ادھروں یہ بازاروں خزاب خرید کے لیا ہے، کالا کرتا ہے۔ غالب کے دن ہے لذت ابھی باقی گناہ کی، اس عمر میں جو شیخ نے داڑھی سیاہ کی۔ اس عمر میں چٹی داڑھی نو کالا کرنا، جبکہ رب چٹا کردا پیا ہے، تو اس نو کالا کردا پیا ہے، یہ دراصل تیرے کالے کرماں دی ہی نشانی ہے، اور کچھ نہیں۔ کہندے نے ہندی دے پرسدھ کوی کیسو دت، برنداون تو متھرا جا رہے سن، پرانی گل، خوہ دے کولو لنگے، گرمی دے دن سن، ستے سدھ ایک بیبی نو ترس آ گیا، انہیں آواز ماری، بابا جی پیاس لگی ہوئے تے پانی پیندے جاؤ، گرمی بڑی ہے، تو برس جا رہے ہو۔ پیسو رون لگ زار ہوگا، جس طرح بلک بلک کے بچہ رون ہے، اس طرح رون لگتا ہے۔ ساریاں بیبیاں جو خوہ تے پانی بھر رہی ہیں سن، کول آئیاں، کہن لگیاں، بابا جی اسی کوئی اوگیا کیتی، ساتھوں کوئی پل ہو، جب ساریاں نے بابا آکھیا تو پہلے نالوں بھی زور زور پہ اوبا مار کے پیسو رون لگتا ہے۔ اب کی بیبیاں نے سمجھ آئی، واقعی کوئی گستاخی ہو رہی ہے، کوئی بھول ہو رہی ہے، اور وہ بھول کی ہے؟ پیسو پنڈت سن، دارشنک سن، کوی سن، انہوں نے اپنے بولنے اس اوستھا نو انج انکت کیتا ہے، کیسو کیسن اسکری جیسے اریر نہ کرائے، سندر بدن مرگ لوچنی بابا کہت بلا۔ اسی تے میرے نال انج کیتا ہے، تو دشمن بھی نہیں کچھ کرتا، کیسو کیسن اسکری جیسے اریر نہ کرائے، اتنا چٹے کیسان ہے کہ اے بیبیو تسی بڑے بولانے، ایسا کیتا ہے کوئی دشمن بھی نہیں کر سکتا، بھی تسی خوبصورت ہرن جیسے پڑے نیتر مینوں بابا آخری ہو، اس تو وڈی ہور گال کی ہوگی، اس تو وڈا ہور تھپڑ کی ہوگا، اتنا وڈا دارشنک، اتنا وڈا سنت، وہ بھی اپنے آپ دے نال بابا لقب جڑے آیا، ویکھ کے پریشان ہو گیا، تڑپ اٹھیا، بابا یہ تے زندگی دی رات دا چوتھا پیر پو پھٹ گئی، پو پھڑ گئی تے رات دا انت ہو جانا ہے، موت دا سورج چڑھے گا، زندگی دا انت، خاتمہ۔ یہی کارن ہے کہ بڑھےپے دا جڑا ڈر ہے، وہ دراصل کسی حد تک موت دا ہی ڈر ہے۔ بچپنا جنم دے نیڑے ہے، برداوستھا مرن دے نیڑے ہے، اس واسطے بڈھا اکثر پیچھے مڑن دی کوشش کرتا ہے، بڈھا بار بار بچپن نو یاد کرتا ہے، جوانی نو یاد کرتا ہے۔ دس بھی کدھر بھی بڈھے بیٹھے ہون گے، بڑھےپے دیا گلان نہیں چلدی، اتنے جوانی دیا گلان چلدی نے، بچپن دیا گلان چلدی نے، بار بار بچپنا یاد آؤں، بار بار جوانی یاد آؤں، اور اپنے اس بڑھےپے نو جوانی دی یاداں تے قربان کر رہے ہوں، بچپن دیا یاداں تے قربان کر رہے ہوں، جبکہ برد اوستھا اس واسطے ہے کہ رب دی یاد تے قربان کیتی جائے، پرماتما دی یاد تے قربان کیتی جائے، پر بدقسمتی جوانی دی یاداں دی بھیٹ کر دیتی جاتی ہے۔
بچپن دی یاداں دی بھیٹ کر دیتی جاندی ہے۔ شاید کہن چوتھے پہرے رہن کے ون جا رہا مترا لاوی آیا کھیت فصل پک گئی، جان جم پکڑ چلایا ون جا رہا مترا کسے نہ ملیا پیت چیت ہر کسے نہ ملے ہو، جان جم پکڑ چلایا جھوٹا ردن بھیا دوالے ہن میں پیا پرایا۔ جم آئے پربھو دی سوکشم کریا اس شریر وچوں پرانا نو کڈنا ہے، کڈو کھیت پک گیا فصل پک گئی ہن کٹنی ہے، گھر وچ رونا پٹنا۔ اور اکثر منکھ جد سنسار تے آؤندا ہے گرب کال تو باہر روندا ہویا آؤندا ہے، اکثر جد جاندا ہے روندا ہویا جاندا ہے۔ کہنے جیون اس دا سفل جو روندا ہویا آیا تے ہستا ہویا گیا، بس یہی نشانی ہے، ایک پرمان ہے۔ اگر کوئی ہستا ہویا مر نہیں سکیا تو مشکل ہے او دی یاترا نو سفل منی ہے۔ حد ہو گئی تم گرب کال تو باہر آیا روندا ہویا، اج سنسار دے گرب تو ودا ہو رہے ہیں روندا ہویا، سوائے رون تو اور تیرے کل کچھ بھی نہیں۔ سفل ہے منک جو ہستا ہویا جا سکے جگت تو، سمجھ لینا اس دے کل کچھ ہے۔ جھوٹا رودن بھیا دوالے کھن میں بھیا پرایا، پتا کس نو نہیں چلیا وہ کتھے گیا، پیت چیت ہر کسے نہ ملے، جان جم پکڑ چلایا جھوٹا رودن بھیا دوالے کھن میں بھیا پرایا، سائی وسط پراپت ہوئی اگے اس نو اوہی کچھ ملیا، جس کی جیون بھر کامنا کردا رہا، جیون بھر واشنا کردا رہا۔ اج بھی سڈے بنے ہوئے جنہ چیزاں دے سنجوگ نے، اگر کسی حد تک دھرم دی درشٹی انہاں دی پرکھ کریے کہ 90% او نے جڑے اسے پورب دے وچ منگے نے، پچھلے جنماں وچ منگے نے۔ ساڈیاں کامناواں ہی بار بار دے جنم وچ پھلی بھوت ہوندیاں نے، کیوں کہ کامنا اسی روز کردے ہاں، روز روز کامناواں دا امبار ودھدا جا رہا ہے، روز روز جیون گھٹدا جا رہا ہے۔ جیون دی جھولی چھوٹی ہوندی جا رہی ہے، کامنا دے بوٹے ودھدے جا رہے ہیں، کہ جد انہاں بوٹیاں نوں پھل لگے گا تو انہاں پھلاں لئی وڈی جھولی چاہیے، تو جھولی تے چھوٹی ہو گئی، بڈھا ہو گیا، دن تے تھوڑے رہ گئے۔ بچپن تو لے کے ہن تک کامنا نا ادھین ہو کے جڑے کرم کیتے انہاں دا پھل کون بھوگے گا؟ وہ تو یہی بھوگے گا۔ تو گرو نانک دیو جی مہاراج کہندے نے، کرمی آوے کپڑا ندری موک دعا، یہ جو کیتے ہوئے کرم نے پھر کپڑا ملے گا، پھر چولی ملے گی، پھر جنم ملے گا، تاکہ انہاں کرماں دا پھل اے بھوگ سکے۔ جیون بھر جڑے پربل کرم جنہاں دے نال پربل کامنا سی، انتم سمے او چیتے، اور انتم سمے جو کچھ چیتے آ رہا ہے اگلا جنم اسی ڈھنگ نال ہوندا ہے۔ انت متا سوگتا ایویں نہیں آکھیا گیا، سائی وسط پراپت ہوئی جسوں لایا ہے، کہو نانک پرانی چوتھے پیرے لاوی لونیا کھیت۔ اگے کیڑی چیز پراپت ہوئی؟ جس کی انتم سمے واسنا سی۔ انتم سمے پربل واسنا کس چیز دی ہوندی ہے؟ جس دی جیون بھر وچ پربل واسنا رہی ہو، اور انتم سمے جس جس ڈھنگ دیاں نال اے چیزاں چیتے آ رہی ہیں، اگلا انجام کی ہوئے گا، اے وی گربانی نے ساڈے سامنے رکھ دیتا ہے۔ انت کال جو لکشمی سے مرے ایسی چنتا نہیں جے مرے، مردے ہویا بار بار چھوڑے ہویا دھن چیتے آ رہے ہیں، جیون بھر محنت کر کے کمایا سی چھڑ کے جا رہے ہیں، تجوری یاد آ رہی ہے، بینک وچ رکھے پیسے یاد آ رہے ہیں، گھر وچ پیا ہویا دھن سونا چاندی بار بار یاد آ رہا ہے مردے ہوئے سمے۔ اور مردے ہوئے سمے سونا چاندی اسے نو یاد آ سکتا ہے جس نے جیون بھر سوائے سونے چاندی تو اور کسی نو یاد بھی نہ کیتا ہو۔ انتم سمے لازمی یاد آوے گا، اگر ایسا کر رہے ہیں تو گربانی کا فیصلہ، انت کال جو لکشمی سے مرے ایسی چنتا میں جے مرے، سرپ جون ول ول اوترے، اوتے گیا سپ دی جون دے۔ انت کال جو لڑکے سے مرے پتر چیتے آ رہے، اور انتم سمے اوہی چیتے آوے گا جو جیون بھر چیتے رہے۔ بہت پربل مو بڑا پربل جو ہے سمبندھ، انتم سمے لڑکے چیتے آ رہے ہیں،
अंत काल जो लड़के से मरे ऐसी चिंता में जे मरे सूकर जौन वल वल ओतरे ओते गया सूर भी जौन दे। अठारह अठारह बीस बीस तीस तीस बच्चे एक कोई टाइम। अंत काल जो मंदर से मरे ऐसी चिंता में जे मरे प्रेत जौन वल वल ओतरे। बहुत सोना मकान बनाया सी और बार बार उसनु देखदा सी ते दिखांदा सी। अंतम समय उसे भी कामना कोई सामने आ गया। सतगुरु की बाणी कहती है गया प्रेत की जौन और अंत काल नारायण सिमरे अंतम समय रसना ते राम आ जाए। अंतम समय रसना ते वाहेगुरु आ जाए। देखे ने ऐसे पुरुष अंतम समय रसना ते वाहेगुरु आ जाए। वाहेगुरु वाहेगुरु और सिर्फ रसना ते नहीं अंदर भावना भी उसे दी होंगी अंदर चाहत भी उसे दी होंगी। अगर ऐसा रसना पे उस परमात्मा का नाम आ जाए तो अंत काल नारायण से मरे ऐसी चिंता में जे मरे बदत लोचन ते नर मुक्ता सितंबर वाके दे बसे। बस मुक्त होने का यही सर्टिफिकेट यही प्रमाण पत्र। अगर अंतम समय नारायण चेते आ गया तो इस गल का सबूत है कि यह जीवन भर नारायण नु चेते करता रहे वरना अंतम समय आ नहीं सकता सी। लेकिन इसका खुद से मरदे हुए प्राणी नूं पता चल सकता है दूजे तीजे नूं नहीं कि अंत गता इसका की होया। लेकिन मरदा होया उसनूं सब कुछ दिखाई दे जांदा है। अगर उसनूं नारायण चेते आ गया है उसनूं परमात्मा चेते आ गया है तो श्री त्रिलोचन जी कहिंदे ने मुक्त हो गया कि जन्म मरण तो रहित हो गया। इस तरह नारायण विच लीन होया जैसे सूरज किरण मिले जल का जल हुआ राम ज्योति ज्योत रली संपूर्ण दिया राम। जीवन यात्रा संपूर्ण हो गई ज्योत दे ज्योत लीन हो गई। अगर नहीं लीन होगी फिर जन्म फिर बचपना फिर जवानी फिर बुढ़ेपा फिर मौत और यात्रा बड़ी लंबी हो जाती है। जम जम मरे मरे फिर जमे बहुत सजा पया देश लमे। इसे नु चक्कर कहने जन्म मरण का चक्कर संसार का चक्कर और अनंत काल तो मनुख इस चक्कर विच पे है। इस चक्कर तो निकलन दा इको एक वसीला है प्रभु दा नाम। और जो इस चक्कर विचो निकल गया जन्म मरण विचो निकल गया हुण जर्रा नहीं रहा वो ते सूरज हो गया वो कतरा नहीं रहा।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.
3: Satnam Sri Vaheguru Sahib Jiyo ਗੌੜੀ ਸੁਖਮਣੀ ਮਹਿਲਾ ਪੰਜਵਾਂ ਸਲੋਕ ਇੱਕ

ਵਾਹਿਗੁਰੂ ਜੀ ਦੇ ਨਾਮ ਦਾ ਇੱਕ ਕਣ ਵੀ ਜੇ ਕਿਸੇ ਜੀਵ ਦੇ ਮਨ ਵਿੱਚ ਵਸ ਜਾਵੇ ਉਸ ਦੀ ਵਡਿਆਈ ਕਹੀ ਨਹੀਂ ਜਾ ਸਕਦੀ। ਕਾਂਖੀਏ ਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਹੇ ਵਾਹਿਗੁਰੂ ਜੀ, ਜਿਨ੍ਹਾਂ ਪਿਆਰਿਆਂ ਦੇ ਮਨ ਵਿੱਚ ਤੁਹਾਡੇ ਦਰਸ਼ਨਾਂ ਦੀ ਆਕਾਂਖਸ਼ਾ ਹੈ, ਜੋ ਆਪ ਦਾ ਪਵਿੱਤਰ ਦਰਸ਼ਨ ਕਰਨਾ ਲੋਚਦੇ ਹਨ, ਮੈਨੂੰ ਉਹਨਾਂ ਦੀ ਸੰਗਤ ਤੇ ਸੇਵਾ ਵਿੱਚ ਰੱਖੋ ਮਹਾਰਾਜ ਜੀ, ਤਾਂ ਜੋ ਮੇਰਾ ਵੀ ਉਧਾਰ ਹੋ ਜਾਵੇ। ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾਂ ਕੈ ਮਨ ਵਿਸਰਾਮ। ਸੁਖਾਂ ਦੀ ਮਣੀ ਵਾਹਿਗੁਰੂ ਜੀ ਦਾ ਪਵਿੱਤਰ ਨਾਮ ਹੈ, ਔਰ ਇਹ ਨਾਮ ਭਗਤਾਂ ਦੇ ਮਨ ਵਿੱਚ ਵਸਦਾ ਹੈ। ਭਗਤੀ ਕਰਨ ਵਾਲੇ ਭਗਤੀ ਕਰਦਿਆਂ ਹੋਇਆਂ ਇਸ ਵਾਹਿਗੁਰੂ ਨਾਮ ਨੂੰ ਆਪਣੇ ਮਨ ਵਿੱਚ ਰੱਖਦੇ ਹਨ। ਪ੍ਰਭ ਕੈ ਸਿਮਰਨ ਗਰਭ ਨਾ ਵਸੈ, ਪ੍ਰਭ

ਵਾਹਿਗੁਰੂ ਜੀ ਦਾ ਸਿਮਰਨ ਜੋ ਕਰਦੇ ਹਨ ਉਹ ਸਨਮੁਖ ਹੋ ਗਏ ਹਨ, ਸੋਹਣਿਆਂ ਮੁਖਾਂ ਵਾਲੇ ਹੋ ਗਏ ਹਨ। ਪ੍ਰਭ ਕੋ ਸਿਮਰੈ ਤਿੰਨ ਸੁਖ ਬਿਆਵੈ। ਵਾਹਿਗੁਰੂ ਜੀ ਦਾ ਜੋ ਸਿਮਰਨ ਕਰਦੇ ਹਨ ਉਹਨਾਂ ਨੂੰ ਸਦਾ ਸੁਖ ਹੋ ਜਾਂਦਾ ਹੈ। ਪ੍ਰਭ ਕੋ ਸਿਮਰੈ ਤਿੰਨ ਆਤਮ ਜੀਤਾ। ਪ੍ਰਭ ਕੋ ਸਿਮਰੈ ਤਿੰਨ ਨਿਰਮਲ ਰੀਤਾ। ਵਾਹਿਗੁਰੂ ਜੀ ਦੇ ਸਿਮਰਨ ਕਰਨ ਵਾਲਿਆਂ ਦਾ ਮਨ ਆਪਣੇ ਸਵਾਏ ਸਰੂਪ ਆਤਮਾ ਵਿੱਚ ਸਥਿਤ ਹੋ ਜਾਂਦਾ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਹਰਜੀ ਤੇਰੇ ਨਾਲ ਹੈ, ਗੁਰਮਤੀ ਰੰਗ ਮਾਣ। ਪ੍ਰਭ ਕੋ ਸਿਮਰੈ ਤਿੰਨ ਨਿਰਮਲ ਰੀਤਾ। ਐਂ ਵਾਹਿਗੁਰੂ ਜੀ ਦਾ ਸਿਮਰਨ ਜਿਨ੍ਹਾਂ ਨੇ ਕੀਤਾ ਏ ਉਹ ਸੁੱਚੀ ਰਹਿਣੀ ਵਾਲੇ ਹੋ ਗਏ ਹਨ। ਪ੍ਰਭ ਕੋ ਸਿਮਰੈ ਤਿੰਨ ਅਨੰਦ ਕਨੇਰੇ। ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਵਾਹਿਗੁਰੂ ਜੀ ਦੇ ਸਿਮਰਨ ਕਰਨ ਵਾਲਿਆਂ ਦਾ ਹੀ ਮਨ ਅਡੋਲ ਹੋਇਆ ਏ ਤੇ ਸਹਿਜ ਵਿੱਚ ਟਿਕ ਕੇ ਉਹਨਾਂ ਸਵਾਏ ਸਰੂਪ ਆਪਣੇ ਆਨੰਦ ਦਾ, ਆਪਣੀ ਆਤਮਾ ਦਾ ਆਨੰਦ ਮਾਣਿਆ ਹੈ। ਪ੍ਰਭ ਕੋ ਸਿਮਰੈ ਬਸੈ ਹਰ ਨੇਰੇ। ਵਾਹਿਗੁਰੂ ਜੀ ਦੇ ਸਿਮਰਨ ਕਰਨ ਵਾਲਿਆਂ ਦੇ ਕੋਲੇ ਹੀ ਵਾਹਿਗੁਰੂ ਜੀ ਆਪ ਵਸਦੇ ਹਨ। ਵਾਹਿਗੁਰੂ ਜੀ ਦੇ ਸਿਮਰਨ ਕਰਨ ਵਾਲੇ ਹੀ ਵਾਹਿਗੁਰੂ ਜੀ ਦੇ ਪਿਆਰੇ ਹਜ਼ੂਰੀਏ ਹੋਰ ਨਿਬੜਦੇ ਹਨ। ਸੰਤ ਕਿਰਪਾ ਤੇ ਅਨਦਿਨ ਜਾਗ, ਨਾਨਕ ਸਿਮਰਨ ਪੂਰੇ ਭਾਗ। ਸੰਤ ਸਤਿਗੁਰੂ ਦੀ ਦਇਆ ਮੇਰ ਨਾਲ ਹੀ ਇਹ ਸੁੱਤਾ ਹੋਇਆ ਜੀਵ ਵਾਹਿਗੁਰੂ ਜੀ ਦੇ ਨਾਮ ਅਭਿਆਸ ਨਾਲ ਜਾਗ ਪੈਂਦਾ ਹੈ, ਗਿਆਨ ਵਾਲਾ ਹੋ ਜਾਂਦਾ ਹੈ, ਸੁਜੀਵਾਨ ਹੋ ਜਾਂਦਾ ਹੈ ਕਿ ਵਾਹਿਗੁਰੂ ਜੀ ਦੇ ਸਿਮਰਨ ਕਾਰਨ ਹੀ ਇਹ ਪੂਰੇ ਭਾਗਾਂ ਵਾਲਾ ਹੋ ਨਿਬੜਦਾ ਹੈ।

ਭਾਏ ਸਿਧ ਜਤੀ ਦਾਤੇ ਹਰ ਸਿਮਰਨ ਨੀਚ ਚੌਂ ਕੁੰਡ ਜਾਤੇ ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ ਹਰ ਸਿਮਰਨ ਕੀਓ ਸਕਲ

ਜਿੱਥੇ ਕੀਤੇ ਹੋਏ ਕਰਮਾਂ ਦੇ ਹਿਸਾਬ ਨਾਲ ਜਮ ਦੋਤ ਤੈਨੂੰ ਤਸੀਹੇ ਦੇਣਗੇ, ਉੱਥੇ ਕੇਵਲ ਵਾਹਿਗੁਰੂ ਜੀ ਦਾ ਨਾਮ ਹੀ ਤੈਨੂੰ ਸੁਖ ਦੇਵੇਗਾ।

ਹਰ ਕਾ ਨਾਮ ਜਨ ਕੋ ਮੁਕਤ ਯੁਗਤ। ਵਾਹਿਗੁਰੂ ਜੀ, ਆਪ ਦਾ ਨਾਮ ਹੀ ਆਪ ਦੇ ਪਿਆਰਿਆਂ ਨੂੰ ਮੁਕਤੀ ਦੇਣ ਵਾਲਾ ਹੈ, ਤੇ ਸੰਸਾਰ ਵਿੱਚ ਰਹਿਣ ਦੀ ਯੁਗਤ ਵੀ ਉਹਨਾਂ ਨਾਮ ਜਪਣ ਵਾਲਿਆਂ ਨੂੰ ਹੀ ਆਈ ਹੈ। ਹਰ ਕੇ ਨਾਮ ਜਨ ਕੋ ਤ੍ਰਿਪਤ ਭੁਗਤ। ਵਾਹਿਗੁਰੂ ਜੀ ਦਾ ਨਾਮ ਜਪਣ ਦੇ ਕਾਰਨ ਹੀ ਮਨ ਉਹਨਾਂ ਦਾ ਤ੍ਰਿਪਤ ਗਿਆ ਹੈ, ਤੇ ਮਾਇਆ ਦੇ ਰਸ ਨੂੰ ਵੀ ਉਹਨਾਂ ਨੇ ਵਾਹਿਗੁਰੂ ਦੇ ਨਾਮ ਦੇ ਕਾਰਨ ਹੀ ਚੰਗਾ ਕਰਕੇ ਭੋਗ ਲਿਆ ਹੈ। ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਬ ਪਰੇ ਨਾ ਭੰਗ। ਹੇ ਵਾਹਿਗੁਰੂ ਜੀ, ਆਪ ਦਾ ਨਾਮ ਜਪਣ ਵਾਲਿਆਂ ਦਾ ਰੂਪ ਤੇ ਰੰਗ ਆਪ ਦੇ ਨਾਮ ਦੇ ਜਪਣ ਕਾਰਨ ਹੀ ਹੈ। ਹਰ ਨਾਮ ਜਪਤ ਕਬ ਪਰੇ ਨਾ ਭੰਗ। ਹੇ ਵਾਹਿਗੁਰੂ ਜੀ, ਜਿਹੜੇ ਆਪ ਦੇ ਨਾਮ ਜਪਦੇ ਨੇ ਉਹਨਾਂ ਦੇ ਰਾਹ ਵਿੱਚ ਕਦੀ ਵਿਘਨ ਨਹੀਂ ਪੈਂਦੇ, ਰੁਕਾਵਟਾਂ ਨਹੀਂ ਆਉਂਦੀਆਂ ਹਨ। ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ। ਤੇਰੇ ਪਿਆਰਿਆਂ ਨੇ ਤੇਰਾ ਨਾਮ ਜਪ ਕੇ ਹੀ ਇਹ ਵਡਿਆਈ ਪ੍ਰਾਪਤ ਕੀਤੀ ਏ। ਹਰ ਕੈ ਨਾਮ ਜਨ ਸੋਭਾ ਪਾਈ, ਹਰੀ ਜਨਾ ਦਾ ਨਾਮ ਜਪ ਕੇ ਹੀ ਏਡੀ ਸੋਭਾ ਵਾਲੇ ਹੋਏ ਹਨ। ਹਰ ਕਾ ਨਾਮ ਜਨ ਕਉ ਭੋਗ ਜੋਗ, ਹਰ ਨਾਮ ਜਪਤ ਕਛ ਨਾਹੀ ਵਿਯੋਗ। ਹੇ ਵਾਹਿਗੁਰੂ ਜੀ, ਆਪ ਦਾ ਨਾਮ ਹੀ ਆਪ ਦੇ ਪਿਆਰਿਆਂ ਲਈ ਭੋਗ ਵੀ ਹੈ ਤੇ ਮਨ ਨੂੰ ਜੋੜਨ ਦਾ ਸਾਧਨ ਵੀ ਹੈ। ਹਰ ਨਾਮ ਜਪਤ ਕਛ ਨਾਹੀ ਵਿਯੋਗ। ਐਂ ਤੇਰੇ ਪਿਆਰੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਆਪ ਤੋਂ ਅਲੱਗ ਨਹੀਂ ਰਹਿੰਦੇ ਹਨ, ਆਪ ਦੇ ਨਾਮ ਦੇ ਰੰਗਣ ਵਿੱਚ ਰੱਤੇ ਰਹਿੰਦੇ ਹਨ। ਜਨ ਰਾਤਾ ਹਰ ਨਾਮ ਕੀ ਸੇਵਾ। ਤੇਰੇ ਪਿਆਰੇ, ਇਸ ਸੇਵਾ ਸਿਮਰਨ ਵਿੱਚ ਹੀ ਹਰ ਵੇਲੇ ਮਨ ਔਰ ਤਨ ਕਰਕੇ ਰੱਤੇ ਰਹਿੰਦੇ ਹਨ। ਨਾਨਕ ਪੂਜੈ ਹਰ ਹਰ ਦੇਵਾ। ਇਉਂ ਉਹ ਸੇਵਾ ਤੇ ਸਿਮਰਨ ਕਰਕੇ ਆਪ ਦੇ ਪਵਿੱਤਰ ਨਾਮ ਵਿੱਚ ਸਦਾ ਹੀ ਰੱਤੇ ਰਹਿੰਦੇ ਹਨ, ਤੇ ਆਪ ਦੀ ਪੂਜਾ ਉਹ ਹਰ ਘਟ ਵਿੱਚ ਵਸਣ ਵਾਲੇ ਆਪ ਦੇ ਸਰੂਪ ਦੀ ਹੀ ਕਰਦੇ ਹਨ। ਹਰ ਹਰ ਜਨ ਕੇ ਮਾਲ ਖਜ਼ੀਨਾ, ਹਰ ਧਨ ਜਨ ਕੋ ਆਪ ਪ੍ਰਭ ਦੀਨਾ। ਹਰ ਹਰ ਜਨ ਕੇ ਓਟ ਸਤਾਈ, ਹਰ ਪ੍ਰਤਾਪ ਜਨ ਔਰ ਨ ਜਾਣੀ। ਓਟ ਪੋਟ ਜਨ ਹਰ ਰਸ ਰਾਤੇ, ਸੁਨ ਸਮਾਦ ਨਾਮ ਰਸ ਮਾਤੇ। ਅੱਠ ਪਹਿਰ ਜਨ ਹਰ ਹਰ ਜਪੈ, ਹਰ ਕਾ ਭਗਤ ਪ੍ਰਗਟ ਨਹੀਂ ਛਪੈ। ਹਰ ਕੀ ਭਗਤ ਮੁਕਤ ਭਉ ਕਰੇ, ਨਾਨਕ ਜਨ ਸੰਗ ਕੀਰਤੀ ਤਰੇ। ਹਰ ਹਰ ਜਨ ਕੇ ਮਾਲ ਖਜ਼ੀਨਾ। ਹੇ ਵਾਹਿਗੁਰੂ ਜੀ, ਤੇਰਿਆਂ ਪਿਆਰਿਆਂ ਕੋਲ ਤੇਰੇ ਨਾਮ ਦਾ ਹੀ ਖਜ਼ਾਨਾ ਹੈ। ਹਰ ਤਨ ਜਨ ਕੋ ਆਪ ਪ੍ਰਭ ਦੀਨਾ। ਇਹ ਵਾਹਿਗੁਰੂ ਜੀ, ਤੁਸੀਂ ਆਪਣੇ ਭਗਤਾਂ ਨੂੰ ਆਪ ਹੀ ਬਖਸ਼ਿਸ਼ ਕੀਤੀ, ਇਹ ਨਾਮ ਦੀ ਦੌਲਤ ਨਾਲ ਨਿਵਾਜਿਆ ਹੈ। ਹਰ ਹਰ ਜਨ ਕੇ ਓਟ ਸਤਾਣੀ, ਹਰ ਪ੍ਰਤਾਪ ਜਨ ਅਵਰ ਨ ਜਾਣੀ। ਤੇਰਿਆਂ ਭਗਤਾਂ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ, ਤੇ ਤੇਰੇ ਨਾਮ ਦੇ ਪ੍ਰਤਾਪ ਕਾਰਨ ਉਹਨਾਂ ਭਗਤਾਂ ਨੇ ਹੋਰ ਕਿਸੇ ਦੀ ਓਟ ਨਹੀਂ ਰੱਖੀ ਹੈ। ਓਤ ਪੋਤ ਜਨ ਹਰ ਰਸ ਰਾਤੀ, ਸੁਨ ਸਮਾਦ ਨਾਮ ਰਸ ਮਾਤੇ। ਹੇ ਵਾਹਿਗੁਰੂ ਜੀ, ਤਾਣਾ ਪੇਟਾ ਕਰਕੇ ਤੁਸੀਂ ਆਪਣੇ ਪਿਆਰਿਆਂ ਵਿੱਚ ਰਚੇ ਹੋਏ ਹੋ। ਸੁਨ ਸਮਾਦ ਨਾਮ ਰਸ ਮਾਤੇ, ਤੇਰੇ ਭਗਤ ਉਸ ਮਹਾਂ ਸੋਨਿਆਂ ਦੀ ਅਵਸਥਾ ਵਿੱਚ ਮਨ ਨੂੰ ਨਾਮ ਦੇ ਅਭਿਆਸ ਵਿੱਚ ਲਾ ਕੇ ਅਡੋਲ ਕਰਕੇ ਇਸ ਤੇਰੇ ਨਾਮ ਦੇ ਵਿੱਚ ਰੰਗੇ ਗਏ ਹਨ। ਆਠ ਪੈਰ ਜਨ ਹਰ ਹਰ ਜਪੈ,
हर का भगत प्रगट नहीं छपे। आयो तेरे वाहिगुरु दे नाम दे प्यारे जड़े ने जो अठे पैर तेरे नाम दे रस विच रंगे रहिंदे ने, इहा जे भगत जगत विच प्रसिद्ध होए ने ओ छुपके नहीं रह सके हन। हर की भगत मुक्त भाव करे, नानक जन संग कीते तरे। हे वाहिगुरु जी, थोड़ी भगती ने बहुत सारिया नु मुक्ति पद दिता है। नानक जन संग कीते तरे, गुरु साहिब फरमाउंदे ने तेरे प्यारियां दी संगत विच अनेकां जीवां दा नाम जपन कारण उदा

0: ਕੇਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, ਸਿੰਘ ਸਭਾ 2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, ਸਿੰਘ ਸਭਾ 2@gmail.com।
2: You are listening Seek Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

सुमरारे निज कर्मा सुमरारे।

गिल शब्द सुहावे कोकिल शब्द सुहावे कोकिल शब्द

सर्व मनोरथ पूर्ण का बुझ गई तृष्णा हर दस

ਸੀ ਸਾਧਨਾ ਅੰਮ੍ਰਿਤ ਕੇਲ ਕਰੇ ਨਿਤ ਕਾਮਣ ਔਰ ਲੁਟੇਨ ਸੋ ਪੰਚ ਜਨਾ ਚਾਹੇ ਮੜੋਲੀ ਲੂਟਿਆ ਦਿਹੋਰਾ ਸਾਤਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਾਮਣ ਲੋੜੈ ਸੋਏ ਨਾ ਰੂਪਾ ਮਿੱਤਰ ਲੋੜੇਨ ਸੋ ਖਾ ਦਾਤਾ ਨਾਨਕ ਪਾਪ ਕਰੇ ਤਿਨ ਕਾਰਣ ਜਾਸੀ ਜਮਪੁਰ ਬਾਧਾਤਾ ਗੌੜੀ ਚੇਤੀ ਮਹਿਲਾ ਪਹਿਲਾ ਮੁੰਦਰਾ ਤੇ ਘਟ ਪੀਤਰ ਮੁੰਦਰਾ ਕਾਇਆ ਕੀ ਜੈ ਖਿੰਥਾਤਾ ਪੰਚ ਚੇਲੇ ਵਸ ਕੀ ਜੈ ਰਾਵਲ ਇਹੋ ਮਨ ਕੀ ਜੈ ਡੰਡਾਤਾ ਜੋਗ ਜੁਗਤ ਇਨ ਪਾਵਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਕੰਧ ਮੂਲ ਮਨ ਲਾਵਸਤਾ ਰਹਾਓ ਮੂੰਡ ਮੁੰਡਾਏ ਜੇ ਗੁਰ ਪਾਈਏ ਹਮ ਗੁਰ ਕੀ ਨੀ ਗੰਗਾਤਾ ਤ੍ਰਿਭਵਨ ਤਾਰਨ ਹਾਰ ਸੁਆਮੀ ਏਕ ਨਾ ਚੇਤਸ ਸੰਧਾਤਾ ਕਰ ਪਟੰਬ ਗਲੀ ਮਨ ਲਾਵਸ ਸੰਸਾ ਮੂਲ ਨਾ ਜਾਵਿਸਤਾ ਏਕ ਚਰਨੀ ਜੇ ਚਿਤ ਲਾਵੇ ਲਭ ਲੋਭ ਕੀ ਤਾਵਿਸਤਾ ਜਪਸ ਨਿਰੰਜਨ ਰਚਸ ਮਨਾ ਕਾਹੇ ਬੋਲੇ ਜੋਗੀ ਕਪਟ ਖਨਾ ਰਹਾਓ ਕਾਇਆ ਕਮਲੀ ਹੰਸ ਇਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਪ੍ਰਣਵਤ ਨਾਨਕ ਨਾਗੀ ਦਾਜੈ ਫਿਰ ਪਾਸੈ ਪਛਤਾਣੀ ਤਾ ਗੌੜੀ ਚੇਤੀ ਮਹਿਲਾ ਪਹਿਲਾ ਔਖਦ ਮੰਤਰ ਮੂਲ ਮਨ ਏਕੈ ਜੇ ਕਰ ਦ੍ਰਿੜ ਚਿਤ ਕੀ ਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲੀ ਜੈ ਰੇ ਮਨ ਏਕੋ ਸਾਹਿਬ ਪਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੇ ਅਲਖ ਨਾ ਲਖਣਾ ਜਾਈ ਰੇ ਰਹਾਓ ਸੱਕਰ ਖੰਡ ਮਾਇਆ ਤਨ ਨੀਤੀ ਹਮ ਤੋ ਪੰਡ ਉਚਾਈ ਰੇ ਰਾਤ ਅਨੇਰੀ ਸੂਜਸ ਨਾਹੀ ਲਜ ਟੂਕਸ ਮੂਸਾ ਪਾਈ ਰੇ ਮਨਮੁਖ ਕਰੇ ਤੇ ਤਾ ਦੁਖ ਲਾਗੇ ਗੁਰਮੁਖ ਮਿਲੇ ਵਡਾਈ ਰੇ ਜੋ ਤਿਨ ਕੀ ਆਸੋਈ ਹੋਆ ਕਿਰਤਨਾ ਮੇਟਿਆ ਜਾਈ ਰੇ ਸੁਬਰ ਭਰੇ ਨਾ ਹੋਵੇ ਊਨੇ।

ਸੰਗਤ ਇਹ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤ ਕੀ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਪ ਜੀ ਸਾਹਿਬ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵਤਾਰ ਭੁਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮ ਜੇ ਬੁੱਝੈ ਤਾਂ ਹੁਮੈ ਕਹਿ ਨਾ ਕੋਈ

ਕਥ ਕਥੀ ਗੋਟੀ ਗੋਟ ਕੋਟ ਦਿੰਦਾ ਦੇ ਲੈਂਦੇ ਤੱਕ ਪਾਏ ਜੁਗਾਂ ਜੁਗੰਤਰ ਖਾਹੀ ਖਾਏ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖਸੈ ਵੀ ਪ੍ਰਵਾਹ ਸਾਚਾ ਸਾਹਿਬ ਸਾਚ ਨਾਹੀ ਪਾਖਿਆ ਪਾਉ ਅਪਾਰ ਆਖੇ ਹੇ ਮੰਗੈ ਦੇ ਦੇਹੇ ਨਾਥ ਕਰੇ ਦਾਤਾਰ ਫੇਰ ਕੇ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ ਮੂੰਹ ਕੇ ਬੋਲਣ ਬੋਲੀਐ।

ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇਤ ਸੁਭਾਵਾਂ, ਬਿਣ ਭਾਣੇ ਕੇ ਨਾਏ ਕਰੀ, ਜੇਤੀ ਸਿਰ ਉਠੋ ਪਾਈ ਵੇਖਾ, ਬਿਣ ਕਰਮਾਂ ਕੇ ਮਿਲ ਲਈ। ਮਤ ਵਿੱਚ ਰਤਨ ਜਵਾਹਰ ਮਾਣਿਕ, ਜੇ ਇੱਕ ਗੁਰ ਕੇ ਸਿੱਖ ਸੁਣੇ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗ ਚਾਰੇ ਆਰ ਜਾ, ਹੋਰ ਦਸੋਣੀ ਹੋਵੇ, ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੇ ਸਭ ਕੋਏ, ਚੰਗਾ ਨਾ ਰਖਾਏ, ਕਹੇ ਜਸ ਕੀਰਤ ਜਗ ਲੇ।

ਪ੍ਰੀ ਗੁਣਵੰਤ ਤਿਆ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਏ ਸਿਧ ਪੀਰ ਸੁਰਨਾਥ ਸੁਣਿਆ ਧਰਤ ਤਬਲ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ਼ ਸੁਣਿਆ ਈਸ਼ਰ ਬ੍ਰਹਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਠਸਠ ਕਾ ਇਸ਼ਨਾਨ ਸੁਣਿਆ ਪੜ ਪੜ ਪਾ ਮਹਿਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਭਾਵ ਕਾ ਨਾਸ਼ ਸੁਣਿਆ ਸਰਾ ਗੁਣਾਂ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ

ਕੋ ਕਹੇ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਖੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਭਵਨ ਕੀ ਸੁਧ, ਮੰਨੈ ਮੋਹ ਝੂਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉਂ ਪ੍ਰਗਟ ਜਾਏ, ਮੰਨੈ ਮਗਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ।

ਤੌਲ ਧਰਮ ਦਇਆ ਕਾ ਪੂਤ, ਸੰਤੋਖ ਸਭ ਰੱਖਿਆ ਜਨ ਸੂਤ। ਜੇ ਕੋ ਬੁੱਝੈ ਹੋਵੈ ਸਚਿਆਰੁ, ਤਬਲੇ ਉਪਰ ਕੇਤਾ ਭਾਰੁ, ਧਰਤੀ ਹੋਰ ਪਰੈ ਹੋਰ ਹੋਰ, ਦਿਸਦੇ ਭਾਰ ਤਲੈ ਕਵਣ ਜੋਰ। ਜੀ ਅਜਾਤ ਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਇ, ਲੇਖਾ ਲਿਖਿਆ ਕੇਤਾ ਹੋਏ। ਕੀਤਾ ਦਾਣ ਸਵਾਲ ਰੂਪ, ਕੀਤੀ ਦਾਤ ਜਾਣੈ ਕੌਣ ਕੂਤ, ਕੀਤਾ ਬਸਾਉ ਏਕੋ ਪਵਾਉ, ਤਿਸ ਤੇ ਹੋਏ ਲਖ ਦਰੀਆਉ। ਕੁਦਰਤ ਕਵਣ ਕਹਾਂ ਵਿਚਾਰੁ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਦ ਪਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਾਪ ਸੰਘ ਪਾਉ, ਅਸੰਖ ਪੂਜਾ ਸੰਘ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰੁ, ਅਸੰਖ ਸਤੀ ਸੰਖ ਦਾ ਤਾਰੁ।

ਅੰਕ ਗਲ ਵਢਾ ਤਿਆ ਕਮਾਹੀ ਅਸੰਗ ਪਾਪੀ ਪਾਪ ਕਰ ਜਾਹੀ ਅਸੰਖ ਕੂੜਿਆਰ ਕੂੜੇ ਫਿਰਾਹੀ ਅਸੰਖ ਮਲੇਸ਼ ਵੱਲ ਬਖ ਖਾਹੀ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਲ।

ਜੇ ਬੜੇ ਆਪ ਜਾਣੇ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਿਲ ਨਾ ਤਮਾਈ ਕੇਤੇ ਮੰਗਹਿ ਜੋਧ ਅਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ

ਹੋਏ ਉਹ ਰਾਖ ਨਾ ਸਕੈ ਕੋਏ ਜੇ ਕੋ ਖਾਏ ਕਾਖਣ ਪਾਹੇ ਉਹ ਜਾਣੇ ਜੇ ਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਇਸੇ ਪੇ ਗਈ ਕੇ

ਪਰ ਤਿਥੈ ਸੋਹਨ ਪੰਚ ਪ੍ਰਵਾਣ ਨਦਰੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਣ

ਕੀਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨ ਅੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿਥੈ ਨਾਦ ਵਿਨੋਦ ਘੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿਥੈ ਕਾੜਤ ਘੜੀਐ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਜਿਥੈ ਘੜੀਐ ਸੁਰਤ ਮਤ ਮਨ ਬੁੱਧ ਜਿਥੈ ਘੜੀਐ ਸੁਰਸਦਾਂ ਕੀ ਸੁਰਧ ਕਰਮਖੰਡ ਕੀ ਬਾਣੀ ਜੋਰ ਤਿਥੈ ਹੋਰ ਨਾ ਕੋਈ ਹੋਰ ਤਿਥੈ ਜੋਤ ਮਹਾਂਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿਥੈ ਸੀਤੋ ਸੀਤਾ ਮੈਂ ਮਾਹੇ ਦਾ ਕੇ ਰੂਪ ਨ ਕਥਨੇ ਜਾਏ ਨਾ ਉਹ ਮਰੈ ਨ ਠਾਗ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋਹ ਕਰੇ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰੂ ਘਰ ਘਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰ ਭੰਡ ਜੇ ਕੋ ਕਥਾ ਦੰਤ ਨ ਅੰਤ ਤਿਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰੂ ਜਤ ਬਹਾਰ ਧੀਰਜ ਸੁਣਿਆਰ ਹਰਣ ਮਤਭੇਦ ਹਥਿਆਰ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਜਾਪ ਸਾਹਿਬ ਏਕੋ ਓਅੰਕਾਰ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤਸ਼ਾਹੀ ਦਸਵੀਂ ਸ਼ਪੈ ਛੰਦ ਦਾ ਪ੍ਰਸਾਦ। ਚੱਕਰ ਚੇਹ ਨਰ ਬਰਨ ਜਾ ਤਿਆਰ ਪਾਤ ਨਹਿਨ ਦੇਹ, ਰੂਪ ਰੰਗ ਅਰ ਦੇਖ ਭੇਖ ਕੋ ਕਹਿ ਨਾ ਸਕਤ ਕਿਹੇ। ਅਚਲ ਮੂਰਧਨ ਪਉ ਪ੍ਰਕਾਸ਼, ਮਿਤ ਉਜ ਕਹਿ ਜੈ ਗੋਟ ਇੰਦਰ ਨਰਾਣ ਸਾ ਸ਼ਾਨ ਗਣੇ ਜੈ। ਤਿਰ ਪਵਣ ਮਹੀਪ ਸੁਰ ਨਾਰਿਆ ਸੁਰ, ਨੇਤ ਨੇਤ ਬਣ ਤ੍ਰਿਣ ਕਹਿਤ। ਤਬ ਸਰਬ ਨਾਮ ਕਥੈ ਕਵਣ, ਕਰਮ ਨਾਮ ਵਰਣਤ ਸਮਤ, ਉਪਜੰਗ ਭਰਿਆਤ ਛੰਦ। ਨਮਸ ਤੰਗਾ ਕਾਲੇ, ਨਮਸ ਤੰਗ ਕਿਰਪਾਲੇ, ਨਮਸ ਤੰਗਾ ਰੂਪੇ, ਨਮਸ ਤੰਗਾ ਨੂਪੇ, ਨਮਸ ਤੰਗਾ ਪੇਖੇ, ਨਮਸ ਤੰਗਾ ਲੇਖੇ, ਨਮਸ ਤੰਗਾ ਕਾਈ, ਨਮਸ ਤੰਗਾ ਜਾਈ, ਨਮਸ ਤੰਗਾ ਗੰਜੇ, ਨਮਸ ਤੰਗਾ ਪੰਜੇ, ਨਮਸ ਤੰਗਾ ਨਾਮੇ, ਨਮਸ ਤੰਗਾ ਠਾਮੇ, ਨਮਸ ਤੰਗਾ ਕਰਮੰਗ, ਨਮਸ ਤੰਗਾ ਧਰਮੰਗ, ਨਮਸ ਤੰਗਾ ਨਾਮੰਗ, ਨਮਸ ਤੰਗਾ ਧਾਮੰਗ,

ਧਰਮਾਨੇ ਨਮਾਜ਼ ਸਿੰਘ ਨਿਧਾਨੇ ਨਮਾਜ਼ ਸਿੰਘ ਅਗਾਹੀ ਨਮਾਜ਼ ਸਿੰਘ ਅਬਾਹੀ ਨਮਾਜ਼ ਸਿੰਘ ਤ੍ਰਿਵਰਗੇ ਨਮਾਜ਼ ਸਿੰਘ ਅਸਰਗੇ ਨਮਾਜ਼ ਸਿੰਘ ਪ੍ਰਭੋਗੇ ਨਮਾਜ਼ ਸਿੰਘ ਸੁਜੋਗੇ ਨਮਾਜ਼ ਸਿੰਘ ਅਰੰਗੇ ਨਮਾਜ਼ ਸਿੰਘ ਅਭੰਗੇ ਨਮਾਜ਼ ਸਿੰਘ ਅਗੰਮੇ ਨਮਾਜ਼ ਤਸ ਰੰਮੇ ਨਮਾਜ਼ ਸਿੰਘ ਜਲਾਸਰੇ ਨਮਾਜ਼ ਸਿੰਘ ਨਰਾਸਰੇ ਨਮਾਜ਼ ਸਿੰਘ ਅਜਾਤੇ ਨਮਾਜ਼ ਸਿੰਘ ਅਪਾਤੇ ਨਮਾਜ਼ ਸਿੰਘ ਮਾਜਵੇ ਨਮਾਜ਼ ਦਸ ਜਬੇ ਅਧੀ ਸਿੰਘ ਅਦੇਸੇ ਨਮਾਜ਼ ਸਿੰਘ ਅਪੇਸੇ ਨਮਾਜ਼ ਸਿੰਘ ਨਰਤਾਮੇ ਨਮਾਜ਼ ਸਿੰਘ ਨਰਬਾਮੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਾਸਤ ਦੇਵੈ ਨਮਸਤੰਗ ਪੇਵੈ ਨਮਸਤੰਗ ਜਨਮੇ ਨਮਸਤੰਗ ਸੁਬਨਵੇ ਨਮੋ ਸਰਬ ਗਾਉਣੇ ਨਮੋ ਸਰਬ ਪਾਉਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਾਸਤ ਦਿਆਲੇ ਨਮਸਤੰਗ ਵਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਤਾਰੰਗ ਨਮੋ ਸਰਬ ਤੰਦੇ ਨਮੋ ਵਸਤਾ ਬੰਦੇ ਨਮਸਤੰਗ ਨਿਰਸਾਕੇ ਨਮਸਤੰਗ ਨਿਰਬਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸ ਰਾਗੇ ਨਮਸਤੰਗ ਸੁਹਾਗੇ ਨਮੋ ਸਰਬ ਸੋਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਦਉ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਪੂ ਹੈ ਲੇਖਾ ਪੇਖਾ ਨਾਮ ਹੈ ਕਾਮ ਅਦੇਹ ਪਿਆ ਜੀਤਾ ਪੀਤਾ ਤਰਮਾਨ ਹੈ ਨਿਧਾਨ ਹੈ ਤਰਵਰਗੈ ਸਰਗੈ ਅਨੀਲ ਹੈ ਨਾਦ ਹੈ ਜੇ ਹੈ ਜਾਦ ਹੈ ਜਨਮ ਹੈ ਪਰਣੈ ਭੂਤ ਹੈ ਪਰਣੈ ਗਾਂਜਾ ਪਾਂਜਾ ਜੂ ਜੈ

ਚਤਰਜਕਰ ਕਰਦਾ ਚਤਰਜਕਰ ਹਰਦਾ ਚਤਰਜਕਰ ਦਾਨੇ ਚਤਰਜਕਰ ਜਾਨੇ ਚਤਰਜਕਰ ਵਰਦੀ ਚਤਰਜਕਰ ਭਰਦੀ ਚਤਰਜਕਰ ਪਾਲੇ ਚਤਰਜਕਰ ਕਾਲੇ ਚਤਰਜਕਰ ਵਾਸੇ ਚਤਰਜਕਰ ਵਾਸੇ ਚਤਰਜਕਰ ਮਾਨੇ ਆਏ ਚਤਰਜਕਰ ਦਾਨੇ ਆਏ।

ਕਰੋ ਜੀ ਦਹਮ ਹੈ ਕੇਸ ਰਾਜ ਕਰੀ ਮੈਂ ਕੇ ਕਰਮ ਕਰੀ ਮੈਂ ਕੇ ਸਰਬੰਗਲੀ ਹੈ ਕੇ ਸਰਬੰਗਲੀ ਹੈ ਕੇ ਸਰਬਤਰ ਮਾਨੇ ਹੈ ਕੇ ਸਰਬਤਰ ਦਾਨੇ ਹੈ ਕੇ ਸਰਬਤਰ ਗਾਉਣੇ ਹੈ ਕੇ ਸਰਬਤਰ ਭਾਵਨੇ ਕੇ ਸਰਬਤਰ ਦੇਸ਼ ਹੈ ਕੇ ਸਰਬਤਰ ਦੇਸ਼ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸਾਜ ਹੈ ਕੇ ਸਰਬਤਰ ਦੀਨਾ ਹੈ ਕੇ ਸਰਬਤਰ ਲੀਨਾ ਹੈ ਕੇ ਸਰਬਤਰ ਜਾ ਹੋ ਕੇ ਸਰਬਤਰ ਪਾਓ ਕੇ ਸਰਬਤਰ ਦੇਸ ਹੈ ਕੇ ਸਰਬਤਰ ਬੇਸ ਹੈ ਕੇ ਸਰਬਤਰ ਕਾਲ ਹੈ ਕੇ ਸਰਬਤਰ ਪਾਲ ਹੈ ਕੇ ਸਰਬਤਰ ਹੰਤਾ ਕੇ ਸਰਬਤਰ ਗੰਤਾ ਕੇ ਸਰਬਤਰ ਭੇਖੀ ਕੇ ਸਰਬਤਰ ਭੇਖੀ ਕੇ ਸਰਬਤਰ ਕਾਜ ਹੈ ਕੇ ਸਰਬਤਰ ਰਾਜ ਹੈ ਕੇ ਸਰਬਤਰ ਸੁਖ ਹੈ ਕੇ ਸਰਬਤਰ ਪਰੋਖ ਹੈ ਕੇ ਸਰਬਤਰ ਦਰਾਣ ਹੈ ਕੇ ਸਰਬਤਰ ਪ੍ਰਾਣ ਹੈ ਕੇ ਸਰਬਤਰ ਦੇਸ ਹੈ ਕੇ ਸਰਬਤਰ ਭੇਸ ਹੈ ਕੇ ਸਰਬਤਰ ਮਾਨ ਹੈ ਸਦੈਵ ਪ੍ਰਧਾਨ ਹੈ ਕੇ ਸਰਬਤਰ ਜਾਪਿਆ ਕੇ ਸਰਬਤਰ ਥਾਪਿਆ ਕੇ ਸਰਬਤਰ ਪੰਨ ਹੈ ਕੇ ਸਰਬਤਰ ਮਨ ਹੈ ਕੇ ਸਰਬਤਰ ਇੰਦਰ ਹੈ ਕੇ ਸਰਬਤਰ ਚੰਦਰ ਹੈ ਕੇ ਸਰਬੰ ਕਲੀਮੈ ਕੇ ਪਰਮੰ ਫੀ ਮੈਂ ਗਿਆ ਅਗਲੋਲਾ ਮੈਂ ਸਰਬ ਕਲਾ ਮੈਂ ਗਿਆ ਉਸ ਨਾਲ ਵਜੂ ਹੈ ਤਮਾਮ ਰਜੂ ਹੈ ਹਮੇ ਸਲੋ ਸਲਾਮੈ ਸਲੀ ਕਿਸਮ ਦਾਮੈ ਗਣੀ ਮੁਲ ਸਗਸਤਾ ਗਰੀ ਫਲ ਬਰਸਤਾ ਬਲੰਦਲ ਮਕਾਨਾ ਜਮੀਨ ਉਲ ਜਮਾਨਾ ਤਮੀ ਉਲ ਤਮਾਮੈ ਰਜੂ ਉਲ ਨਦਾਨਾ ਹਰੀ ਫਲ ਜੀ ਮਾਰਿਆ ਕਿ ਜਗੀਨਾ ਨੀ ਕਲ ਦਰਾਂਗਾ ਬੇਦਾ ਪਾਵੈ ਅਜੀ ਜਲ ਨਵਾਜੈ ਗਣੀ ਮੁਲ ਖਰਾਜੈ ਰਵ ਤਸਰੂ ਅਬਜਲ ਤਸਰੂ ਪੈ

ਜਾਦੇ ਜਰ ਪ੍ਰਸ਼ੰਦ ਪ੍ਰਸਾਦ ਸਰਬੰਗ ਹੰਤਾ ਸਰਬੰਗ ਗੰਤਾ ਸਰਬੰਗ ਖਿਆਤਾ ਸਰਬੰਗ ਗਿਆਤਾ ਸਰਬੰਗ ਹਰਤਾ ਸਰਬੰਗ ਕਰਤਾ ਸਰਬੰਗ ਪ੍ਰਾਣੰ ਸਰਬੰਗ ਪ੍ਰਾਣੰ ਸਰਬੰਗ ਕਰਮੰ ਸਰਬੰਗ ਧਰਮੰ।

ਸਤਨਾਮ ਸ੍ਰੀ ਵਾਹਿਗੁਰੂ ਜੀਓ ਦਾਉ ਪ੍ਰਸਾਦ ਸਵਈਏ ਓਂਕਾਰ ਸਤਿਗੁਰ ਪ੍ਰਸਾਦ ਦਾਉ ਪ੍ਰਸਾਦ ਸਵਈਏ ਪਾਤਸ਼ਾਹੀ ਦਸਵੀਂ ਸ਼ਰਾਵਕ ਸੁਧ ਸਮੂਹ ਸੁਧਾਨ ਕੇ ਦੇਖ ਪ੍ਰਯੋਗ ਕਰ ਜੋਗ ਜਤੀ ਕੇ ਸੂਰ ਸਰਾਰਦਨ ਸੁਧ ਸੁਧਾਦਿਕ ਸੰਤ ਸਮੂਹ ਅਨੇਕ ਮਤੀ ਗਏ ਸਾਰੇ ਹੀ ਦੇਸ ਕੋ ਦੇਖ ਰਹੇ ਹੋ ਮਾਤ ਕਹੁ ਨ ਦੇਖਿਤ ਪ੍ਰਾਣ ਪਤੀ ਗਏ ਸਰੀ ਭਗਵਾਨ ਕੀ ਭਾਈ ਕਿਰਪਾ ਹੂੰ ਦੇ ਗਰਤੀ ਵਿਨੇ ਗਰਤੀ ਕੇ ਮਾਧਿਅਮ ਤੰਗ ਚਰੇ ਹਰ ਸੰਗ ਅਨੂਪ ਤੰਗ ਸੁਰੰਗ ਸਵਾਰੀ ਕੋਟ ਤਰੰਗ ਗੁਰੰਗ ਸੇ ਕੂਦਤ ਪੌਣ ਕੇ ਗੌਣ ਕੋ ਜਾਤ ਨਿਵਾਰੀ ਪਾਰੀ ਪਜਾਨ ਕੇ ਭੂਪਲ ਨਿਵਦ ਨਿਆਵ ਸੀਸਣਾ ਜਾਤ ਵਿਚਾਰੀ ਇਹ ਤੇ ਭਾਈ ਦੁਕਾਨ ਭਾਈ ਭੂਪਤ ਅੰਤ ਕੋ ਨਾਂਗੀ ਪਾਏ ਪਧਾਰੇ ਜੀਤ ਫਿਰ ਸਭ ਦੇ ਸਥਾਨ ਕੋ ਆਵਾਜ਼ ਢੋਲ ਮਰਦੰਗ ਰਗਾਰੇ ਗੰਜਿਤ ਗੁੜ ਗਜਾਨ ਕੇ ਸੁੰਦਰ ਹੰਸਤ ਹੈ ਹਜਰਾ ਹਜਾਰੀ ਪੂਤ ਭਵੇਖ ਭਗਵਾਨ ਕੇ ਭੂਪਤ ਕੌਣ ਗਣੇ ਨੇ ਜਾਤ ਵਿਚਾਰੀ ਸ੍ਰੀ ਪਦ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸੁਧਾਰੀ ਤੀਰਥ ਨਾਨ ਦੈਤ ਮਦਾਨ ਸੁਸੰਜਮ ਨੇਮ ਅਨੇਕ ਵਸੇਖੈ ਬੀਤ ਪੁਰਾਣਕ ਦੇਵ ਕੁਰਾਣ ਜਮੀਨ ਜਵਾਨ ਸਮਾਨਕ ਵੇਖੈ ਪੌਣ ਹਾਰ ਜਦੀ ਅਧਾਰ ਸਵ ਸੁ ਚਾਰ ਹਜ਼ਾਰ ਹਜ਼ਾਰ ਦੇਖੈ ਸ੍ਰੀ ਭਗਵਾਨ ਜੀਵਨ ਬੋਬਦੇ ਗ੍ਰਤੀ ਬਨੇ ਕਨਾ ਲੇਖੈ ਸ਼ੁੱਧ ਸੁਪਾ ਦੁਰੰਤ ਬਾ ਸੁ ਸਾਸ ਨਾ ਦੁਰਜਾਨ ਦਲੈਂਗੇ ਪਾਰੀ ਗੁਮਾਨ ਪਰਮਨ ਮੈਂ ਕਾਰੋ ਪਰਵਤ ਬਾਂਖਾ ਲੈ ਨਹਾ ਲੈਂਗੇ ਤੋਰ ਹਰੀਨ ਮਰੋਰ ਮਵਾਸਨ ਮਾਤਿਵ ਨੰਗ ਅਨੁਮਾਨ ਮਲੈਂਗੇ ਸ੍ਰੀ ਬਸ ਸ੍ਰੀ ਭਗਵਾਨ ਕਿਰਪਾ ਵੇ ਨੂੰ ਤਿਆਗ ਜਹਾਨ ਮੈਦਾਨ ਚਲੈਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਰ ਗਿਦਾਰ ਬਸ਼ਈਆ ਤੋਰ ਦੇਸ ਮਲਿੰਦ ਮਵਾਸਨ ਮਾਤਿਵ ਜਾਣ ਕੇ ਮਾਣ ਮਲਈਆ

ਪਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਹੋ ਸੁਦਮ ਦੇ ਬਾਉ ਸੇਵਕ ਸੇਖ ਮਾਰੇ ਤਾਰੀ ਹੈ ਜਨ ਜਨ ਸਦਰ ਮਾਰੇ ਮਾਰੀ ਹੈ ਆਪ ਹਾਥ ਹੈ ਮੁਝੇ ਭਰਿਆ ਹੈ ਮਰਨ ਕਾਲ ਕਾ ਦਰਾਸ ਭਰਿਆ ਹੂ ਜੋ ਸਦਾ ਹਮਾਰੇ ਬਚਾ ਸਰੀ ਹਸ ਤੁਝ ਕਰਿਓ ਰਛਾ ਰਾਖ ਲੈ ਅਮੇ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਬਧਰਾ ਕਾਲ ਪਾਏ ਸ਼ਿਵਜੂ ਅਵਧਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋ ਥੀਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰ ਹੈ ਦਾਏ ਹਮਾਰਾ ਜਵਨ ਕਾਲ ਸਭ ਜਗਤ ਬਣਾਇਓ ਦੇਵ ਦੈ ਤੂ ਜਸ਼ਨ ਉਪਜਾਇਓ ਆਦਿਅੰਤ ਇੱਕ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਗਲ ਪ੍ਰਜਾ ਜਨ ਆਪ ਸਵਾਰੀ ਸਿਵਕਣ ਕੋ ਸਿਵ ਗੁਣ ਸੁਖ ਦੀਓ ਸਤਰਨ ਕੋ ਬਲਮ ਵਧ ਕੀਓ ਗੜ ਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਬੀਰ ਪਛਾਣਤ ਚੀਟੀ ਦੇ ਗੁੰਜਰ ਸੂਲਾ ਸਭ ਪਰ ਕਿਰਪਾ ਦ੍ਰਿੜ ਕਰ ਫੂਲਾ ਸੰਤਨ ਦੁਖ ਪਾਏ ਦੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ

0: ਜੇ ਸ਼ਬਦ ਕਨੇਰੇ
1: ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹੇ ਸਾਚਾ ਨਾਮ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਗੁਰਬਾਣ ਕੀਤਾ ਗੁਰਬਿਟਹੁ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣ ਸੰਤ ਸ਼ਬਦ ਰੁਪਿਆਰੋ ਸਾਚਾ ਨਾਮ ਆਧਾਰ ਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਦੂਤ ਤੋਂ ਦਵਸ ਕੀਤੇ ਗਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕਹਿ ਲਾਗੇ ਕਹੇ ਨਾਨਕ ਤੈ ਸੁਖ ਹੁਆ ਤਿਤ ਕਰ ਅਨਹਦ ਵਾਜੇ ਸਾਚੀ ਲਿਵੈ ਵਨ ਦੇ ਨਿਮਾਣੀ ਦੇ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ ਤੁਧ ਵਾਹ ਸਮਰੱਥ ਕੋਈ ਨਾਹੀ ਕਿਰਪਾ ਕਰ ਬਨਵਾਰੀਆ ਇਸ ਨੋ ਹੋਰ ਥਾਂ ਨਾਹੀ ਸ਼ਬਦ ਲਾਗ ਸਵਾਰੀਆ।

ਸਹਿ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ। ਇਹ ਮਨ ਜੰਜਲਾ ਜਦਰਾਈ ਨੇ ਨਾ ਪਾਇਆ, ਚਤਰਾਈ ਨਾ ਪਾਇਆ ਕਹਿੰਦੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਹਨੇ ਇਸ ਬ੍ਰਹਮ ਬੁਲਾਇਆ, ਮਾਇਆ ਤਾਂ ਮੋਹਣੀ ਤਨੇ ਕੀਤੀ ਜਿਨ ਠਗੋਲੀ ਪਾਈਆ, ਗੁਰਬਾਣ ਕੀਤਾ ਦਿਸੇ ਬਿਟੋ ਜਿਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲੂ ਚਤਰਾਈ ਕਿਨੇ ਨਾ ਪਾਇਆ। ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀ ਤਿਸ ਨਾਲ ਝੋਂ ਚਿਤ ਲਾਈ ਹੈ। ਐਸਾ ਕੰਮ ਮੁੱਲੇ ਨਾ ਕੀਚੈ ਜਿਤੰਤ ਪਛੋਤਾਈ ਹੈ।

ਗੁਰੂ ਨਾਲ ਲਈ ਜੇ ਕੋ ਸਿੱਖ ਗੁਰੂ ਸ੍ਰੀ ਸਨਮੁਖ ਹੋ ਵੈ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਵ ਰਹੇ ਗੁਰੂ ਨਾਲ ਲਈ ਗੁਰ ਕੇ ਚਰਨ ਹਿਰਦੇ ਧਿਆਈ ਅੰਤਰ ਆਤਮਾ ਸਮਾਲ ਲਈ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨਾਂ ਗੁਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸੇ ਕੋਈ ਪੁੱਛੋ ਵੇਖੀਆਂ ਜਾਏ ਅਨੇਕ ਜੂਨੀ ਭਰਮਿਆ ਵੈ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰ ਸਤਿਗੁਰ ਸੁਣਾਈ ਕਹਿ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਦਾ ਗਾਵੋ ਗੁਰੂ ਕੇਰੀ ਬਾਣੀ ਅਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ

ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਗੰਧ ਵੇਖੋ ਜਿਹੀ ਕਰਦਾ ਖਿਲਰ ਜਾਇਆ, ਜਾਂ ਤਿਸ ਪਾਣਾ ਤੇ ਜਮਿਆ ਪਰਵਾਰ ਭਲਾ ਪਾਇਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਮਰ ਵਰਤਾਇਆ, ਇਹ ਮਾਇਆ ਚ ਤਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ, ਕਹੇ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਈ, ਮੁੱਲ ਨਾ ਪਾਇਆ ਜਾਈ ਕਿਸੇ ਬਿਟੋ ਰਹੇ ਲੋਕ ਬਿਲ ਲਾਏ, ਐਸਾ ਸਤਿਗੁਰ ਜੀ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸਦਾ ਜੀ ਉਹ ਤਿਸ ਮਿਲ ਰਹੇ ਹਰ ਵਸੈ ਮਨ ਆਈ, ਹਰ ਆਪ ਮੁੱਲ ਕਹਿ ਬਾਗ ਦਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ।

ਪਿਆਸ ਨਾ ਜਾਏ ਉਰਤ ਕਿਤੇ ਜਿਚਰ ਹਰਦਾਸ ਭਲੇ ਨਾ ਪਾਏ ਹਰਦਾਸ ਪਾਏ ਭਲੇ ਪੀਏ ਹਰਦਾਸ ਬਹੁਤ ਨਾ ਦ੍ਰਿਸ਼ਨਾ ਲੱਗ ਆਏ ਇਹ ਹਰਦਾਸ ਕਰਮੀ ਪਾਈਐ ਸਤਿਗੁਰ ਮਿਲੈ ਜਸ ਆਏ ਕਹੇ ਨਾਨਕ ਹੋਰ ਅੰਦਰ ਸਭ ਵਿਸਰੇ ਜਾਂ ਹਰ ਵਸੈ ਮਨ ਆਏ

ਦਿਖਾਇਆ। ਗੁਰ ਪ੍ਰਸਾਦੀ ਪੁੱਜਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ, ਕਹੇ ਨਾਨਕ ਸ੍ਰੇਸ਼ਟ ਕਾ ਮੂਧ ਰਚਿਆ, ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਉ ਪਇਆ ਪ੍ਰਭਾਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ

ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਦਸਵਾਂ ਗੁਰ ਦਿਖਾਇਆ ਗੁਰਦੁਆਰੇ ਲਾਏ ਪਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ ਕਹਿ ਅਨੇਕ ਰੂਪ ਨਾਉ ਨਵ ਨਿਧ ਦਿਸਦਾ ਅੰਤ ਨਾ ਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਣ ਵਜਾਇਆ ਇਹ ਸਾਚਾ ਸੁਹਿਲਾ ਸੱਚ ਕਰ ਗਾਵ ਗਾਵ ਦਾ ਸੁਹਿਲਾ ਕਰ ਸੱਚ ਜਿੱਥੇ ਸਦਾ ਸੱਚ ਧਿਆਵੇ

0: ਕੇਰਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

जो सिर्फ

ਵਹਿ ਸੁਣਵਾਓ ਪੈ ਵਿੱਚ ਚਲਹਿ ਲੱਕ ਦਰਿਆਓ ਪੈ ਵਿੱਚ ਅਗਨ ਕੜੈ ਵੇਗਾਰ ਪੈ ਵਿੱਚ ਧਰਤੀ ਦੱਬੇ ਭਾਰ ਪੈ ਵਿੱਚ ਇੰਦ ਫਰੈਸਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕਹੋ।

ਇਹੋ ਜੀਓ ਬਹੁਤ ਜਨ ਪ੍ਰਮਿਆ ਦਾ ਸਤਿਗੁਰੂ ਸ਼ਬਦ ਸੁਣਾਇਆ ਸਤਿਗੁਰ ਜੇ ਵਿਦਾਤਾ ਕੋ ਨਹੀਂ ਸਤਿਗੁਰੂ ਲੋਕ ਗਵਾਇਆ ਸਤਿਗੁਰ ਮਿਲੀ ਇੱਜ਼ਤ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ

ಮಧ್ಯೆ ಅರ್ಥ ನಾಮ ಮೂರ್ತ ನಾಮ ನರಂಜನ ಕಾಯ್ಯ ಮಹತ್ವ

ਹੋਮ ਚ ਮੋਆ, ਹੋਮ ਚ ਦਿੱਤਾ, ਹੋਮ ਚ ਲਾਇਆ, ਹੋਮ ਚ ਖੱਟਿਆ, ਹੋਮ ਚ ਗਾਇਆ, ਹੋਮ ਚ ਸੱਚਾ ਕੂੜਿਆ, ਹੋਮ ਚ ਪਾਪ ਪੁੰਨ ਵਿਚਾਰ, ਹੋਮ ਚ

मुदारी भूल शंकर देव प्रत्यक्ष है

मूर्त सत्य

everything is nice.

0: ਨਾਨਕ ਲੇਖੇ ਗੱਲ ਹੋਰ ਹੋ ਮੈਂ ਚੱਖਣਾ
1: ਅੱਲਾ ਤਾਲਾ ਲੇਖੇ ਪੜਿਆ ਤੇ ਤੜਿਆ ਬਹੁਤੀ ਸੁਭਾਵਿਆ ਤੇ ਤੋ ਲਵਿਆ ਬਹੁ ਭੇਗ ਕੀਆ ਦੇਹੀ ਦੁੱਖ ਦੀ ਆ ਸਹਵੇ ਦੀਆ ਆਪਣਾ ਕੀਆ ਅੰਨ ਨਾ ਖਾਇਆ ਸਭ ਗਿਆ ਬਹੁਤ ਖਾਇਆ ਦੂਜਾ ਭਾਇਆ ਬਸਤਰ

0: ਦਾਲ ਜੇ ਇੱਕ ਹੋਏ ਤੋਂ ਵਿਰਤ ਹੁਰਤ ਹੋਏ ਨਾਨਕ ਪਹਿ ਬਹਰਾ ਪੁਰ ਰੰਗ ਨਾ ਸੋਏ ਭੈਵਿਤ ਖੁੰਭ ਚੜਾਈਐ ਸਰਮ ਪਹੋਤਨ ਹੋਏ ਨਾਨਕ ਭਗਤੀ ਜਿਹਰ ਪੈ ਕੂੜੇ ਸੋਏ ਨਾ ਕੋਈ ਮਹੱਲਾ ਪਹਿਲਾ
1: ਲਾਪਾ ਤੋਰਾ ਜਾ ਮੈਂ ਤਾਂ ਕੂੜ ਹੋਆ ਸਿਕਦਾਰ ਕਾਮ ਨੇ ਪੁੱਛੀਏ ਬੈ ਵੇ ਕਰੇ ਵਿਚਾਰ ਅੰਧੇਰੀ ਗਿਆਨ

0: ਨਾਨਕ ਕਹੋ ਨਾਨਕ ਕਰਤੇ ਕੀਆਂ ਬਾਤਾਂ ਜੋ ਕਰਨਾ ਸੋ ਕਰ ਰਿਹਾ।
1: ਮਹੱਲਾ ਦੂਜਾ ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਾਹਮਣ ਹੈ ਖਤਰ ਸ਼ਬਦੰ ਸੂਰ ਸ਼ਬਦੰ ਸੂਦਰ।

ਸਤਿ ਸ੍ਰੀ ਆਸ਼ਾ ਦੀ ਵਾਰ ਦਾ ਮਤਲਬ ਅੱਧੀ ਹੋ ਗਈ ਹੈ। ਵਾਰ ਦਾ ਮਤਲਬ ਹੁੰਦਾ ਹੈ ਜੰਗ ਵਾਰ। ਉੱਧਰ ਪਿੱਛੇ ਵਾਰ ਸੀ, ਉੱਧਰ ਸਤਾਰਾਂ ਦੇ ਕਿਨਾਰੇ 'ਤੇ ਵਾਰ ਸੀ। ਦੋਨੋਂ ਵਾਰਾਂ ਟਕਰਾਈਆਂ ਆਪਸ 'ਚ, ਪਰ ਜਿੱਤ ਹੋਈ ਸ੍ਰੀ ਆਸ਼ਾ ਕੀ ਵਾਰ ਦੀ, ਗੱਜ ਗਿਆ ਕੋਈ ਸਤਨਾਮ। ਦੱਸਣਗੇ ਜਨਮ ਬਹੁਤ ਧੰਨਵਾਦ, ਬੜੀਆਂ ਮੁਦਤਾਂ ਬਾਅਦ ਸੰਗਤ ਹੋਈ ਹੈ। ਕਹਿਣਾ ਬੈਠੀਆਂ ਮੇਰੀਆਂ ਮਸਾਲੇ ਤਾਂ ਉਹੀ ਹੁੰਦੇ, ਪਰ ਤਕਨੀਕ ਆਪਣੀ ਆਪਣੀ ਹੁੰਦੀ ਹੈ। ਗੱਜ ਗਿਆ ਕੋਈ ਸਤਨਾਮ ਸੀ, ਇਹ ਰਵਾਇਤ ਹੈ ਆਸ਼ਾ ਕੀ ਵਾਰ ਦੀ। ਕਿਉਂਕਿ ਜੁੜੀ ਆਤਮਾ ਹੈ ਕਿ ਜਿਨ੍ਹਾਂ ਨੂੰ ਉਸ ਗੋਦ ਵਿੱਚ ਬਹਿ ਕੇ ਕਿਰਤਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ। ਧੰਨ ਗੁਰੂ ਰਾਮਦਾਸ, ਪੁਰਾਤਨ ਰਾਗੀ ਜਦੋਂ ਆਸਾ ਇੱਕ ਵਾਰ ਕਰਦੇ ਸਨ ਨਾ ਰਬਾਬੀ, ਅਤੇ ਉਹ ਗੱਲ ਕਰਦੇ ਸਨ ਇੱਕ ਓਂਕਾਰ ਸਤਿਗੁਰ ਪ੍ਰਸਾਦ ਆਸਾ ਮਹਲਾ ਚੌਥਾ ਛੰਤ ਕਰ ਚੌਥਾ, ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਕਰ ਮੁਸ਼ਕਿਲ ਆਸਾਨ। ਲੜਨਾ ਕਿਤੇ ਸੌਖਾ ਕੰਮ ਪਿਆ, ਅਤੇ ਜੰਗ ਹੀ ਹੈ ਜੰਗ। ਕਰ ਮੁਸ਼ਕਿਲ ਆਸਾਨ, ਮੈਂ ਤੇਰੀ ਸ਼ਰਨ ਸੱਚੇ ਪਾਤਸ਼ਾਹ ਜੀ ਹੋ। ਅੱਛਾ ਸ਼ੁਰੂ ਹੁੰਦਾ ਸੀ ਗੁਰੂ ਕਿਰਪਾ ਕਰੇ ਅੱਧੀ ਆਸਾ ਦੀ ਵਾਰ ਅਗਲੀ ਪਾਤਸ਼ਾਹ ਜੀ ਨਹੀਂ ਮੇਰਾ ਭੋਗ ਪੈ ਜਾਊਗਾ ਨਹੀਂ ਆ ਜਾਓ। ਇਹ ਵੀ ਮੁਸ਼ਕਿਲ ਕੰਮ ਹੈ, ਕਹਿੰਦੇ ਲੱਗੇ ਰਹੋ। ਬੀਬੀ ਤੰਦੂਰ ਪਕਾਇਆ ਹੋਵੇ ਦੂਜੀ ਦੀ ਜ਼ਰੂਰਤ ਨਹੀਂ ਪੈਂਦੀ, ਫਿਰ ਵੀ ਰੋਟੀ ਲਾ ਲਿਓ, ਉਹਨੇ ਕਿਹਾ ਤੂੰ ਹੀ ਲਾ ਦੇ ਬਾਕੀ ਵੀ। ਗੁਰੂ ਕਿਰਪਾ ਇਹ ਹੈ ਜਮਾਤ, ਜਮਾਤ ਔਰ ਕਰਾਮਾਤ, ਇਹ ਵਡੱਪਣ ਹੈ, ਇਹ ਵਡੱਪਣ ਹੈ ਇਹਨਾਂ ਦਾ। ਸਤਸੰਗ ਜੀ ਮੇਰੀ ਉਮਰ ਵੱਲ ਨਹੀਂ ਵੇਖਣਾ, ਮੇਰੇ ਪਿਓ ਵੱਲ ਵੇਖਣਾ, ਪੌਂਟਾ ਸਾਹਿਬ ਵਾਲੇ ਵੱਲ। ਉਮਰ ਮੇਰੀ 63 ਸਾਲ ਦੀ ਹੋ ਗਈ, ਜ਼ਿਆਦਾ ਨਹੀਂ ਹੈ, ਕੁਝ ਜ਼ਿਆਦਾ ਨਹੀਂ ਹੈ, ਪਰ ਮੇਰੀ ਰਹਿਮਤ ਜਿਹੜੀ ਹੈ ਉਹ ਮੇਰੇ ਪਿਓ ਦੀ, ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਥਾਪੜੇ ਔਰ ਥਾਪੜੇ ਉਹਨਾਂ ਮਹਾਂਪੁਰਖਾਂ ਦੇ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਖੰਡ ਕੀਰਤਨੀ ਜਥਾ, ਔਰ ਥਾਪੜੇ ਸੰਤ ਜਰਨੈਲ ਸਿੰਘ ਪਿੰਡਾਂ ਵਾਲੇ ਮਹਾਂਪੁਰਖ, ਉਹਨਾਂ ਦੇ ਥਾਪੜੇ। ਅਤੇ ਜਦੋਂ ਥਾਪੜਾ ਦਿੰਦੇ ਸਨ ਕਹਿਣਗੇ ਤੂੰ ਇਹੀਓ ਜੰਗ ਕਰਨੀ ਹੈ ਕੀਰਤਨ ਵਾਲੀ, ਇਹ ਵੀ ਲੜਾਈ ਹੈ, ਇਹ ਵੀ ਜੰਗ ਹੈ, ਇਹਦੇ ਨਾਲ ਸੰਗਤਾਂ ਨੂੰ ਸੁਚੇਤ ਕਰਨਾ। ਸਤਸੰਗ ਜਨੋ ਇਹ ਜੋ ਬਾਣੀ ਹੈ ਇਹ ਗਾਈ ਜਾਏ, ਇਹ ਸੁਣੀ ਜਾਏ, ਬੰਦਾ ਆਪਣੇ ਆਪ ਦੇ ਰਸ ਵਿੱਚ ਆ ਜਾਂਦਾ ਹੈ। ਜੁੜੀਆਂ ਹੋਈਆਂ ਆਤਮਾ ਹਾਂ ਤੋ ਆਓ ਬੜੇ ਪਿਆਰ ਨੂੰ ਅਗਲੇ ਜੋ ਸੰਤ ਨੇ ਉਹ ਵੀ ਆਪਾਂ ਸਮੇਂ ਸਿਰ ਉਹਨਾਂ ਨੂੰ ਸੰਪੂਰਨਤਾ ਕਰਾਂਗੇ। ਅੱਛਾ

0: ਸਾਮ ਕਹਿ ਸਿਕੰਦਰ ਸਵਾਮੀ ਸਤਮਿਆ ਚ ਸਚ ਰਹੇ ਸਭ ਕੋ ਸਚ ਸਮਾਵੇ ਰਿਗ ਰਹਿ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂਰ ਨਾਇ ਲਈ ਨਾਨਕ ਤੋਂ ਮੁਖ ਪ੍ਰਭਾ ਜੋ ਸ੍ਰੀ ਚੰਦਰਾਵਲ ਕਲ ਚੰਦਾ ਦੰ ਭਿਆ ਪਾਰ ਜਗ ਕੋ ਪੀ ਲਿਆ ਬਿੰਦਰਾਮ ਕਲ ਮੈਂ ਮੇਰੇ ਸਿਰ ਹਲੋ ਪਿਆ
1: ਮੀਰ ਬਸਲੇ ਕਮਰੇ ਪਾਏ ਤੋਂ ਖਾਣੀ ਮਨ ਕੀ ਆਚਾਰੇ ਦੇ ਦੇਸ਼ ਗਿਆ ਬੜੇ ਗੁਣ ਦੀ ਚਾਰ ਦਿੱਤਾ ਬਹੁਤ ਹੋ ਗਣਿਸ਼ਦਾਰ ਉਹਨਾਂ ਨੇ ਮੁਖੰਤ

0: ਪ੍ਰਤੀ ਤੁਮਾਂ ਨੇ ਵਾਜੋ ਹੰਸ ਮਿਰਜ਼ਾ
1: ਮਹਲਾ ਪਹਿਲਾ ਬੜਾ ਸੰਧਿਆ ਬਾਦ

ਗਿਆ ਕੁਪਹਾ ਸੰਤੋਖ ਸੂਤ ਜਤ ਗੰਢੀ ਸਤਵਟ ਇਹ ਜਨੇ ਉਚੀ ਕਹਾ ਹਈ ਤਾਂ ਪਾਣੇ ਨਾ ਇਹੋ ਤੁੱਟੇ।

ਤਾਲਾ ਜੇਕਰ ਸੁਤਕ ਮੰਨੀਏ ਸਭ ਸੁਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਚੇਤੇ ਦਾਣਿਆਂ ਨੂੰ ਕਿਤੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਤੋਏ ਸੂਤਕ ਕਿਉਂ ਕਰ ਰੱਖਿਆ।

0: ਪੰਡੂ ਹੀ ਪੰਡੂ ਬਾਜ ਨਾ ਕੋਈ ਨਾਨਕ ਪੰਡੇ ਬਾਹਰ ਆਏ ਕੋ ਸਚਾ ਸੋਏ
1: ਜਿਤਮ ਸਲਾਈਏ ਬਾਗਾਰ ਸਿੰਘ।

ਅੰਦਰੋਂ ਉੱਠੇ ਪੈਰ ਬਾਹਰ ਦੁਨੀਆਂ ਅੰਦਰ ਪੈਰ ਅਸ਼ਕਤ ਜੈ ਨਵਾਇ ਤੇ ਨਹੀਂ ਮੈਂ ਜਿਸ ਅੰਦਰ ਬਾਹਰ ਗੁਜ਼ਰਦੇ ਬਲੇ ਸੰਸਾਰ ਕਿੰਨੇ ਲਗਾ ਰੱਬ ਦੇ ਤੇ ਦੇਖਣ ਵਿਚਾਰ ਰੰਗ ਹੱਸੇ ਰੰਗ ਰੋਵੇ ਤੂੰ ਪੀਤਰ ਜਾਏ ਪ੍ਰਵਾਹ ਨਹੀਂ ਕਿਸੇ ਕਈ ਬਾਤ ਸੱਚੇ ਨਹੀਂ।

ਸਾਹਿਬ ਜੱਟੇ ਦਿੱਲੀ ਤੋਂ ਆਸਾ ਜੀ ਵਾਰਦਾਸ ਦੀ ਸ਼ਰਨ ਕਰਦੇ ਹੋ ਬੰਗਲਾ ਸਾਹਿਬ ਚਾਰ ਦੀ ਕਲਾ ਟਾਈਮ ਟੀਵੀ ਤੋਂ ਤੇ ਅਕਸਰ ਇਸ ਸ਼ਬਦ ਬਾਅਦ ਪੜਿਆ ਜਾਂਦਾ ਹੈ ਤੇ ਸ੍ਰੀ ਹਰਿਕ੍ਰਿਸ਼ਨ ਧਿਆਈ ਹੈ ਜਿਸ ਜਿੱਠਾ ਹੈ ਸਭ ਦੁੱਖ ਜਾਏ ਸ੍ਰੀ ਆਸਾ ਜੀ ਵਾਰ ਆਸਾ ਪੂਰਾ

ਕਿਉਂ ਪਿਆਸਾ ਕੀ ਵਾਰ ਦਾ ਜੋੜੀ 108 ਬਣਦਾ ਕਰਕੇ ਆਪ ਸਤਨਾਮ ਜਿਹੜੀ ਮਾਲਾ ਜਪਦੇ ਆ ਉਹਦੇ ਲਈ 108 ਬਣ ਕੇ ਹੁੰਦੇ ਨੇ ਤੇ ਜਿਹੜੀ ਆਸਾ ਕੀ ਵਾਰ ਆ ਇਹਦਾ ਵੀ ਟੋਟਲ 108 ਬਣਦਾ ਹੈ ਕਿ 24 ਛੰਦ 24 ਪੌੜੀਆਂ ਤੇ 60 ਸ਼ਲੋਕ ਕਰਕੇ ਆਪ ਸਤਨਾਮ ਇਹ ਕਾਊਂਟਿੰਗ ਹੈ ਜੋੜ ਹੈ 108 ਸਤਿ ਸ੍ਰੀ ਜਨਮ ਇਹ ਆਸਾ ਕੀ ਵਾਰ ਜੋ ਗੁਰੂ ਰਾਮਦਾਸ ਸਾਹਿਬ ਮਹਾਰਾਜ ਦੀ ਪਰੰਪਰਾ ਅੱਜ ਵੀ ਅੰਮ੍ਰਿਤ ਵੇਲੇ ਪੜ੍ਹੀ ਜਾਂਦੀ ਹੈ ਉਹਦੀ ਸੰਪੂਰਨਤਾ ਹੈ ਬਹੁਤ ਬਹੁਤ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਧੰਨ ਗੁਰੂ ਰਾਮਦਾਸ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਨੇ ਆਪਣੀ ਕਿਰਪਾ ਕੀਤੀ ਹਾਜ਼ਰੀ ਮੇਰੇ ਬਾਲਾ ਭਾਈ ਗੁਰੂ ਹਰਿਕ੍ਰਿਸ਼ਨ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਨੇ ਸਿੱਖਤੇ ਮੇਹਰ ਭਰਿਆ ਜਿਸ ਜਿੱਠਾ ਹੈ ਜਿਹਦੇ ਤੇ ਕਿਤੇ ਨਜ਼ਰ ਪੈ ਜਾਏ ਤੁਰਠ ਜਾਏ ਤੇ ਛਜੂ ਝੂਰ ਵਰਗਾ ਵੀ ਬੋਲ ਜਾਂਦਾ ਕਰਦੇ ਆ ਕੋਈ ਸਤਨਾਮ ਸ੍ਰੀ ਵਾਹਿਗੁਰੂ ਸਾਡੇ ਵਰਗੇ ਅਕਾਲੀ ਬਹੁਤ ਵਧੀਆ ਹੈ ਗੁਰੂ ਕਿਰਪਾ ਬਖਸ਼ ਕਰੇ ਆਓ ਬੜੇ ਪਿਆਰ ਦੇ ਨਾਲ

ਪੌੜੀ ਵੜੇਕੀਆਂ ਵੜਿਆਈਆਂ ਕਿਸਕਾਣਾ ਕਹਿਣ ਨਾ ਜਾ ਸੋਖਤਾ ਕਾਦਰ ਕਰੀਂਦੇ ਦੀਆਂ ਰਿਸਮਾ ਸਾਈ ਕਰਕੇ ਮਾਵਣੀ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਗਲ ਜਾਸਾ ਸਗਲ ਪੁਰਖ ਮਹਿਪੁਰਖ ਪ੍ਰਧਾਨ ਸਤਸੰਗ ਜਾਤਾ ਮਿਟੈ ਬਿਮਾਨ ਆਪਸ ਕੋ ਜੋ ਜਾਣੈ ਨੀਚਾ ਤੂ ਬਣੀਐ ਸਭ ਤੇ ਊਚਾ ਜਾਂ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘਟ ਘਟ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖੈ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸੰਦ੍ਰਿਸ਼ੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਧਨ ਕਉ ਧਨ ਤੇਰੋ ਨਾਉ ਨਿਥਾਵੇਂ ਕਉ ਨਾਉ ਤੇਰਾ ਥਾਉ ਨਿਮਾਨੇ ਕਉ ਪ੍ਰਭ ਤੇਰੋ ਮਾਨ ਸਗਲ ਘਟਾ ਕਉ ਦੇਵ ਦਾਨ ਕਰਨ ਕਰਾਉਣ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਤਿ ਜਾਨੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ।

ਨਾਲ ਮਿਲਕੀਆ ਤੁਸੀਂ ਤੇਰਾ ਖੂਨ ਨਾਨਕ ਨਿਭੀ ਨਾਲ ਸੁਪਦੀ ਰਮਈਆ ਕੇ ਗੁਣ ਛੇਤ ਪਰਾਨੀ ਕਵਨ ਮੂਲ ਤੇ ਕਵਨ ਪ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨੇ ਉਬਾਰਿਆ ਬਾਰ ਵਿਵਸਥਾ ਤੂੰ ਜੈ ਪਿਆਰੈ ਦੂਧ ਭਰ ਜੋ ਬਨ ਭੋਜਨ ਸੁਖ ਸੋਧ ਬਿਰਦ ਪਿਆ ਉਪਰ ਸਾਖ ਸੈਨ ਮੁਖ ਪਿਆਓ ਬੈਠ ਕਉ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲਿਓ ਤਵ ਨਾਨਕ ਸੀਜੈ ਜੇ ਪ੍ਰਸਾਦ ਘਰ ਉਪਰ ਸੁਖ ਬਸੈ ਸੁਤ ਪ੍ਰਾਥਮਿਕ ਬੰਤਾ ਸੰਘਸੈ ਜੇ ਪ੍ਰਸਾਦ ਪੀਵੈ ਸੀਤਲ ਜਲਾ ਸੁਖਦਾਈ ਪਵਨ ਪਾਵਤ ਅਮੂਲਾ ਜੇ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਬਸਾ।

ਸਿਨ ਪਾਇਆ। ਅਗੰਤ ਸਾਹੁ ਆਪਣੀ ਦੇ ਰਾਸ, ਖਾਤ ਪੀਤ ਵਰਤੈ ਅਨੰਦ ਉਲਾਸ। ਆਪਣੀ ਮਾਨ ਕਸ ਬਹੁਰ ਸਾਹੁ ਲੇ, ਅਗਿਆਨੀ ਮਨ ਰੋਸ ਕਰੇ। ਆਪਣੀ ਪ੍ਰਤੀਤ ਆਪ ਹੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ। ਜਿਸ ਕੀ ਬਸ ਕਿਸੇ ਆਗਿਆ ਰਾਖੈ, ਪ੍ਰਭ ਕੀ ਆਗਿਆ ਮਾਨੈ ਮਥੈ। ਉਸਤੇ ਚੌਗੁਣ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਿਆਲ। ਅਨਕ ਭਾਂਤ ਮਾਇਆ ਕੇ ਹੇਤ, ਸਰ ਪਰ ਹੋਤ ਜਾਨ ਅਨੇਤ। ਬਿਰਖ ਕੀ ਛਾਇਆ ਸਿਉਂ ਰੰਗ ਲਾਵੈ, ਉਹ ਗਿਨਸੈ ਉਹ ਮਨ ਪਛਤਾਵੈ। ਜੋ ਦੀਸੈ

ਭਗਤ ਸਹਿ ਦੂਰ ਜਨਾਵਤ ਕਿਸੈ ਬੁਝਾਵਤ ਨੇਰਾ ਉਪਾਵ ਸਿਆਨਪ ਸਗਲ ਤੇ ਰਹਿਤ ਸਭ ਕਿਸ ਜਨ ਆਤਮ ਕੀ ਰਹਿਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਨ ਥਨੰਤਰ ਰਹਿਆ ਸਮਾਏ ਸੋ ਸੇਵ

ਐ ਗੁਰ ਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਦੇਖੇ ਬਿਸਮਾਦ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਨਾ ਜੇ ਪ੍ਰਸਾਦ ਹਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਕਰਮ ਦਰ ਪਾਵੈ ਜੇ ਪ੍ਰਸਾਦ ਸੁਖ ਸਹਿਜ ਸਮਾਵੈ ਐਸਾ ਪ੍ਰਭਤਿਆਗ ਔਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਤੋਂ

ਸਾਧਕੈ ਕੁਰਬਾਨ ਸਾਧਕੈ ਸੰਗ ਸਭ ਕੁਲ ਉਧਾਰ ਹੈ ਸਾਧ ਸੰਗ ਸਾ ਜਨਮੀਤ ਕੁਟੰਬ ਨਿਸਤਾਰ ਹੈ ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਸੰਤੇ ਸਭ ਗੋਵਰ ਸਾਵੈ ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧ ਕੈ ਸੰਗ ਸੋ ਬਾਸੁਰ ਦੇਵਾ।

ਬੰਦਾ ਗੁਰ ਪ੍ਰਸਾਦ ਦਿਖਿਆ ਪਰ ਹਰੇ ਮਨ ਕੀ ਬਸ ਨ ਮਨ ਤੇ ਤਰੈ ਇੰਦਰੀ ਜਿਤ ਪੰਚ ਦੋਗ ਤੇ ਰਹਿਤ ਨਾਨਕ ਖੋਟ ਮਧੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉਪਰ ਸੁਪ੍ਰਸੰਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਹਿ ਕਰਮ ਤਿਸ ਵੈਸਨੋ ਕਾ ਨਿਰਮਲ ਧਰਮ ਕਾਮੋ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਗਤ ਕੀਰਤਨ ਸੰਗਰਾ।

ਥਿਨ ਮੈਂ ਥਾ ਪਿਉ ਥਾ ਪੁਨਹਾਰਾ ਅੰਤ ਨਹੀਂ ਕਿਸ ਪਾਰਾ ਵਾਰਾ ਹੁਕਮੇ ਧਾਰ ਅਧਰ ਰਹਾਵੈ ਹੁਕਮੇ ਉਪਜੈ ਹੁਕਮ ਸਮਾਵੈ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਅਨਿਕ ਰੰਤਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੈ ਮਨੁੱਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸਤੇ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ

ਇਸ਼ਨਾਨ ਤੀਹਾਂ ਮੁਕਤ ਆਗੈ ਸੁਖ ਪਾਵੈ। ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਪਛ ਸੰਗ ਨਾ ਜਾਵੈ। ਬਹੁ ਲਸਕਰ ਮਾਨੁਖ ਉਪਰ ਕਰੇ ਆਸ, ਪਲ ਭੀਤਰ ਤਾਂ ਕਾ ਹੋਏ ਵਿਨਾਸ਼। ਸਭ ਤੇ ਆਪ ਜਾਣੈ ਬਲਵੰਤ, ਖਿਨ ਮੈਂ ਹੋਏ ਜਾਏ ਅਸਮੰਤ। ਕਿਸੈ ਨਾ ਬਦੈ ਆਪ ਅਹੰਕਾਰੀ, ਧਰਮ ਰਾਏ ਤੁਸ ਕਰੇ ਕੁਵਾਰੀ। ਗੁਰਪ੍ਰਸਾਦ ਜਾ ਕਾ ਮਿਟੈ ਅਭਿਮਾਨ, ਸੋ ਜਨ ਨਾਨਕ ਦਰਗਹਿ ਪਰਵਾਨ। ਕੋਟ ਕਰਮ ਕਰੈ ਹੋ ਧਾਰੇ, ਸ਼ਰਮ ਪਾਵੈ ਸਗਲੇ ਬਿਰਥਾਰੇ। ਅਨਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਅਵਤਾਰ। ਅਨਕ ਜਤਨ ਕਰ ਆਤਮ ਨਹੀਂ ਦਰਵੈ, ਹਰ ਦਰਗਹਿ ਕਹੁ ਕੈਸੇ ਗਵੈ। ਆਪਸ ਕਹੁ ਜੋ ਭਲਾ ਕਹਾਵੈ, ਕਿਸੈ ਭਲਾਈ ਨਿਕਟ ਨਾ ਆਵੈ। ਸਰਬ ਕੀ ਰੇਨ ਜਾ ਕਾ ਮਨ ਹੋਏ, ਕਹੁ ਨਾਨਕ ਤਾਂ ਕੀ ਨਿਰਮਲ ਸੋਏ। ਜਬ ਲਗ ਜਾਣੈ ਮੁਝ ਤੇ ਕਛ ਹੋਏ, ਤਬ

ਪਰ ਸਪਤ ਚੂਸਿਕਾ ਉਹ ਕਰਨੈ ਹਾਰ ਉਸੇ ਭਿੰਨ ਕਹੋ ਕਿਛੁ ਹੋਏ ਸਾਂਖਨ ਅੰਤਰ ਇਹ ਫੈਸ ਹੋਏ ਆਪਣੇ ਚਲਤ ਆਪ ਕਰਨੈ ਹਾਰ ਕੌਤਕ ਕਰੈ ਰੰਗ ਆਪਾਰ ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੈ ਬਿਰਲੈ ਚੀਨਾ ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ।

ਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਣੂ ਤੇ ਸੁਖੀ ਏਕੋ ਏਕ ਏਕ ਪਛਾਨੈ ਇਸ ਉਸ ਕੀ ਉਹ ਸੋ ਜੀ ਜਾਣੈ ਨਾਮ ਸੰਗ ਜਿਸਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ ਗੁਰਪ੍ਰਸਾਦ ਆਪਣ ਆਪ ਸੁਝੈ ਤਿਸਕੀ ਜਾਣੋ ਕ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਉਹ ਹਰ ਜਨ ਰਹਿਤ ਅੰਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਵਾਣ ਏਕ ਉਪਰ ਜਿਸ ਜਨ ਕੀ ਆਸਾ ਤਿਸਕੀ ਕਟਿਐ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸਹਿ ਨਾ ਲਾਗੈ ਦੁਖ ਜਿਸ ਕਉ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹਿਲਾ ਨਹੀਂ ਦੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸਕੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਏ ਆਪਣੇ ਕਾਰਜ ਮੈਂ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰਪ੍ਰਸਾਦ ਸਤ ਸਭ ਬੂਝਿਆ ਜਬ ਦੇਖੋ ਤਬ ਸਭ ਕਿਛੁ ਮੂਲ ਨਾਨਕ ਸੋ ਸੂਖਮ ਸੋਈ ਅਸੂਲ ਨੈ ਕਿਛੁ ਜਨਮੈ ਨੈ ਕਿਛੁ ਮਰੈ ਆਪਣ ਚਲਤਿ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾਪ ਉਥਾਪ ਅਵਨਾਸੀ ਨਾਹੀ ਕਿਛੁ ਖੰਡ ਧਾਰਨ ਧਾਰ ਰਹਿਓ ਬ੍ਰਹਿਮੰਡ ਅਲਖ ਅਭੇਵ ਪੁਰਖ ਪ੍ਰਤਾਪ ਆਪ ਜਪਾਏ ਤਨ ਨਾਨਕ ਜਾਪ ਜਿਨ ਪ੍ਰਭ ਜਾਤਾ ਸੁ ਸੁਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮਿਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੈ ਬੜ ਭਾਗੈ ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾ ਜੋ ਕਿਛ ਕਰੈ ਸੁ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿ ਸੁਭਾਏ ਹੋਵੈ ਸੁ ਹੋਏ ਕਰਨੈ ਹਰ ਪਛਾਣੈ ਸੋਏ ਪ੍ਰਭ ਕਾ ਕੀਆ ਜਨਮ ਮਿਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸੇ ਉਪਜੇ ਤਿਸਮਾਏ ਸਮਾਏ ਉਹ ਸੁਖ ਨਿਧਾਨ ਉਨਹੂ ਬਣ ਆਏ ਆਪਸ ਕਹੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੇ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢ ਨਿਹਾਰ ਗੋਪਾਲ ਸਰਬ ਦੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹਿ

ਸੱਚ ਜੁਗਾਦ ਸੱਚ ਹੈ ਤੇ ਸੱਚ ਨਾਨਕ ਹੋਸੀ ਤੇ ਸੱਚ ਅਸ਼ਟਪਦੀ ਚਰਨ ਸੱਤ ਸਤ ਪ੍ਰਸੰਹਾਰ ਪੂਜਾ ਸੱਤ ਸਤ ਸੇਵਦਾਰ ਦਰਸ਼ਨ ਸੱਤ ਸਤ ਪੇਖਨਹਾਰ ਨਾਮ ਸੱਤ ਸਤ ਧਿਆਵਨਹਾਰ ਆਪ ਸਤ ਸਤ ਸਵਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸਤ ਪ੍ਰਭ ਬਖਤਾ ਸੁਰਤ ਸੱਤ ਸਤ ਜਸ ਸੁਨਤਾ ਬੁਝਨਹਾਰ ਕਉ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾਂ ਕਿ ਹਿਰਦੈ ਵਿਸ਼ਵਾਸ ਪ੍ਰਭ ਆਇਆ ਸਤ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਹਿ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿਣਾ ਜਾਈ ਬੂਜੈ ਬੂਜਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕਉ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਣ ਹਾਰਾ ਸੇਵਕ ਕੀ ਰਾਖਿਆ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਸ ਸਾਸ ਸਮਾਰੈ ਆਪਣੀ ਜਨਤਾ ਪਰਦਾ ਢਾਕੈ ਆਪਣੇ ਸੇਵਕ ਕੀ ਸਰਪਰ ਰਾਖੈ ਆਪਣੇ ਦਾਸ ਕਉ ਦੇਵ ਵਡਾਈ ਆਪਣੇ ਸੇਵਕ ਕਉ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੈ ਤਾਂ ਕੀ ਗਤ ਨਿਤ ਕੋਈ ਨਾ ਲਾਖੈ ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚੈ ਪ੍ਰਭ ਕੇ ਸੇਵਕ ਉਚੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ ਨੀਤੀ ਕੀਰੀ ਮਹਿ ਕਲ ਰਾਖੈ ਭਸਮ ਕਰੈ ਲਸਕਰ ਕੋਟ ਲਾਖੈ ਜਿਸਕਾ ਸਾਸ ਨਾ ਘਟਤੇ ਆਪ ਤਾਂ ਕਉ ਰਾਖਤ ਦੇ ਕਰ ਹਾਥ ਮਾਨਸ ਜਤਨ ਕਰਤ ਬਹੁ ਭਾਂਤ ਕਿਸਕੇ

ਹੈ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਭਰਮ ਮੋਹ ਦੁਖ ਤੈ ਤੇ ਨਾਸੇ ਤਪਤ ਮਾਏ ਠੰਡ ਵਰਤਾਈ ਅਨੰਦ ਭਇਆ ਦੁਖ ਨਾ ਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸਕਾ ਸਾਥਿਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ।

ਸੋ ਕਿਉਂ ਬਿਸਰੈ ਜਿਨ ਸਭ ਕਿਛ ਦੀਆ, ਸੋ ਕਿਉਂ ਬਿਸਰੈ ਜੇ ਜੀਵਨ ਜੀਆ, ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ, ਗੁਰਪ੍ਰਸਾਦ ਕੋ ਬਿਰਲਾ ਲਾਖੈ, ਸੋ ਕਿਉਂ ਬਿਸਰੈ ਜੇ ਵਿਖੇ ਕਾਢੈ, ਜਨਮ ਜਨਮ ਕਾ ਟੂਟਾ ਗਾਢੈ, ਗੁਰਪੁਰੈ ਤਤ ਹੈ ਬੁਝਾਇਆ, ਪ੍ਰਭ ਆਪਣਾ ਨਾਮ ਜਨ ਪਿਆਇਆ।

ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਕਾ ਪ੍ਰਸੰਗੀਤ ਰਸਨਾ ਜਾਤੀ ਹਰ ਹਰਨੀਤ ਭਲੀ ਸੁਕਰਨੀ ਸੋਭਾ ਧੰਨਵਾਦ।

ਭਗਤਿਓ ਸਤਿਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੈ ਸੋਹਤ ਨਿਧਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ।

0: ਕਹਿੰਦੇ ਨੇ ਐ ਔਰੰਗਜ਼ੇਬ, ਤੂੰ ਬਹੁਤ ਸੋਹਣੀ ਸੂਰਤ ਵਾਲੇ, ਤੇਰਾ ਸਰੂਪ ਬਹੁਤ ਸੁੰਦਰ ਹੈ, ਰੋਸ਼ਨ ਜ਼ਮੀਰ, ਤੇ ਤੇਰਾ ਜਿਹੜਾ ਜ਼ਮੀਰ ਦਿਲ ਹੈ, ਤੇਰੀ ਜ਼ਮੀਰ ਤੇਰਾ ਦਿਲ ਉਹ ਬੜਾ ਪ੍ਰਕਾਸ਼ ਵਾਲਾ, ਉਹ ਬੜਾ ਚਾਨਣ ਵਾਲਾ, ਬੜੀ ਰੋਸ਼ਨੀ ਵਾਲਾ। ਮਗਰ ਇਹਦਾ ਮਤਲਬ ਨਹੀਂ ਕਿ ਕੋਈ ਆਦਮੀ ਕਿਸੇ ਬੇਟੇ ਦਾ ਨਾਮ ਚਾਨਣ ਸਿੰਘ ਰੱਖ ਦੇਵੇ ਤੇ ਉਹ ਚਾਨਣ ਹੀ ਕਰ ਦੇਵੇ। ਇਹ ਤੇ ਜ਼ਰੂਰੀ ਨਹੀਂ ਕਿਸੇ ਦਾ ਨਾਮ ਸੂਰਤ ਸਿੰਘ ਰੱਖ ਦੇਈਏ, ਜ਼ਰੂਰੀ ਨਹੀਂ ਕਿ ਉਹ ਸੂਰਤ ਵਾਲਾ ਹੀ ਹੋਵੇਗਾ। ਜ਼ਰੂਰੀ ਨਹੀਂ, ਐਸੀਆਂ ਚੀਜ਼ਾਂ ਨਹੀਂ, ਨਾਮ ਦੇ ਨਾਲ ਖਾਲੀ ਬਾਤ ਨਹੀਂ। ਹਜ਼ੂਰ ਡਿੰਗੇ ਕਿਹਦੇ ਤਰੀਕੇ ਨਾਲ ਕਹਿ ਰਹੇ ਨੇ ਕਿ ਬਾਦਸ਼ਾਹ ਤੂੰ ਬਹੁਤ ਸੁੰਦਰ ਸਰੂਪ ਵਾਲਾ ਹੈ ਤੇ ਬੜੇ ਪ੍ਰਕਾਸ਼ਵਾਨ ਰੋਸ਼ਨ ਦਿਲ ਵਾਲਾ ਹੈ, ਉਜਲ ਦਿਲ ਵਾਲਾ ਹੈ, ਚਾਨਣ ਦਿਲ ਵਾਲਾ ਹੈ। ਤੇਰੀ ਜਿਹੜੀ ਜ਼ਮੀਰ, ਤੇਰਾ ਜੋ ਦਿਲ ਹੈ ਉਹ ਬੜਾ ਰੋਸ਼ਨੀ ਵਾਲਾ ਹੈ, ਚਾਨਣ ਵਾਲਾ ਹੈ। ਪਰ ਇਹ ਕੀ ਪਤਾ ਹੈ ਕਿ ਨਾਮ ਚਾਨਣ ਸਿੰਘ ਹੈ ਤੇ ਹੋਵੇ ਅੰਧੇਰਾ ਹੀ। ਚਾਨਣਾ ਖੋ ਸ੍ਰੀ। ਤੇ ਕਈ ਵਾਰੀ ਛੋਟੇ ਛੋਟੇ ਬੱਚੇ ਕੋਈ ਗਲਤੀ ਕਰਨ ਤੇ ਲੋਕ ਇਹ ਵੀ ਜਾ ਹੋਏ ਦੀਵਿਆ, ਇਹ ਤੂੰ ਕੀ ਕਰ ਦਿੱਤਾ। ਬਸ ਵਿੱਚ ਉਹ ਦੀਵਾ ਤਾਂ ਹੁੰਦਾ ਨਹੀਂ, ਰੋਸ਼ਨੀ ਵੰਡਣ ਵਾਲਾ ਤਾਂ ਨਹੀਂ ਹੁੰਦਾ, ਉਂਝ ਕਹਿ ਦਿੰਦੇ ਨੇ। ਇਸੇ ਤਰ੍ਹਾਂ ਹਜ਼ੂਰ ਟੇਢੇ ਤਰੀਕੇ ਨਾਲ ਕਹਿ ਰਹੇ ਨੇ, ਤੇਰਾ ਦਿਲ ਬੜਾ ਪ੍ਰਕਾਸ਼ ਵਾਲਾ ਹੈ, ਬੜੇ ਚਾਨਣ ਵਾਲਾ ਹੈ। ਪਰ ਜਿਨ੍ਹਾਂ ਮਨੁੱਖਾਂ ਦੇ ਦਿਲ ਦਿਮਾਗ ਵਿੱਚ ਚਾਨਣ ਹੁੰਦਾ ਹੈ, ਉਹ ਇਹ ਕੁਝ ਨਹੀਂ ਕਰਦੇ ਜੋ ਕੋਈ ਤੂੰ ਕਰ ਰਿਹਾ। ਜੀ
1: ਖੁਦਾਵੰਤ ਮੁਲਕ ਸਾਹਿਬ ਅਮੀਰ।
0: ਹਜ਼ੂਰ ਕਹਿੰਦੇ ਨੇ ਤੂੰ ਮੁਲਕ ਦਾ ਮਾਲਕ ਹੈ, ਖੁਦਾਵੰਦ ਮਾਲਕ, ਤੂੰ ਮੁਲਕ ਦਾ ਮਾਲਕ ਹੈ, ਹਿੰਦੁਸਤਾਨ ਦਾ ਤੂੰ ਵਾਰਸ ਹੈ, ਮਾਲਕ ਹੈ, ਸਾਹਿਬ ਅਮੀਰ। ਤੇ ਵੱਡੇ ਵੱਡੇ ਜਿਹੜੇ ਅਮੀਰ ਨੇ, ਸਰਦਾਰ ਨੇ, ਉਹਨਾਂ ਦਾ ਵੀ ਤੂੰ ਸਾਹਿਬ ਹੈ, ਸਰਦਾਰ ਹੈ। ਵੱਡੇ ਵੱਡੇ ਸੈਨਾਪਤੀਆਂ, ਵੱਡਿਆਂ ਵੱਡਿਆਂ ਕਮਾਂਡਰਾਂ ਦਾ, ਵੱਡਿਆਂ ਵੱਡਿਆਂ ਸ਼ੂਰਵੀਰਾਂ ਦਾ ਵੀ ਤੂੰ ਸਰਦਾਰ ਹੈ, ਮਾਲਕ ਹੈ। ਹਾਂ ਹਾਂਜੀ,
1: ਤਰਦੀਬ ਦਾਨ
0: ਤਰਤੀਬ,
1: ਤਰਤੀਬ ਦਾਨਸ ਬਾ ਤਦਬੀਰ ਤੇਗ।
0: ਹਜ਼ੂਰ ਕਹਿੰਦੇ ਨੇ ਕਿ ਐ ਬਾਦਸ਼ਾਹ ਤੂੰ ਬੁੱਧੀ ਦੁਆਰਾ ਹਰ ਕੰਮ ਕਰਨ ਦੀ ਤਰਤੀਬ ਵੀ ਰੱਖਦੇ, ਤੂੰ ਆਪਣੀ ਬੁੱਧੀ ਦੀ ਸਿਆਣਪ ਨਾਲ ਬਾ ਤਰਤੀਬ ਕੰਮ ਕਰਦੇ, ਤਰੀਕੇ ਨਾਲ ਕੰਮ ਕਰਨਾ ਕਰਦੇ। ਤੇ ਦੂਸਰੇ ਪਾਸੇ ਤਦਬੀਰ ਤੇਗ, ਤੇਗ ਕਿਰਪਾਨ ਚਲਾਣ ਵਿੱਚ ਵੀ ਤੂੰ ਬੜੀ ਤਦਬੀਰ ਤਰੀਕਾ ਢੰਗ ਹਾਸਲ ਕੀਤਾ ਹੋਇਆ, ਕਿਉਂਕਿ ਤੈਨੂੰ ਇੰਨੀ ਵੀ ਸਮਝ ਨਹੀਂ ਆ ਸਕੀ ਕਿ ਇਹ ਤੇਗ ਤਲਵਾਰ ਕਿਸ ਤਰੀਕੇ ਨਾਲ ਚਲਾਣੀ ਹੈ। ਪਰ ਤੇਰੀ ਇਹ ਜੋ ਕਿਰਪਾਨ ਚਲਾਣ ਦੀ ਤਰਤੀਬ ਹੈ, ਉਹ ਮਜ਼ਲੂਮਾਂ ਉੱਪਰ, ਫਕੀਰਾਂ ਉੱਪਰ, ਦਰਵੇਸ਼ਾਂ ਉੱਪਰ, ਮਹਾਤਮਾਵਾਂ ਸਾਧੂਆਂ ਉੱਪਰ ਹੈ, ਦੂਸਰਿਆਂ ਦੇ ਉੱਪਰ ਨਹੀਂ। ਜੀ
1: ਖੁਦਾਵੰਤ ਦੇਗੋ, ਖੁਦਾਵੰਤ ਤੇਗ।
0: ਹਜ਼ੂਰ ਕਹਿੰਦੇ ਨੇ ਐ ਸ਼ਾਹ ਤੂੰ ਦੇਗ ਲੰਗਰ ਦਾ ਵੀ ਮਾਲਕ ਹੈ, ਦੇਗ ਲੰਗਰ, ਲੰਗਰ ਦਾ ਚਲਾਣ ਦਾ ਵੀ ਤੂੰ ਮਾਲਕ ਹੈ, ਤੂੰ ਬੜਾ ਲੰਗਰ ਚਲਾ ਰਹੇ ਹੈ। ਜਿਵੇਂ ਕੋਈ ਆਦਮੀ ਹੋਵੇ ਤੇ ਬਹੁਤ ਮਾਈਜ਼ਰ, ਬਹੁਤ ਸ਼ੂਮ, ਤੇ ਲੋਕ ਜਾਣ ਕੇ ਕਹਿ ਦੇਣ ਵੀ ਇਹ ਬੜਾ ਦਾਨੀ ਹੈ, ਜੀ ਇਹ ਬੜਾ ਦਾਨ ਕਰਦਾ। ਹਾਂ ਐਸ਼ਾ ਤੂੰ ਲੰਗਰ ਚਲਾਣ ਦਾ, ਦੇਗ ਦਾ, ਲੰਗਰ ਦਾ ਬੜਾ ਭਾਰੀ, ਬੜਾ ਵੱਡਾ ਮਾਲਕ ਹੈ। ਤੂੰ ਗਰੀਬਾਂ ਨੂੰ, ਅਨਾਥਾਂ ਨੂੰ, ਯਤੀਮਾਂ ਨੂੰ ਬੜੀ ਖਿਰਾਇਤ ਵੰਡਦਾ। ਪਰ ਦੂਸਰੇ ਪਾਸੇ ਉਹ ਖਿਰਾਇਤ ਕਿਤਨੀ ਕੁ ਹੈ, ਆਈਏ ਥੋੜ੍ਹਾ ਜਿਹਾ। ਮੁਸਲਮਾਨ ਇਤਿਹਾਸਕਾਰਾਂ ਦੀਆਂ ਜੋ ਪਰਸ਼ੀਆਂ ਦੀਆਂ ਤਵਾਰੀਖਾਂ ਨੇ, ਉਸ ਵਿੱਚੋਂ ਥੋੜ੍ਹਾ ਜਿਹਾ ਸਮਝਣ ਦਾ ਯਤਨ ਕਰੀਏ। ਬਾਦਸ਼ਾਹ ਔਰੰਗਜ਼ੇਬ ਨੇ ਜਦੋਂ ਆਪਣੇ ਪਿਤਾ ਸ਼ਹਿਨਸ਼ਾਹ ਸ਼ਾਹਜਹਾਂ ਨੂੰ ਗ੍ਰਿਫਤਾਰ ਕੀਤਾ, ਕੈਦ ਕੀਤਾ, ਤਾਂ ਉਹਨੂੰ ਸਿਰਫ ਇੱਕ ਪਿਆਲਾ ਸਾਰਾ ਦਿਨ ਵਿੱਚ ਪਾਣੀ ਪੀਣ ਨੂੰ ਮਿਲਦਾ ਸੀ, ਤੇ ਇੱਕ ਉਹਨੂੰ ਰੋਟੀ ਖਾਣ ਵਾਸਤੇ ਮਿਲਦੀ ਸੀ। ਚਾਲਾ ਖੋ ਸ੍ਰੀ ਵਾ, ਜੇਲ੍ਹ ਦੀ ਰੋਟੀ ਜੇਲ੍ਹ ਦੀ ਹੀ ਹੁੰਦੀ ਹੈ। ਚਾਲਾ ਖੋ ਸ੍ਰੀ ਵਾ, ਜੇਲ੍ਹ ਦਾ ਜੀਵਨ ਜੇਲ੍ਹ ਦਾ ਜੀਵਨ ਹੁੰਦਾ, ਕੈਦ ਦਾ ਜੀਵਨ ਕੈਦੀ ਜੀਵਨ ਹੁੰਦਾ। ਤੇ ਫਿਰ ਜਿਹੜਾ ਮੁਲਕ ਦਾ ਬਾਦਸ਼ਾਹ ਹੋਵੇ, ਭਾਵੇਂ ਨਜ਼ਰਬੰਦੀ ਦੀ ਕੈਦ ਹੋਵੇ ਤੇ ਭਾਵੇਂ ਜੇਲ੍ਹ ਦੀ ਚਾਰ ਦੀਵਾਰੀ, ਕੈਦ ਇੱਕੋ ਜੀ ਹੁੰਦੀ ਹੈ, ਦੋਨਾਂ ਵਿੱਚ ਕਿਸੇ ਪ੍ਰਕਾਰ ਦਾ ਕੋਈ ਫਰਕ ਨਹੀਂ। ਭਾਵੇਂ ਤੇ ਸ਼ਾਇਰਾਨਾ ਲਹਿਜ਼ੇ ਵਿੱਚ ਦਿੱਲੀ ਦੇ ਪੁਰਾਤਨ ਬਜ਼ੁਰਗ ਸ਼ਾਇਰ, ਬੇਪਰਵਾਹ ਸ਼ਾਇਰ ਗਾਲਿਬ ਨੇ ਬਹੁਤ ਸੁੰਦਰ ਗੱਲ ਕਹੀ ਉਹ ਕਹਿੰਦੇ ਨੇ ਅਸਲ ਵਿੱਚ ਇੱਕ ਤੇ ਜੇਲ੍ਹ ਦੀ ਕੈਦ, ਦੁਨੀਆਂ ਦੇ ਹੁਕਮਰਾਨਾਂ ਦੀ ਕੈਦ, ਤੇ ਦੂਸਰੀ ਮਨੁੱਖ ਦੇ ਦਿਲ ਨੂੰ ਗਮਾਂ ਦੀ ਕੈਦ, ਦੋਨਾਂ ਇੱਕੋ ਜਿਹੀਆਂ ਹੀ ਨੇ, ਦੋਨਾਂ ਵਿੱਚ ਕੋਈ ਫਰਕ ਨਹੀਂ। ਜੇ ਫਰਕ ਹੈ ਤੇ ਕੋਈ ਕਿਸੇ ਬਾਦਸ਼ਾਹ ਦਾ ਕੈਦੀ ਲੋਕਾਂ ਦੀ ਨਜ਼ਰ ਵਿੱਚ ਹੈ, ਪਰ ਜਿਹੜਾ ਮਨੁੱਖ ਗਮਾਂ ਦੀ ਕੈਦ ਵਿੱਚ ਹੈ ਲੋਕ ਉਹਨੂੰ ਪੂਰਾ ਨਹੀਂ ਦੇਖ ਸਕਦੇ। ਹਾਂ, ਜਦੋਂ ਉਹ ਨਿਟਾਲ ਹੋ ਜਾਂਦਾ ਹੈ, ਕਮਜ਼ੋਰ ਹੋ ਜਾਂਦਾ ਹੈ, ਉਦੋਂ ਲੋਕ ਜ਼ਰੂਰ ਪੁੱਛਦੇ ਨੇ ਕਿ ਇਹਦੇ ਅੰਦਰ ਕੋਈ ਗਮ ਹੈ, ਇਹਦੇ ਅੰਦਰ ਕੋਈ ਚਿੰਤਾ ਹੈ। ਪਹਿਲਾਂ ਖੋਸਰੀ ਵਾ, ਜਦੋਂ ਕੋਈ ਬੱਚਾ ਬੱਚੀ ਘਰ ਵਿੱਚ ਕਿਸੇ ਨਾਲ ਗੱਲ ਨਾ ਕਰੇ, ਕਿਸੇ ਨਾਲ ਬਾਤ ਨਾ ਕਰੇ, ਬਸ ਚੁੱਪ ਕਰਕੇ ਆਵੇ ਤੇ ਚੁੱਪ ਕਰਕੇ ਚਲਿਆ ਜਾਵੇ, ਮਾਂ ਬਾਪ ਫਿਰ ਮਜਬੂਰ ਹੋ ਕੇ ਉਹਨੂੰ ਪੁੱਛਦੇ ਨੇ ਤੂੰ ਕੀ ਸੋਚ ਕਰਦਾ, ਤੂੰ ਕੀ ਫਿਕਰ ਕਰਦਾ। ਫਿਕਰ ਤੇ ਉਹਨੂੰ ਸਿਰਫ ਇੱਕ ਵਿਅਕਤੀ ਦਾ ਰਹਿ ਜਾਂਦਾ ਹੈ, ਆਪਣੇ ਪਰਿਵਾਰ ਦਾ, ਆਪਣੇ ਖਾਨਦਾਨ ਦਾ, ਆਪਣੇ ਬਜ਼ੁਰਗਾਂ ਦਾ ਫਿਕਰ ਉਹਦੇ ਅੰਦਰੋਂ ਖਤਮ ਹੋ ਜਾਂਦਾ ਹੈ। ਪਹਿਲਾਂ ਖੋਸਰੀ ਵਾ, ਸਮਝ ਗਏ, ਫਿਕਰ ਉਹਨੂੰ ਇੱਕ ਵਿਅਕਤੀ ਦਾ ਹੁੰਦਾ, ਜੋ ਗਲਤੀ ਕਰਨੀ ਚਾਹੁੰਦਾ ਹੈ ਫਿਕਰ ਉਸ ਦਾ ਹੁੰਦਾ ਵੀ ਇਹ ਗਲਤੀ ਮੈਂ ਕਿਵੇਂ ਕਰਾਂ। ਪਰ ਫਿਰ ਵੀ ਮਾਂ ਬਾਪ ਹੁੰਦੇ ਨੇ, ਉਹ ਪੁੱਛਦੇ ਨੇ ਤੂੰ ਆਉਂਦਾ ਹੈ, ਚਲਿਆ ਜਾਂਦਾ ਹੈ, ਗੱਲ ਨਹੀਂ ਕਰਦਾ, ਬਾਤ ਨਹੀਂ ਕਰਦਾ, ਕੀ ਗੱਲ ਹੈ, ਉਦਾਸ ਕਿਉਂ ਰਹਿੰਦਾ। ਪਤਾ ਲੱਗ ਜਾਂਦਾ, ਸਮਝ ਆ ਜਾਂਦੀ ਹੈ, ਪਰ ਫਿਰ ਵੀ ਬਹੁਤੇ ਲੋਕ ਅੰਦਾਜ਼ਾ ਨਹੀਂ ਲਗਾ ਸਕਦੇ, ਅਨੁਮਾਨ ਨਹੀਂ ਲਗਾ ਸਕਦੇ। ਇਸ ਲਈ ਕਹਿੰਦੇ ਨੇ ਗਮਾਂ ਦੀ ਕੈਦ ਤੇ ਬਾਦਸ਼ਾਹਾਂ ਦੀ ਕੈਦ, ਜ਼ਿੰਦਗੀ ਦੀ ਕੈਦ, ਗਮਾਂ ਦੀ ਕੈਦ ਇੱਕੋ ਜਿਹੀ ਹੈ। ਕੈਦੇ ਹਯਾਤ ਔਰ ਬੰਦੇ ਗਮ ਦੋਨੋਂ ਅਸਲ ਮੇਂ ਏਕ ਹੈ। ਮੌਤ ਸੇ ਪਹਿਲੇ ਆਦਮੀ ਗਮ ਸੇ ਨਜਾਤ ਪਾਏ ਕਿਉਂ, ਗਾਲਿਬ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਐਤਵਾਰ ਦੇ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਜ ਲੇਕ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅਤੇ ਕੌਮ ਦੇ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਸਮਾਗਮ ਹੋ ਰਿਹਾ ਹੈ। ਸੁਖਮਨੀ ਸਾਹਿਬ ਜੀ ਦਾ ਜਾਪ ਸ਼ੁਰੂ ਹੋਣ ਲੱਗਿਆ ਜੀ, ਉਸ ਤੋਂ ਉਪਰੰਤ ਦੀਵਾਨ ਸਜੇਗਾ। ਆਪ ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਗੁਰੂ ਦਰਬਾਰ ਵਿੱਚ ਸਮੇਂ ਦੇ ਨਾਲ ਪਹੁੰਚ ਕੇ ਹਾਜ਼ਰੀਆਂ ਭਰ ਕੇ ਗੁਰੂ ਜੀ ਦੇ ਦਰਸ਼ਨ ਕਰਕੇ ਬਾਣੀ ਸੁਣ ਕੇ ਲਾਹਾ ਲਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤਨ ਮਨ ਧਨ ਸਭ ਤਿਸ ਕਾ ਸੋਈ ਸੁਗੁਣ ਸੁਜਾਨੀ ਤਿਨ ਹੀ ਸੁਣਿਆ ਦੁੱਖ ਸੁਖ ਮੇਰਾ।

गुर कियो बंधने वाहिगुरु जी का खालसा।

ਸਤਨਾਮ ਵਾਹਿਗੁਰੂ ਸਾਹਿਬ ਜੀਓ। ਗੌੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ।

ਕੋ ਨਾਮ ਰਸ ਪੀਵਹਿ ਅਮਰ ਭੈ ਸਤ ਸਦ ਹੀ ਜੀਵਹਿ ਕਈ ਕੋ ਨਾਮ ਗੁਣ ਗਾਵਹਿ ਆਤਮ ਰਸ ਸੁਖ ਸਹਿ ਸਮਾਵਹਿ ਆਪਣੇ ਜਨ ਕੋ ਸਾਹਸਾ ਸਮਾਰੇ ਨਾਨਕੋਏ ਪਰਮੇਸ਼ਰ ਕੇ ਪਿਆਰੇ ਸਲੋਕ ਕਰਨ ਕਾਰਨ ਪ੍ਰਵੇਕ ਹੈ ਦੂਸਰ ਨਾਹੀ ਕੋਈ ਨਾਨਕ ਚਿਤ ਬਲਹਾਰਣ ਹੈ ਜਲ ਸਲਮਈ ਜਲ ਸੋਏ ਅਸਪਦੀ ਕਰਨ ਕਰਾਵਨ ਕਰਨ ਜੋਗ ਕਰਨ ਕਰਾਵਨ ਕਰਨ ਜੋਗ ਜੋਤਿਸ ਭਾਵੇ ਸੋਈ ਹੋਗ ਫਿਰ ਮੈਂ ਤਪ ਤਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਤਰ ਤਰ ਰਹਾਵੇ ਹੁਕਮੇ ਉਜੇ ਹੁਕਮ ਸਮਾਵੇ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅੰਕਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ ਪ੍ਰਭ ਪਾਵੇ ਮਨੋ ਗਤ ਪਾਵੇ ਪ੍ਰਭ ਪਾਵੇ ਤਾਂ ਪਾਥਰ ਤਰਾਵੇ ਪ੍ਰਭ ਪਾਵੇ ਬਿਨ ਸਾਸ ਰਾਖੇ ਪ੍ਰਭ ਪਾਵੇ ਤਾਂ ਹਰ ਗੁਣ ਭਾਖੇ ਪ੍ਰਭ ਪਾਵੇ ਤਾਂ ਪਤ ਉਧਾਰੇ ਆਪ ਕਰੇ ਆਪਣ ਵਿਚਾਰੇ ਦੁਆ ਸਿਰਿਆਂ ਕਾ ਆਪ ਸੁਆਮੀ ਖੇਲੇ ਬਖਸੇ ਅੰਤਰ ਜਾਮੀ ਜੋ ਭਾਵੇ ਸੋ ਘਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨ ਆਵੇ ਕਹੋ ਮਨੁੱਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਇਸ ਕੇ ਹੱਥ ਹੋਏ ਤਾਂ ਸਭ ਕਿਚਲੇ ਜੋ ਤਿਸ ਭਾਵੇ ਸੋਈ ਕਰੇ ਅਨਜਾਨਤ ਵੇਖਿਆ ਮੈਂ ਰਚੇ ਜੇ ਜਾਣਤੇ ਆਪਣੇ ਆਪ ਬਚੇ ਪਰਮੇ ਭੂਲਾ ਦਹਿ ਦਸਤਾਵੇ ਨਿਮਕ ਮਾਹੇ ਚਾਰ ਕੁੰਡ ਫਿਰੇ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਾਨਾ ਮਿਲੇ ਕਿਨਵੇਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਵਾਜ ਜਾ ਕਰ ਦ੍ਰਿਸ਼ਟ ਕਛੂ ਨਾ ਆਵੇ ਤਿਸ ਤਤਕਾਲ ਦੇ ਦਿਸ ਪ੍ਰਗਟਾਵੇ ਜਾ ਕੋਈ ਆਪਣੀ ਕਰੇ ਬਖਸੀਸ ਤਾਕਾ ਲੇਖਾ ਨਾ ਗਣੇ ਜਗਦੀਸ਼ ਜੀਓ ਪਿੰਡ ਸਭ ਤੇ ਕੀ ਰਾਸ ਖੜ ਖੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤਿਆ ਬਣਾਈ ਨਾਨਕ ਜੀਵੈ ਦੇਖ ਬੜਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਫੰਸੀਓ ਕਬੂ ਊਚ ਨੀਚ ਮੈਂ ਵਸੇ ਕਬੂ ਸੋ ਘਰ ਕਰੰਗ ਹੱਸੇ ਕਬੂ ਨਿਨਚਿੰਦ ਵਿਵਹਾਰ ਕਬੂ ਊ ਆਕਾਸ ਪਿਆਲ ਕਬੂ ਬੇਤਾ ਬ੍ਰਹਮ ਵਿਚਾਰ ਨਾਨਕਿਆ ਮਲਾਵਣ ਹਾਰ ਕਬੂ ਨਿਰਤ ਕਰੇ ਬਹੁ ਭਾਤ ਕਬੂ ਸੋਏ ਰਹੇ ਦਿਨ ਰਾਤ ਕਬੂ ਮਹਾਂ ਕ੍ਰੋਧ ਬਿਕਰਾਲ ਕਬੂ ਸਰਬ ਕੀ ਹੋ ਤਰਵਾਲ ਕਬੂ ਹੋਏ ਬਹੇ ਬਰ ਰਾਜਾ ਕਬੂ ਪੇਕਾਰੀ ਨੀਚ ਕਰ ਸਾਜਾ ਕਬੂ ਅਬ ਕੀਰਤ ਮੈਂ ਆਵੇ ਕਬੂ ਭਲਾ ਭਲਾ ਕਹਾਵੇ ਜੋ ਪ੍ਰਭ ਰਾਖੇ ਤਿਵੇਂ ਰਹੇ ਗੁਰਪ੍ਰਸਾਦ ਨਾਨਕ ਸੱਚ ਕਹੇ ਕਬੂ ਹੋਏ ਪਣਤ ਕਰੇ ਬਖਿਆਨ ਕਬੂ ਮੌਨਤਾਰੀ ਲਾਵੇ ਧਿਆਨ ਕਬੂ ਤੜਤੀ ਇਸਨਾਨ ਕਬੂ ਸਿੱਧ ਸਾਧਕ ਮੁਖ ਗਿਆਨ ਕਬੂ ਕੀਟ ਸੰਗ ਹੋਏ ਜੀਆ ਅਣਕ ਜੋਨ ਭਰਮੇ ਪੁਰਮੀਆ ਨਾਨਾ ਰੂਪ ਜੋ ਸਵਾਗੀ ਲਖਾਵੇ ਜੋ ਪ੍ਰਭਾਵੇ ਤਿਵੇਂ ਨਜਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਏ ਕਬੂ ਸਾਧ ਸੰਗ ਤੇ ਪਾਵੇ ਉਸ ਸਥਾਨ ਤੇ ਬਹੁ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਬਨਾਸ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸੇ ਪਾਰ ਬ੍ਰਹਮ ਕੇ ਸੰਗ ਜੋ ਜਲ ਮੈਂ ਜਲ ਆਏ ਕਟਾਨਾ ਚੋ ਜੋਤੀ ਸੰਗ ਜੋ ਸਮਾਨਾ ਮਿਟ ਗਏ ਗਮਨ ਪਏ ਬਿਸਰਾਮ ਨਾਨਕ ਪ੍ਰਭ ਕਹੇ ਸਤ ਕੁਰਬਾਨ ਸਲੋਕ ਸੁਖੀ ਵਸੇ ਮਸਕੀਨੀਆਂ ਆਪ ਨਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸਪਦੀ ਜਿਸ ਕੇ ਅੰਤਰ ਰਾਜ ਅਭਮਾਨ ਸੋ ਨਰਕ ਪਾਤੀ ਹੋ ਤੁਸਾਨ ਜੋ ਜਾਣੇ ਮੈਂ ਜੋ ਬਨਵੰਤ ਸੋ ਹੋ ਸੁਭਿਸ਼ਟਾ ਕਾ ਜੰਤ ਆਸ ਕੋ ਕਰਮਵੰਤ ਕਹਾਵੇ ਜਨਮ ਮਰੇ ਬਹੁ ਜੋਨ ਪਰਮਾਵੇ ਤਨ ਭੂਮਿਕਾ ਜੋ ਕਰੇ ਗੁਮਾਨ ਸੋ ਮੂਰਖ ਅੰਧਾ ਅਗਿਆਨ ਕਰ ਕਿਰਪਾ ਜਿਸ ਕੇ ਹਿਰਦੇ ਗਰੀਬੀ ਵਸਾਵੇ ਨਾਨਕੀਆਂ ਮੁਕਤ ਆਗੇ ਸੁਖ ਪਾਵੇ ਧਨਵੰਤਾ ਹੋਏ ਕਰ ਗੁਰਬਾਵੇ ਤਿੰਨ ਸਮਾਨ ਕਾ ਸੰਗ ਨ ਜਾਵੇ ਬਹੁ ਲਸਕਰ ਮਨੁੱਖ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਬਨਾਸ ਸਭ ਤੇ ਆਪ ਜਾਣੇ ਬਲਵੰਤ ਕਿਨਮੈ ਹੋਏ ਜਾਏ ਪਸਮੰਤ ਕਿਸੇ ਨ ਵਧੇ ਆਪ ਓਹਕਾਰੀ ਧਰਮ ਰਾਏ ਤਿਸ ਕਰੇ ਕੁਵਾਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਮਾਨ ਸੋ ਜਨ ਨਾਨਕ ਦਰਗਾਹ ਪ੍ਰਵਾਨ ਕੋਟ ਕਰਮ ਕਰੇ ਅਵਤਾਰੇ ਸ਼ਰਮ ਪਾਵੇ ਸਗਲੇ ਬਰਥਾਰੇ ਅਨਕ ਤਪੱਸਿਆ ਕਰੇ ਓਹਕਾਰ ਨਰਕ ਸੁਰਗ ਫਿਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਾਵੇ ਹਰ ਦਰਗੇ ਕੋ ਕੈਸੇ ਗਾਵੇ ਆਪਸ ਕਹੋ ਜੋ ਭਲਾ ਕਹਾਵੇ ਕਿਸੇ ਭਲਾਈ ਨਿਕਲ ਆਵੇ ਸਰਬਰ ਸਰਬ ਕੀ ਰੇਂਦ ਜਾ ਕਾ ਮਨ ਹੋਏ ਕਹੋ ਨਾਨਕਤਾ ਕੀ ਨਿਰਮਲ ਸੋਏ ਜਬ ਲਗ ਜਾਣੇ ਮੋਹਿਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
जावे जाने मैं किछ करता तबला गर्भ जौन मैं फिरता जब तारे को बैरी मीत तब लग ने चलना ही चीत जब लग मोह मगन संग माए तब लग धर्म राय देश जाए प्रभु कृपा दे बंधन टूटे गुर प्रसाद नानक हो छूटे सहज कटे लाख को उड़तावे तृप्त न आवे माया पाशे पावे अनक भोग विख्या के करे नै तृप्तावे सब खब मरे बिना संतोख नहीं को राजे सुपन मनोहर बिरथे सब काजे नाम रंग सर्व सुख होए बड़पागी किसे प्राप्त होए कर्ण करावन आपे आप सदा सदा नानक हर जाप कर्ण करावन करने हार इसके हाथ कहाँ विचार जैसी दृढ़ करे तैसा होए आपे आप आप प्रभ सोए जो किश कीनो सब अपने रंग सब ते दूर सब हु कै संग बुझे देखे करे विवेक आपे एक आपे अनेक मरे न बंसे आवे न जाए नानक साधी रहा समाए आप उपदेसे समझे आप आपे रचिया सब के साथ आप कीनो यापन विस्तार सब का चुस्का ओ करने हार उसते पिन कहो किश होए सांतनंतरे के सोए अपने चलता करने हार कौत करे रंग अपार मन मया मन अपने माहे नानक कीमत कही नानक कीमत कह न जाए सत सत सत प्रभु स्वामी गुरप्रसाद किने वख्यानी सच सच सत सब कीना कोट मदह किने बिरले चीना भला भला भला तेरा रूप अत सुंदर अमार अनूप निर्मल निर्मल निर्मल तेरी बाणी घट घट सुनी सरम बख्याणी पवित्र पवित्र पवित्र पुनीत नाम जपे नानक मन प्रीत श्लोक संत सरन जो जन पराए सो जन उदर नहार संत की निंदा नानका बौर बौर अवतार अष्टपदी संत के दुखन हार जा कटे संत के दुखन जम ते नहीं छुटे संत के दुखन सुख सब जाए संत के दुखन नरक में पाए संत के दुखन मत होए मलीन संत के दुखन सो बाते हीन संत के हते को रखे न कोई संत के दुखन थान भ्रष्ट होए संत कृपाल कृपा जे करे नानक संत संग निंदक पी तरे संत के दुखन ते मुख पवे संतन के दुखन काग ज्यों लवे संतन के दुखन सर्प जोन पाए संत के दुखन त्रिप जोन करमाए संतन के दुखन तृष्णा में जलए संत के दुखन सब को चलए संत के दुखन ते सब जाए संत के दुखन नीच निचाए संत दुखी का ता को नाहे नानक संत पावे ता ओए पी गत पाहे संत का निंदक मह अतताई संत का निंदक खण टिक न पाई संत का निंदक मह हत्यारा संत का निंदक परमेश्वर मारा संत का निंदक राज तेहीन संत का निंदक दुखिया अधीन संत के निंदक को सर्व रोग संत के निंदक को सदा बिजोग संत की निंदा दोख मैं दोख नानक संत भावे ता उसका पी होए मोख संत का दोखी सदा अपवित संत का दोखी किसे का नहीं मित संत के दोखी को डान लागे संत के दोखी को सब त्याग गए संत का दोखी महाअहंकारी संत का दोखी सदा बेकारी संत का दोखी जन्म है मराए संत की दुखना सुख ते टराए संत के दोखी को ना ही ठाओ नानक संत भावे ता लय मलाए संत का दोखी अद भी ते टूटे संत का दोखी किते काज ना पहुंचे संत के दोखी को ध्यान परमाइए संत का दोखी यो जड़ पाइए संत का दोखी अंतर ते थोथा जो सास बिना मृत की लोथा संत के दोखी

ਸੰਤ ਕਾ ਦੋਖੀ ਤੋਂ ਬਿਰ ਲਾਏ, ਜੋ ਜਲ ਬਿਹੋਨ ਮਚਲੀ ਤੜਫੜਾਏ। ਸੰਤ ਕਾ ਦੋਖੀ ਭੁੱਖਾ ਨਹੀਂ ਰਾਜੇ, ਜੋ ਪਾਵਕ ਈਦਨ ਨਹੀਂ ਧਰਾਪੇ। ਸੰਤ ਕਾ ਦੋਖੀ ਛੱਟੇ ਅਕੇਲਾ, ਜੋ ਬੁਆਰ ਤਿਲ ਖੇਤ ਮਾਏ ਦੇਲਾ। ਸੰਤ ਕਾ ਦੋਖੀ ਧਰਮ ਤੇ ਰਹਿਤ, ਸੰਤ ਕਾ ਦੋਖੀ ਸਦ ਮਿੱਥਿਆ ਕਹਿਤ। ਕਿਰਤ ਨਿੰਦਕ ਕਾ ਤੁਰ ਹੀ ਪਿਆ, ਨਾਨਕ ਜੋ ਤਿਸ ਭਾਵੇ ਸੋਈ ਪਿਆ। ਸੰਤ ਕਾ ਦੋਖੀ ਬਿਗ ਰੂਪ ਹੋਏ ਜਾਏ, ਸੰਤ ਕੇ ਦੋਖੀ ਕੋ ਦਰ ਗਏ ਮਿਲੇ ਸਜਾਏ। ਸੰਤ ਕਾ ਦੋਖੀ ਸਦਾ ਸਹਿਕਾਈਏ, ਸੰਤ ਕਾ ਦੋਖੀ ਨਾ ਮਰੇ ਨਾ ਜੀਵਾਈਏ। ਸੰਤ ਕੇ ਦੋਖੀ ਕੀ ਪੁੱਜੇ ਨਾ ਆਸਾ, ਸੰਤ ਕਾ ਦੋਖੀ ਔਰ ਚਲੇ ਨਿਰਾਸਾ। ਸੰਤ ਕੇ ਦੋਖ ਨਾ ਤ੍ਰਿਸ਼ਟੇ ਕੋਏ, ਜੈਸਾ ਭਾਵੇ ਤੈਸਾ ਕੋਈ ਹੋਏ। ਪਿਆ ਕਿਰਤਨਾ ਮੇਟੇ ਕੋਏ, ਨਾਨਕ ਜਾਣੇ ਸੱਚਾ ਸੋਏ। ਸਭ ਕਰ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤ ਕਰੋ ਦਿਨ ਰਾਤ, ਇਸੇ ਧਿਆਵੋ ਸਾਸ ਗ੍ਰਾਸ। ਸਭ ਕੁਛ ਵਰਤੇ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਠੀਆ। ਆਪਣਾ ਖੇਲਾ ਕਰਨੇ ਹਾਰ, ਦੂਸਰ ਕੌਣ ਕਹੇ ਵਿਚਾਰ। ਜਿਸਨੂੰ ਕਿਰਪਾ ਕਰੇ

मनो कह कृष्णा ही हाथ, जिसका हुक्म भू सुख होए, जिसका नाम रस कंठ परोए, सिमर सिमर सिमर प्रभु सोए, नानक बिघन न लागे कोई। उस्तत मन में कर निरंकार, करमन मेरे सद व्यवहार, निर्मल रचना अमृत पियो, सदा छेला कर ले जियो। नैनो पेक ठाकुर का रंग, सात संग बिनसे सब संग, चरण चलो मार्ग गोबिंद, मिटे पाप जपिए हर बिंद। कर हर कर्म श्रवण हर कथा, हर दरगा नानक उज्जल मथा, बड़ भागी ते जन जग माहे, सदा सदा हर के गुण गाहे। राम नाम जो करे विचार, चेतन वंत गनी संसार, मंत्र मुख बोले हर मुखी, सदा सदा जानो ते सुखी। एको एक एक पिछाने, ये तुत की ओसो जी जाने, नाम संग जस का मन मानिया, नानक तिन्हें निरंजन जानिया। गुर प्रसाद आपन आप सुजय, जिसकी जानो तृष्णा बुझे, सा संग हर हर जस कहत, सर्व रोग ते ओ हर जन रहत। आंदन कीर्तन केवल बख्यान, ग्रस्त में सोई निर्वाण, एक ऊपर जय जन की आसा, जिसकी कट गए जम की फासा। पार ब्रह्म की जस मन भूख, नानक तिसे न लागे दुख। जिसको हर प्रभ मन चित आवे, सो संसेला नहीं डुलावे, जिस प्रभ अपना कृपा करे, सो सेव कौ किससे डरे। जैसा सा तैसा दृष्टाया, अपने कार्य में आप समाया, सोदत सोदत सोदत सी गया, गुर प्रसाद तब सब पूजिया। जब देखो तब सब किश मूल, नानक सो सूखम सोई असूल, न के जन्म न किश मरे, आपन चलता पी करे। आमन जाऊं दृष्ट अमदृष्ट, आज्ञाकारी तारी सब श्रेष्ठ, आपे आप सगल मैं आप, अनक युक्त रहता फिर थाप, अविनाशी नाही किस खंड, धारण धार रो ब्रह्मांड, अलख पे पुरख प्रताप, आप जपाए त नानक जाप। जिन प्रभ जाता सो सोभावंत, सगल संसार उदरे तिन मंत, प्रभ के सेवक सगल उदाहरण, प्रभ के सेवक दुख बसारण, आपे मेल लय कृपाल, गुर का सब जप है निहाल। उनकी सेवा सोई लागे, जिसनो कृपा करे बट भागे, नाम जपत पावे विश्राम, नानक तिन पुरख कोई उत्तम कर मान। जो किश करे सो प्रभ के रंग, सदा सदा वसे हर संग, सहज सुभाए होवे सो होए, करने हार पुछाने सोए। प्रभु का किया जन मीठ उड़गाना, जैसा सा तैसा दृष्टाना, जैसे उजे ते सुमाए सुमाए, कोई सुख नदान उन्हों बने आए। आस को आप दीनो मान, नानक प्रभ जाने को जान। श्लोक सर्व कला भरपूर प्रभ, बिरथा जन नहार, जाके सिमरन उदरिया, नानक तिस बलहार। अष्टपदी टूटी गंड नहार गोपाल, सर्ब जिया आपे प्रतपाल, सर्व की चिंता जिस मन माहे, तिसते बिरथा कोई नाहे। रे मन मेरे सदा हर जाप, अविनाशी प्रभ आपे आप, आपन किया कछु न होए, जैसो प्राणी लोचे कोए, किस बिन नाही तेरे किस काम, गत नानक जापे हर नाम। रूपवंतोय नाही मोहै, प्रभ की जोत सगल कर सोहै, तनवंता है क्या को गर्भाय, जा सबके तिस्का दिया दरबाय। असूरा जे को उपहावे, प्रभ की कला बना कहतावे, जे को होए बहे दातार, इस दिन हार जाने गवार। जिस गुर प्रसाद टूटे हो रोग, नानक सो जन सदा अरोग। जो मंदिर को थमे थमन, जो गुर का शब्द मने अस्थमन, जो पुखार नाव चढ़ तरे, प्राणी गुर चरण लगत निस्तरे। जो अंधकार दीपक प्रगास, गुर दर्शन देख मन होए बुकास, जो महाध्यान में मार्ग पावे, जो साधु संग में ज्योत प्रगटावे। तन संतन की बाछो तूर, नानक की हर लोचा पूर, मान मूर्ख काहे बिर लाइये, पूर्व लिखे काल क्या पाइये। दुख सुख प्रभ देवनहार, अवर त्याग सुंत से चतार, जो कछ करे सोई सुख मान, पूला काहे फिरे अजान। कौन बताई तेरे संग, लपट रहो रत लोभी पतंग, राम नाम जा फिर दे माहे, नानक पद चेती कर जाहे। जिस वक्र को लैन तू आया, राम नाम संतन कर पाया, तज उमान लेहो मन मोल, राम नाम हृदय में तोल। लाद के संत संचाल, अवर त्याग विख्या जंजाल,
तन तन गए सब कोए मुख उजल हर दर गए सोए ਇਹ ਵਪਾਰ ਵਿਰਲਾ ਵਪਾਰੇ ਨਾਨਕ ਤਾਕੇ ਸਤ ਬੁਲਹਾਰੇ ਚਰਨ ਸਾਧ ਕੇ ਤੋਏ ਤੋਏ ਪੀਓ ਅਰਫ ਸਾਧ ਕੋ ਆਪਣਾ ਜੀਓ ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਏ ਕੁਰਬਾਨ ਸਾਧ ਸੇਵਾ ਵੜ ਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਗਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਓਟ ਗਏ ਸੰਤਾਂ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮਿਰਤ ਕੋ ਜੀਵਾ ਲਨਹਾਰ ਭੁੱਖੇ ਕੋ ਦੇਵ ਤੇ ਆਧਾਰ ਸਰਬਨ ਦਾਨ ਜਾ ਕੀ ਦਿੱਤੀ ਮਾਹੇ ਪੁਰਬਲੇ ਕੇ ਕਾ ਲੈਣਾ ਪਾਹੇ ਸਭ ਕਹਿ ਤਿਸ ਕਾ ਉਹ ਕਰਨੇ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਤੀਤ ਭਗਤ ਪਰ ਸੁਣੀਏ ਤੇ ਲੋਏ ਜਾ ਕੇ ਹਿਰਦੇ ਕੋ ਹੋਏ ਸੱਚ ਕਰਨੀ ਸਾਚਾ ਕੀ ਰਹਿਤ ਸੱਚ ਹਿਰਦੇ ਸਤਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਕਾਰ ਸੱਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਗੁਣ ਤੇ ਪ੍ਰਭਿੰਨ ਤਿਸੇ ਬਜਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ ਅਵਨਾਸੀ ਬ੍ਰਹਮਨ ਮੈਂ ਰਾਖ ਮਾਂ ਲੋਕੀ ਤੂੰ ਭਰੀ ਤਿਆਗ ਤਿਸ ਤੇ ਪਰੇ ਨਾਹੀਂ ਕਿਛ ਕੋਏ ਸਰਬ ਨਿਰੰਤਰੇ ਕੋ ਸੋਏ ਆਪੇ ਬਿਨਾ ਆਪੇ ਦਾਨਾ ਗੈਰ ਗੰਭੀਰ ਗਹੀ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ ਸਾ ਤੇਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹ ਨਰਾਓ ਮਨਸਾ ਪੂਰਨ ਸਰਨਾ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅੰਦਰੋ ਮੰਗਲ ਸਤ ਜਾ ਕੇ ਸਰਬ ਸੋਖ ਸੁਣੀਏ ਕਰਤਾ ਕੇ ਰਾਜ ਮੈਂ ਰਾਜ ਯੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਚਹਿ ਚਹਿ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨਾ ਪਾਇਆ ਜਾਕੀ ਲੀਲਾ ਕੀ ਮਿਤ ਨਾਹੇ ਸਗੁਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕਹਿ ਜਾਣੇ ਭੂਤ ਸਗਲ ਪਰੋਈ ਆਪਣੇ ਸੂਤ ਸਮਰਥ ਗਿਆਨ ਧਿਆਨ ਜਾਂਦੇ ਜਨ ਦਾਸ ਨਾਮ ਧਿਆਵੇ ਸੇ ਇਹ ਗੁਣ ਮੈਂ ਜਾਖੋ ਪਰਮਾਏ ਜਨਮ ਮਰੇ ਫਿਰਿਆਵੇ ਜਾਏ ਊਚ ਨੀਚ ਤਿਸ ਕੀ ਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਬਿਦਕੀਨੋ ਵਿਸਾਰ ਪ੍ਰਭ ਬਨਾਸੀ ਏਕੰਕਾਰ ਨਾਨਾ ਚਲਤ ਕਰੇ ਫਿਨ ਮਾਹੇ ਪੂਰ ਰਹੋ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਸ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੇ ਨਾਨਕ ਹਰ ਨਾਓ ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਤਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਤਾਰੇ ਸੁਣਨ ਗਿਆਨ ਧਿਆਨ ਨਾਮ ਕੇ ਤਾਰੇ ਆਗਾਸ ਪਤਾਲ ਨਾਮ ਕੇ ਤਾਰੇ ਸਗਲ ਆਕਾਰ ਨਾਮ ਕੇ ਤਾਰੇ ਪੁਰੀਆ ਸਭ ਭਵਨ ਨਾਮ ਕੇ ਸੰਗ ਉਦਰੇ ਸੰਸਰਵਨ ਕਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋਜਨ ਗਤ ਪਾਏ ਰੂਹ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਾ ਮਾਏ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬਜਾਏ ਤਿਸੇ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤੇ ਜਨ ਜਾ ਕੇ ਦੇ ਪ੍ਰਵੇਸ਼ ਸਤ ਨਿਰਤ ਬੂਜੇ ਜੇ ਕੋਏ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸਿਰਟ ਸੋ ਕਰਨੇ ਹਾਰ ਅਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨ ਜਾਣੇ ਕੀਆ ਨਾਨਕ ਜੋਤਿ ਭਾਵੇ ਸੋ ਵਰਤੀਆ ਬਿਸਮਨ ਬਿਸਮ ਭਏ ਬਸਮਾਤ ਜਿਨ ਬੂਝਿਆ ਤਿਸ ਆਇਆ ਸਾਤ ਪ੍ਰਭ ਕੇ ਰੰਗ ਰਾਜ ਜਨ ਰਾਹੇ ਗੁਰ ਕੇ ਬਚਨ ਪਦਾਰਥ ਲਾਹੇ ਓਏ ਦਾਤੇ ਦੋ ਕਟ ਲਨਹਾਰ ਜਾ ਕੇ ਸੰਗ ਤਰੇ ਸੰਸਾਰ ਜਨ ਕਾ ਸੇਵ ਕਸੋੜ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ
ਆਪ ਸੱਚ ਜਗਾਤ ਸੱਚ ਹੈ ਵੇ ਸੱਚ ਨਾਨਕ ਹੋਸੀ ਪੇ ਸੱਚ ਅਸਪਦੀ ਚਰਨ ਸੱਤ ਸਤ ਪਰ ਸੁਨਹਾਰ ਪੂਜਾ ਸੱਤ ਸਤ ਸੇ ਉਦਾਰ ਦਰਸ਼ਨ ਸੱਤ ਸਤ ਪੇ ਕਨਹਾਰ ਨਾਮ ਸੱਤ ਸਤ ਅਮਨਹਾਰ ਆਪ ਸੱਤ ਸੱਚ ਅਵਤਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸੱਤ ਸਤ ਪ੍ਰਭ ਵਕਤਾ ਸੁਰਤ ਸੱਤ ਸਤ ਜਸ ਸੰਤਾ ਬੁਝਣਹਾਰ ਕੋ ਸਤ ਸਭ ਹੋਏ ਨਾਨਕ ਸੱਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੇ ਜਨ ਮਾਨਿਆ ਕਰਨ ਕਰਾਂ ਤਿੰਨ ਮੂਲ ਪਛਾਣਿਆ ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਸਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜੈ ਤਿਸ ਮਾਏ ਸਮਾਨਾ ਬਸਤ ਮਾਏ ਲੈ ਬਸ ਗੜਾਈ ਤਾਂ ਕੋ ਫਿਰ ਨਾ ਕਹਿਣਾ ਜਾਈ ਬੁਝੇ ਬੁਝਣਹਾਰ ਵਿਵੇਕ ਨਾਰਾਇਣ ਮਿਲੇ ਨਾਨਕੇਕ ਠਾਕਰ ਕਾ ਸੇਵਕ ਆਗਿਆਕਾਰੀ ਠਾਕਰ ਕਾ ਸੇਵਕ ਸਦਾ ਪੁਜਾਰੀ ਠਾਕਰ ਕੇ ਸੇਵਕ ਕੈ ਮਨ ਪ੍ਰਤੀਤ ਠਾਕਰ ਕੇ ਸੇਵਕ ਕੀ ਨਿਰਮਲ ਰੀਤ ਠਾਕਰ ਕੋ ਸੇਵਕ ਜਾਣੇ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ ਪ੍ਰਭ ਪਲ ਨਹਾਰਾ ਸੇਵਕ ਕੀ ਰਾਖੇ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ ਤਾਰੇ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੇ ਆਪਣੇ ਜਨ ਕਾ ਪਰਦਾ ਢਾਕੇ ਆਪਣੇ ਸੇਵਕ ਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ ਆਪਣੇ ਸੇਵਕ ਕੀ ਆਪ ਪਤ ਰਾਖੇ ਤਾਂ ਕੀ ਗਤ ਮਿਤ ਕੋਈ ਨਾ ਲਾਖੇ ਪ੍ਰਭ ਕੇ ਸੇਵਕ ਕੋ ਨਾ ਪਹੁੰਚੇ ਪ੍ਰਭ ਕੇ ਸੇਵਕ ਉੱਚੇ ਉੱਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ ਨੀਕੀ ਕੀ ਰੀ ਮਹਿ ਕਲ ਰਾਖੇ ਭਸਮ ਕਰੇ ਲਸਕਰ ਕੋਠ ਲਾਖੇ ਜਿਸਕਾ ਸਾਧਨਾ ਘਰ ਤੇ ਆਪੋ ਤਾਪੋ ਰਾਤ ਦੇ ਕਰ ਹੱਥ ਮਾਨਸ ਯਤਨ ਕਰਤ ਬਹੁ ਭਾਤ ਤਿਸਕੇ ਕਰਤ ਬਿਰਤੀ ਜਾਤ ਮਾਰੇ ਨਾਕੇ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ ਕਾਹੇ ਸੋਚ ਕਰੇ ਰੇ ਪ੍ਰਾਣੀ ਜਪ ਨਾਨਕ ਪ੍ਰਭ ਲੱਖ ਵਡਾਣੀ ਬਾਰੰਬਾਰ ਬਾ ਪ੍ਰਭ ਜਪੀਏ ਪੀ ਅੰਮ੍ਰਿਤ ਮੰਤਨ ਤ੍ਰਪੀਏ ਨਾਮ ਰਤਨ ਜਨ ਗੁਰੂ ਕਪਾਇਆ ਤਿਸਕੇ ਸ਼ਬਰ ਨਾਹੀਂ ਦ੍ਰਿਸ਼ਟਾਇਆ ਤਿਸਕੇ ਸ਼ਬਰ ਨਾਹੀਂ ਦ੍ਰਿਸ਼ਟਾਇਆ ਨਾਮ ਤਾਂ ਨਾਮੋ ਰੂਪ ਰੰਗ ਨਾਮੋ ਸੋ ਕਰ ਨਾਮ ਕਾ ਸੰਗ ਨਾਮ ਰਸ ਜੋ ਜਨ ਤ੍ਰਿਪਤਾਨੇ ਮਨ ਤਾਂ ਨਾਮ ਹੈ ਨਾਮ ਸਮਾਨੇ ਊਰਤ ਬੈਰਤ ਸੋਖਤ ਨਾਮ ਕਹੋ ਨਾਨਕ ਜਨ ਕੈ ਸਦ ਕਾਮ ਬੋਲੋ ਜਸ ਜੇ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੇ ਭਗਤ ਆਤਮ ਕਹਿ ਚਾਏ ਪ੍ਰਭ ਆਪਣੇ ਸੁਣ ਰਹੇ ਸੁਮਾਏ ਜੋ ਹੋਵਾ ਹੋ ਸੋ ਜਾਣੇ ਪ੍ਰਭ ਆਪਣੇ ਕਾ ਹੁਕਮ ਪਛਾਣੇ ਤਿਸਕੀ ਮੈਂ ਮਾਂ ਕੌਣ ਬਖਾਨੋ ਤਿਸਕਾ ਗੁਣ ਕਾ ਏਕ ਨਾ ਜਾਣੋ ਆਠ ਪੈਰ ਪ੍ਰਭ ਬਸੇ ਹਜੂਰੇ ਕਹੋ ਨਾਨਕ ਸਹੀ ਜਨ ਪੂਰੇ ਮਨ ਮੇਰੇ ਤਿੰਨ ਕੀ ਓਟ ਲੇਹੇ ਮਨ ਤਾਂ ਨੇ ਆਪਣਾ ਤਿੰਨ ਜਨ ਦੇਹੇ ਜਿਨ ਜਨ ਆਪਣਾ ਪ੍ਰਭੂ ਜੇ ਜਿਨ ਜਨ ਆਪਣਾ ਪ੍ਰਭੂ ਪਛਾਤਾ ਸੋ ਜਨ ਸਰਬ ਤੋਖ ਕਰਦਾਤਾ ਤਿਸਕੀ ਸਰਨ ਸਰਬ ਸੁਖ ਪਾਵੇ ਤਿਸਕੇ ਦਰਸ ਸਭ ਭਾਵ ਮਿਟਾਵੇ ਅਵਰ ਸਿਆਨ ਸਗਲੀ ਚਾੜ ਤੇ ਜਨ ਕੀ ਤੂੰ ਸੇਵਾ ਲਾਗ ਆਵਨ ਜਾਣਾ ਹੋਵੀ ਤੇਰਾ ਨਾਨਕ ਤੇ ਜਨ ਕੇ ਪੂਜੋ ਸਦ ਪੈਰਾ ਸਲੋਕ ਸਤਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਉ ਤਿਸਕੇ ਸੰਗ ਸਿੱਖ ਉਦਰੇ ਨਾਨਕ ਹਰ ਗੁਣ ਗਾਉ ਅਸ਼ਟਪਦੀ ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲੇ ਰੇ ਗੁਰ ਬਚਨੀ ਹਰ ਨਾਮ ਉਚਰੇ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਹਟੇ ਸਤਿਗੁਰ ਸਿੱਖ ਕੋ ਨਾਮ ਚੰਦੇ ਗੁਰ ਕਾ ਸਿੱਖ ਵਡ ਭਾਗੀ ਹੈ ਸਤਿਗੁਰ ਸਿੱਖ ਕਾ ਉਤਪਲਤ ਸਵਾਰੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸੁਮਾਰੇ ਗੁਰ ਕੇ ਗ੍ਰਹਿ ਸੇਵਕ ਜੋ ਰਹੇ ਗੁਰ ਕੀ ਆਗਿਆ ਮਨ ਮੈਂ ਸਹੇ ਆਸ ਕੋ ਕਰ ਕਛ ਨਾ ਜਨਾਵੇ ਹਰ ਹਰ ਨਾਮ ਹਿਰਦੇ ਸਭ ਝਾਵੇ ਮਨ ਵੇਚੇ ਸਤਿਗੁਰ ਕੈ ਪਾਸ ਕਿਸ ਸੇਵਕੇ ਕਾਰਜ ਰਾਸ ਸੇਵਾ ਕਰਤ ਹੋਏ ਨੇਕਾਮੀ ਕਿਸ ਕੋ ਹੋਤ ਪ੍ਰਾਪਤ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਬੀਤ ਵਸੇ ਗੁਰ ਕਾ ਮਨ ਮਾਨੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਸੋ ਸਤਿਗੁਰ ਜੈ ਸਿਰ ਦੇ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਬਨ ਦਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਹੈ ਜਨ ਜਨਮੇ ਪਾਰ ਬ੍ਰਹਮ ਏਕੇ ਆਪ ਨਹੀਂ ਕਛ ਭਰਮ ਸਹਿਸ ਸਿਆਣ ਪਲੈ ਨਾ ਜਾਈਏ ਨਾਨਕ ਐਸਾ ਗੁਰ ਬਟ ਭਾਗੀ ਪਾਈਏ ਸਫਲ ਦਰਸ਼ਨ ਏਕ ਤਪਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਾਵੇ ਸੰਕਰ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤੀ ਆਨੇ
ਪੂਰਾ ਗੁਰ ਅਖ ਜਾਂ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਵੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੇ ਤਿਸ ਲਏ ਮਲਾਏ ਜੇ ਬਾਹੇ ਕੁਸਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਕੀ ਕੀਮਤ ਕਨੇ ਨਾ ਪਾਈ ਅਨਕ ਭਗਤ ਬੰਧਨ ਨਿਤ ਕਰੇ ਚਰਨ ਕਮਲ ਹਿਰਦੇ ਸਿਮਰੇ ਸਤ ਬੁਲਹਾਰੀ ਸਤਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅਮਰਸ ਹੋਏ ਉਸ ਪੁਰਖਾ ਨਾ ਹੀ ਕਦੇ ਵਿਨਾਸ ਜਾ ਕੇ ਮਨ ਪ੍ਰਗਟੇ ਗੁਣਸਾਸ ਆਠ ਪੈਰ ਕਾ ਨਾਮ ਲੇ ਸੱਚ ਬਦੇ ਸੇਵ ਕੋ ਦੇ ਮੋਹ ਮਾਇਆ ਕੇ ਸੰਗ ਨਾ ਲੇਪ ਮਨ ਮੈਂ ਰਾਖੇ ਹਰ ਹਰ ਏਕ ਅੰਧਕਾਰ ਦੀਵ ਪੁਰਗਾਸੇ ਨਾਨਕ ਪਰਮ ਦੁਖ ਪੈਸੇ ਨਾਸੇ ਤਪਤ ਮਾਏ ਠਾਂਡ ਵਰਤਾਈ ਅੰਧ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਹੁ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੇ ਨਸੇ ਜਿਸ ਕਾ ਸਾਤਨ ਕਿਰਪਾ ਤਾਰੀ ਸਾਧ ਸੰਗ ਚਪ ਨਾਮ ਮਰਾਰੀ ਹਿਤ ਪਾਈ ਚੁੱਕੇ ਭ੍ਰਮ ਗਮਨ ਸੁਨ ਨਾਨਕਾ ਰਰ ਜਸ ਸਰਮਨ ਨਿਰਗੁਣ ਆਪ ਸਰਗੁਣ ਪੀ ਓਹੀ ਕਲਾਤਾਰ ਜਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂ ਜਾ ਨਾਹੀ ਕੋਏ ਸਰਬ ਨਿਰੰਤਰੇ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਤੈ ਪ੍ਰਗਾਤ ਸਾਧ ਕੈ ਸੰਗ ਰਚ ਰਚਨਾ ਆਪਣੀ ਖਲਸਾਰੀ ਅਨਕ ਵਾਰ ਨਾਨਕ ਬਲਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਵੇਖਿਆ ਸਗਲੀ ਸਾਰ ਹਰ ਹਰ ਨਾਮ ਕਮਾਵਨਾ ਨਾਨਕੇ ਧਨ ਸਾਰ ਅਸਪਦੀ ਸਮਝ ਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਔਰ ਪਾਸਾ ਮੀਤ ਬਸਾਰੋ ਚਰਨ ਕਮਲ ਰਿਦ ਮੈਂ ਉਰ ਤਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹੋ ਨਾਮ ਹਰ ਵਤ ਏ ਤਨ ਸੰਚੋ ਭਗਵੰਤ ਸਮਝਨਾ ਕਾ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠ ਧਾਵੇ ਸੋ ਤਨ ਹਰ ਸੇਵਾ ਤੇ ਪਾਵੇ ਜਿਸ ਸੁਖੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜਰ ਕੀ ਸਰਣੀ ਅਨਕੋ ਪਾਵੀ ਰੋਗ ਨਾ ਜਾਏ ਰੋਗ ਮਿਟੇ ਹਰਿਆ ਕਦਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਪ ਨਾਨਕ ਦਰਗੇ ਪਰਵਾਨ ਮਨ ਪ੍ਰਬੋਧੋ ਹਰ ਕੈ ਨਾਏ ਦੇ ਦੇ ਸਾਹਿਬ ਤੇ ਆਵੇ ਠਾਏ ਤਾਂ ਕੋ ਬਿਘਨ ਲਾਗੇ ਕੋਏ ਜਾ ਕੇ ਹਿਰਦੇ ਬਸੇ ਹਰ ਸੋਏ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਿਮ ਸਦਾ ਸੁਖ ਪਾਓ ਕਲ ਤਾਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਉ ਬਿਨਸੇ ਪੂਰਨ ਹੋਏ ਆਸ ਭਗਤ ਪਾਏ ਆਤਮ ਪ੍ਰਗਾਸ ਤਦ ਕਰ ਜਾਏ ਬਸੇ ਵਨਾਸੀ ਕਉ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੇ ਜਨ ਸਾਚਾ ਜਨਮ ਮਰੇ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਨ ਉਧਾਰ ਅਨਕੋ ਭਾਵ ਨਛੁਟਨ ਹਾਰੇ ਸਿਮਰਤ ਸਾਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਬੰਸ਼ਿਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲਵਟਾਵੇਂ ਮੂਰਖ ਮਨਾ ਸੁਤ ਮੀਤ ਘਟਾਂਬਿਆਰ ਬੰਤਾ ਇੰਤੇ ਕਹੋ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਤਾਰ ਇੰਤੇ ਕਹੋ ਕਮਨ ਛੁਟਕਾਰ ਆਸਾ ਤੀ ਰਥ ਸਵਾਰੀ ਝੂਠਾ ਡੰਪ ਝੂਠ ਪਾਸਾਰੀ ਜਿੰਦੀਏ ਤਿਸ ਬੁਝੇ ਨਾ ਬਗਾਨਾ ਨਾਮ ਬਸਾਰ ਨਾਨਕ ਪਛਤਾਨਾ ਗੁਰ ਕੀ ਮਾਤ ਤੂੰ ਲਿਹੇ ਆਨੇ ਭਗਤ ਬਿਨਾ ਬੋਲੂ ਬੇਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਕਿਰ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁੰਤ ਕੈਤ ਰਹਿਤ ਗਤ ਪਾਵੋ ਸਾਰ ਭੂਤ ਸਤ ਹਰ ਕੋ ਨਾਓ ਸਹਿ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸੁਮੈਲ ਬਿਨਸ ਜੈ ਹਮੇ ਵਿਖ ਫੈਲ ਹੋਏ ਚਿੰਤ ਵਸੇ ਸੁਖ ਨਾਲ ਸਾਸਗਰਾ ਸਰਨਾਮ ਸੰਭਾਲ ਸ਼ਾਰ ਚਾਨ ਸਗਲੀ ਮਨਾ ਸਾਧ ਸੰਗ ਪਾਵੇ ਸਖ ਧਨਾ ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾਂ ਸੁਖ ਦਰਗੇ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਉ ਨਾਨਕ ਜਾ ਕੇ ਮਸਤਕ ਲੇਖ ਏਕੋ ਜਾਪੇ ਕੋ ਸਲਾਹੇ ਏਕ ਸਿਮਰੇ ਕੋ ਮਨ ਆਹੇ ਇਸਕੇ ਗੁਣ ਗਾਓ ਅਨੰਤ
मंत्रम जाप एक भवंत एको एक एक हर आप पूर्ण पूर्ण रहो प्रव्याप अनक प्रसार एक से पहे एक अराध पुराष्ट गए अनक प्रसार एक से पहे एक अराध पुराष्ट गए मंत्र अंतर एक प्रवराता गुर प्रसाद नानक एक जाता श्लोक फिरत फिरत प्रव्याया पर्या तो सरनाए नानक की प्रभ बेनती अपनी भक्ति लाए अष्टपदी जाक जन जाचे प्रवदान कर कृपा देव हर नाम साधना की मांगो तूर पार ब्रह्म मेरे सदा पूर सदा सदा प्रभ के गुण गाव सा साथ प्रभ तुम्हें ध्याव चरण कम स्यों लागे प्रीत भक्त करो प्रभ की नित नीत एक ओट एक आधार नानक मांगे नाम प्रभ सार प्रभु की दृष्ट महा सुख होए हर रस पावे बिरला कोय जिन चाख्या से जन प्रदाने पूर्ण पुरख नहीं डोलाने सुपुर परे प्रेम रस रंग उपजे चाव साध के संग परे सरन आन सब त्याग अंतर पुरगा संवलाद बड़ पागी जप्या प्रभ सोए नानक नाम रते सुख होए सेवक की मनसा पूरी पही सदगुर ते निर्मल मत लई जनको प्रभ हो दयाल सेवक की नौ सदा निहाल बंधन काट मुक्त जन पहया जन्म मरण दुख भ्रम गया इश मुनि सरदा सब पूरी राव रया सत्संग हजूरी जिसका सातन लिया मलाये नानक भक्ति नाम सुमाए शोकम बिसरे जे काल न पाने शोकम बिसरे जे की आ जाने शोकम बिसरे जन सब किस दिया शोकम बिसरे जे जीवन जिया शोकम बिसरे जे अगन मह राखे गुर प्रसाद को बिरला लाखे शोकम बिसरे जे बेखते काढ़े जन्म जन्म का टूटा गाढ़े कुर पूरे तत् बुझाया प्रभ अपना नानक जन ध्याया साजन संत करो ए काम आम त्याग जपो हर नाम सिमर सिमर सिमर सुख पावो आप जपो अवरा नाम जपावो भक्त पै करिए संसार बिन भक्ति तन वसी शार सर्व कल्याण सुख नित नाम भूत जात पै विश्राम सगदो कावत नास नानक नाम जपो गुणतास उबजी प्रीत प्रेम रह जाओ मंतन अंतर ही सवाओ नेत्रो पेक दर सुख होए मन भक्से साल चरण तोहे भक्त जना कह मंतन रंग बिरला कौ पावे संग एक बार दीजे करमया गुर प्रसाद नाम जप लया ताकि उपमा कही न जाए नान करया सर्व समाये प्रभ बख्शन दीन दयाल भक्त वसल सदा कृपाल अनाथ नाथ गोविंद गोपाल सर्व कटा कर्त प्रतपाल आदपुर कारण करतार भक्त जना के प्राण आधार जो जो जपे सो पुनीत भक्त पाए लावे मन हीत हम निर्गुनियार नीच जान नानक तुमरी सरन पुरख भगवान सर्व कुंठ मुक्त मोख पाए एक निम करके गुण गाए अनकराज भोग बढ़ियाई हर के नाम की कथा मन पाई वह भोजन का पुर संगीत रसना जपी हर हर नीत भली सो करनी सो बतनवंत।

ਮਨ ਇੱਛੇ ਨਾਨਕ ਫਲ ਪਾਵੋ। ਹਲਤ ਪਲਤ ਦੇ ਲੇ ਸਵਾਰ, ਰਾਮ ਨਾਮ ਅੰਤਰ ਉਰਤਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਵਸੈ ਤਿਸ ਸਾਚ ਪਰਿਖਿਆ, ਮਨ ਤਨ ਨਾਮ ਜਪੋ ਲਿਵਲਾਈ, ਦੁਖ ਦਰਦ ਮਨ ਤੇ ਪਹੁ ਜਾਈ, ਸੱਚ ਵਾਪਾਰ ਕਰੋ ਵਾਪਾਰੀ, ਦਰਗਾਹ ਨਿਵਹਿ ਖੇਪ ਤੁਮਾਰੀ, ਏਕਾਟੇਕ ਰਖੋ ਮਨ ਮਾਹੇ, ਨਾਨਕ ਬਹੁਰ ਨ ਆਵੈ ਜਾਹੇ, ਤਿਸ ਤੇ ਦੂਰ ਕਹਾਂ ਕੋ ਜਾਏ, ਉਬਰੈ ਰਾਖਨ ਹਾਰ ਤਿਆਏ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ, ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ, ਨਾਮ ਜਪਤ ਮਨ ਹੋਵਤ ਸੁਖ, ਚਿੰਤਾ ਜਾਏ ਮਿਟੈ ਅਹੰਕਾਰ, ਇਸ ਜਨ ਕਉ ਪੋਏ ਨਾ ਪਹੁੰਚਨਹਾਰ, ਸਿਰ ਉਪਰ ਠਾਡਾ ਗੁਰਸੂਰਾ, ਨਾਨਕ ਤਾਕੇ ਕਾਰਜ ਪੂਰਾ, ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ, ਦਰਸ਼ਨ ਪੇਖਤ ਉਦਰਤ ਸ੍ਰੇਸ਼ਟ, ਚਰਨ ਕਮਲ ਜਾ ਕੇ ਅਨੂਪ, ਸਫਲ ਦਰਸ਼ਨ ਸੁੰਦਰ ਹਰ ਰੂਪ, ਧਨ ਸੇਵਾ ਸੇਵਕ ਪ੍ਰਵਾਨ, ਅੰਤਰ ਜਾਮੀ ਪੁਰਖ ਪ੍ਰਧਾਨ, ਜਿਸ ਮਨ ਵਸੈ ਸੁਹੂਤ ਨਿਹਾਲ, ਤਾਂ ਕੈ ਨਿਕਟ ਨ ਆਵਤ ਕਾਲ, ਅਮਰ ਭਏ ਅਮਰਾ ਪਦ ਪਾਇਆ, ਸਾਧ ਸੰਗ ਨਾਨਕ ਹਰਿ ਧਿਆਇਆ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਪੇਟਿਆ, ਨਾਨਕ ਮਨ ਪ੍ਰਗਾਸ। ਅਸ਼ਟਪਦੀ ਸੰਤ ਸਾਂਗੇ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ, ਸਗਲ ਸਮਿਗਰੀ ਏਕ ਸ ਘਟ ਮਾਹੇ, ਅਨਕ ਰੰਗ ਨਾਨਾ ਦ੍ਰਿਸ਼ਟਾਹੇ, ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮਹੇਸ਼ ਕਾ ਵਿਸਰਾਮ, ਸੁਨ ਸਮਾਦ ਅਨਹਤ ਤਹਿ ਨਾਦ, ਕਹਿਣ ਨਾ ਜਾਈਏ ਚਰਜ ਬਿਸਮਾਦ, ਤਿਨ ਦੇਖਿਆ ਜਿਸ ਆਪ ਦਿਖਾਏ, ਨਾਨਕ ਤਿਸ ਜਨ ਸੋ ਜੀ ਪਾਏ, ਸੋ ਅੰਤਰ ਸੋ ਬਾਹਰ ਅਨੰਤ, ਘਟ ਘਟ ਵਿਆਪ ਰਹਿਆ ਭਗਵੰਤ, ਧਰਨ ਮਾਹੇ ਆਕਾਸ਼ ਪਾਇਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿੰਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਵੈ ਸੰਤਰ ਮਾਹੇ, ਚਾਰ ਕੁੰਟ ਦੈ ਦਿਸੇ ਸਮਾਹੇ, ਤਿਸ ਤੇ ਪਿੰਨ ਨਹੀਂ ਕੋਠਾਉ, ਗੁਰਪ੍ਰਸਾਦ ਨਾਨਕ ਸੁਖ ਪਾਉ, ਵੇਦ ਪੁਰਾਣ ਸਿਮਰਤ ਮਹਿ ਵੇਖ, ਸਸੀਅਰ ਸੂਰ ਨਖਿਅਤਰ ਮਹਿ ਏਕ, ਬਾਣੀ ਪ੍ਰਭ ਕੀ ਸਭ ਕੋ ਬੋਲੈ, ਆਪ ਅਡੋਲ ਨਾ ਕਬਹੂੰ ਡੋਲੈ, ਸਰਬ ਕਲਾ ਕਰ ਖੇਲੈ ਖੇਲ, ਮੋਲ ਨਾ ਪਾਈਐ ਗੁਣੈ ਅਮੋਲ, ਸਰਬ ਜੋਤ ਮਹਿ ਜਾ ਕੀ ਜੋਤ, ਧਾਰ ਰਹਿਓ ਸੁਆਮੀ ਓਤ ਪੋਤ, ਗੁਰਪ੍ਰਸਾਦ ਪਰਮ ਕਾ ਨਾਸ, ਨਾਨਕ ਤਿੰਨ ਮਹਿ ਇਹ ਬਸਾਸ, ਸੰਤ ਜਨਾ ਕਾ ਪੇਖਣ ਸਭ ਬ੍ਰਹਮ, ਸੰਤ ਜਨਾ ਕਾ ਹਿਰਦੈ ਸਭ ਧਰਮ, ਸੰਤ ਜਨਾ ਸੁਨੈ ਸੁਭ ਬਚਨ, ਸਰਬ ਵਿਆਪੀ ਰਾਮ ਸੰਗ ਰਚਨ, ਜਿਨ ਜਾਤਾ ਤਿਸ ਕੀ ਇਹ ਰਹਿਤ, ਸਤ ਬਚਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਵਣ ਹਾਰ ਪ੍ਰਭ ਜਾਨੈ, ਅੰਤਰ ਬਸੇ ਬਾਰ ਪੀਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀ ਆ ਸਭ ਸਤ, ਤਿਸ ਪ੍ਰਭ ਤੇ ਸਗਲੀ ਉਤਪਤ, ਤਿਸ ਭਾਵੈ ਤਾਂ ਕਰੇ ਵਿਸਥਾਰ, ਤਿਸ ਭਾਵੈ ਤਾਂ ਏਕੰਕਾਰ, ਅਨਕ ਕਲਾ ਲਖੀ ਨਹਿ ਜਾਏ, ਜਿਸ ਭਾਵੈ ਤਿਸ ਲਈ ਮਿਲਾਏ, ਕਵਨ ਨਿਕਟ ਕਵਨ ਕਹੀਆ ਦੂਰ, ਆਪੇ ਆਪ ਆਪ ਭਰਪੂਰ, ਅੰਤਰਗਤ ਜਿਸ ਆਪ ਜਨਾਏ, ਨਾਨਕ ਤਿਸ ਜਨ ਆਪ ਬੁਝਾਏ, ਸਰਬ ਭੂਤ ਆਪ ਵਰਤਾਰਾ, ਸਰਬ ਨੈਣ ਆਪ ਪੇਖਣਹਾਰਾ, ਸਗਲ ਸਮੱਗਰੀ ਜਾ ਕਾ ਤਨਾ, ਆਪਣ ਜਾਸ ਆਪ ਹੀ ਸੁਣਾ, ਆਵਣ ਜਾਨ ਇੱਕ ਖੇਲ ਬਨਾਇਆ, ਆਗਿਆਕਾਰੀ ਕਿੰਨੀ ਮਾਇਆ, ਸਭ ਕਹਿ ਮੱਧ ਅਲਿਪਤੋ ਰਹੇ, ਜੋ ਕਿਛ ਕਹਿਣਾ ਸੋ ਆਪੇ ਕਹੇ, ਆਗਿਆ ਆਵੈ ਆਗਿਆ ਜਾਏ, ਨਾਨਕ ਜਾਂ ਭਾਵੈ ਤਾਂ ਲਏ ਸਮਾਏ, ਤਿਸ ਤੇ ਹੋਏ ਸੋ ਨਾਹੀ ਬੁਰਾ, ਪੂਰੈ ਕਹੋ ਕਿਨੈ ਕਾਸ਼ ਕਰਾ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਰਹਿਮਤ ਸਦਕਾ ਹਫ਼ਤਾਵਾਰੀ ਸਮਾਗਮਾਂ ਦੀ ਆਰੰਭਤਾ ਹੋਈ ਹੈ ਜੀ। ਅੱਜ ਦੇ ਸਮਾਗਮਾਂ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਅਤੇ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਯਾਦ ਵਿੱਚ ਗੁਰਮਤਿ ਸਮਾਗਮ ਹੋ ਰਿਹਾ। ਸਮੂਹ ਸੰਗਤਾਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਜਾਪ ਪ੍ਰੇਮ ਸ਼ਰਧਾ ਦੇ ਨਾਲ ਕੀਤਾ ਗਿਆ। ਸੋ ਇਸ ਵੇਲੇ ਅੰਮ੍ਰਿਤਮਈ ਬਾਣੀ ਦਾ ਕੀਰਤਨ ਆਰੰਭ ਹੋਣ ਲੱਗਾ ਹੈ। ਗੁਰੂ ਕੇ ਕੀਰਤਨੀਏ ਸਤਿਕਾਰਯੋਗ ਭਾਈ ਮੁਖਤਾਰ ਸਿੰਘ ਜੀ ਅਤੇ ਸਤਿਕਾਰਯੋਗ ਭਾਈ ਨਵਦੀਪ ਸਿੰਘ ਜੀ, ਸਤਿਕਾਰਯੋਗ ਭਾਈ ਅੰਮ੍ਰਿਤਪਾਲ ਸਿੰਘ ਜੀ, ਉਹ ਸੰਗਤਾਂ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਜੋੜਨਗੇ ਜੀ। ਆਓ ਸਤਿਗੁਰੂ ਪਾਤਸ਼ਾਹ ਦੀ ਪਾਵਨ ਪਵਿੱਤਰ ਬਾਣੀ ਦੇ ਕੀਰਤਨ ਦੇ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ,

ਪਰਮ ਸਨਮਾਨ ਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਰਸਨਾ ਪਵਿੱਤਰ ਕਰੋ ਜੀ, ਪ੍ਰੇਮ ਸਹਿਤ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਦੋ ਬਹੁਤ ਪਵਿੱਤਰ ਦਿਹਾੜੇ, ਕੌਮੀ ਦਿਹਾੜੇ ਮਨਾ ਰਹੇ ਹਾਂ। ਪਹਿਲਾ ਹੈ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ, ਜਿਹੜਾ ਪਿਛਲੇ ਹਫ਼ਤੇ ਲੰਘ ਕੇ ਗਿਆ, ਜਿਸ ਦਿਨ ਪਹਿਲੀ ਵਾਰੀ ਹਰਿਮੰਦਰ ਸਾਹਿਬ ਦੇ ਵਿੱਚ ਪੰਜਵੇਂ ਪਾਤਸ਼ਾਹ ਮਹਾਰਾਜ ਨੇ ਇਹ ਪ੍ਰਕਾਸ਼ ਦਿਹਾੜਾ ਆਪਣੀ ਨਿਗਰਾਨੀ ਦੇ ਹੇਠ ਮਨਾਇਆ। ਪਹਿਲੀ ਵਾਰੀ ਪੋਥੀ ਸਾਹਿਬ ਦਾ ਪ੍ਰਕਾਸ਼ ਹਰਿਮੰਦਰ ਸਾਹਿਬ ਦੇ ਵਿੱਚ ਕੀਤਾ ਗਿਆ, ਬਾਬਾ ਬੁੱਢਾ ਸਾਹਿਬ ਜੀ ਨੂੰ ਹੈੱਡ ਗ੍ਰੰਥੀ ਬਣਾਇਆ ਗਿਆ, ਆਪ ਗੁਰੂ ਪਾਤਸ਼ਾਹ ਜੀ ਸੇਵਾਦਾਰ ਬਣ ਕੇ ਬਾਣੀ ਦੇ ਸਨਮੁਖ ਬੈਠ ਕੇ ਬਾਣੀ ਸੁਣੀ। ਅਤੇ ਦੂਜਾ ਦਿਹਾੜਾ ਅਸੀਂ ਮਨਾ ਰਹੇ ਹਾਂ ਕੌਮ ਦੇ ਉਹ ਜਰਨੈਲ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਹੋਇਆਂ ਜ਼ਾਲਮ ਸਰਕਾਰ ਵੱਲੋਂ ਨਿੱਕੇ ਨਿੱਕੇ ਬੱਚੇ 13-13 14-14 ਸਾਲ ਦੇ ਬੱਚਿਆਂ ਨੂੰ ਕੋਹ ਕੋਹ ਕੇ ਸ਼ਹੀਦ ਕੀਤਾ ਗਿਆ, ਲੱਤਾਂ ਖਿੱਚੀਆਂ ਗਈਆਂ, ਅੱਖਾਂ ਕੱਢੀਆਂ ਗਈਆਂ, ਸਰੀਰ 'ਤੇ ਜ਼ਖਮ ਕਰਕੇ ਪੱਟਾਂ ਨੂੰ ਪਾੜ ਕੇ ਵਿੱਚ ਲੂਣ ਪਾਇਆ ਗਿਆ ਅਤੇ ਫਿਰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਅਤੇ ਉਹਨਾਂ ਨੂੰ ਲਾਵਾਰਸ ਕਹਿ ਕੇ ਸ਼ਮਸ਼ਾਨ ਘਾਟਾਂ ਦੇ ਵਿੱਚ ਸੰਸਕਾਰ ਕਰ ਦਿੱਤਾ ਗਿਆ। ਬੜੀਆਂ ਮਾਵਾਂ ਆਪਣੇ ਪੁੱਤਾਂ ਨੂੰ ਉਡੀਕਦੀਆਂ ਸੀ, ਗਏ ਸੀ ਪਰ ਆਏ ਨਹੀਂ, ਪਰ ਉਹਨਾਂ ਵਿਚਾਰੀਆਂ ਨੂੰ ਕੀ ਪਤਾ ਹੈ ਕਿ ਜ਼ਾਲਮਾਂ ਨੇ ਉਹਨਾਂ ਦੇ ਪੁੱਤਰਾਂ ਨੂੰ ਮਿੱਟੀ ਦੀ ਢੇਰੀ ਵਿੱਚ ਮਿਲਾ ਕੇ ਰੱਖ ਦਿੱਤਾ। ਉਡੀਕਦੀਆਂ ਉਡੀਕਦੀਆਂ ਨੂੰ ਬਹੁਤ ਸਮਾਂ ਲੰਘ ਗਿਆ, ਫਿਰ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਇਹ ਉੱਦਮ ਕੀਤਾ ਕਿ ਇਹਨਾਂ ਲਾਵਾਰਸ ਲਾਸ਼ਾਂ ਦਾ ਪਤਾ ਕੀਤਾ ਜਾਵੇ। ਵੈਸੇ ਤਾਂ ਨਾ ਪਤਾ ਲੱਗਦਾ ਸ਼ਾਇਦ, ਪਰ ਇਹਨਾਂ ਦਾ ਆਪਣਾ ਇੱਕ ਮਿੱਤਰ ਸੀ,

ਜਿਹੜਾ ਉੱਤਰ ਪ੍ਰਦੇਸ਼ 'ਚੋਂ ਆਇਆ ਸੀ, ਲਾਪਤਾ ਸੀ। ਫਿਰ ਇਹਨਾਂ ਨੇ ਉਹਨਾਂ ਨੂੰ ਲੱਭਣ ਵਾਸਤੇ ਪੱਟੀ, ਤਰਨ ਤਾਰਨ, ਇਹਨਾਂ ਸ਼ਮਸ਼ਾਨ ਘਾਟਾਂ ਦੀਆਂ ਲਿਸਟਾਂ ਦੇਖੀਆਂ ਜਾ ਕੇ, ਉਹਨਾਂ ਵਿੱਚੋਂ ਉਹਦੀ ਜਿਹੜੀ ਸ਼ਨਾਖਤ ਹੋਈ ਵੀ ਇਹ ਬੰਦੇ ਦਾ ਸੰਸਕਾਰ ਇੱਥੇ ਕੀਤਾ ਗਿਆ। ਪਰ ਅੱਗੇ ਲਿਖਿਆ ਸੀ ਇਹ ਲਾਵਾਰਸ ਹੈ। ਉੱਥੋਂ ਮਨ 'ਚ ਗੱਲ ਆਈ ਵੀ ਇਹ ਲਵਾਰਸ ਹੈ ਜਿਹਦੇ ਬਾਲੀ ਵਾਰਸ ਹੈਗੇ ਆ, ਫਿਰ ਹੋਰ ਕਿੰਨੇ ਕੁ ਲਵਾਰਸ ਇੱਥੇ ਹੋਣਗੇ। ਗੱਲਾਂ ਮਾਤਾ ਤੋਂ ਪਤਾ ਲੱਗਿਆ ਵੀ ਇੱਥੇ ਤਾਂ ਪਤਾ ਹੀ ਨਹੀਂ ਕਿੰਨੀਆਂ ਕਲਾਸ਼ਾਂ ਆਉਂਦੀਆਂ, ਲਵਾਰਸ ਕਹਿ ਕੇ ਸਾੜ ਦਿੱਤੀਆਂ ਜਾਂਦੀਆਂ। ਫਿਰ ਇਹਨਾਂ ਲਾਸ਼ਾਂ ਦਾ ਲਵਾਰਸ ਲਾਸ਼ਾਂ ਦੇ ਵਾਰਸਾਂ ਨੂੰ ਲੱਭਣ ਦਾ ਅਤੇ ਲਵਾਰਸ ਲਾਸ਼ਾਂ ਦਾ ਪਤਾ ਕਰਨ ਦਾ ਹੀ ਆ ਭਾਈ ਜਸਵੰਤ ਸਿੰਘ ਜੀ ਖਾਲੜਾ ਨੇ ਕੀਤਾ। ਅੰਮ੍ਰਿਤਸਰ ਦੇ ਵਿੱਚ 2000 ਨੌਜਵਾਨ ਐਸਾ ਸੀ ਜਿਹੜਾ ਲਾਪਤਾ ਸੀ, ਉਹ ਸਰਕਾਰ ਤੋਂ ਪੁੱਛਿਆ ਗਿਆ ਅਤੇ KPS ਗਿੱਲ ਨੇ ਅੰਮ੍ਰਿਤਸਰ ਦੇ ਵਿੱਚ ਕਾਨਫਰੰਸ ਕਰਕੇ ਇਹ ਗੱਲ ਕਹੀ ਕਿ ਇਹ ਸਾਰੇ ਨੌਜਵਾਨ ਵਿਦੇਸ਼ਾਂ ਦੇ ਵਿੱਚ ਦਿਹਾੜੀਆਂ ਕਰਨ ਗਏ ਹੋਏ ਨੇ। ਅਸਲ ਸੱਚ ਇਹ ਸੀ ਕਿ ਉਹਨਾਂ ਨੌਜਵਾਨਾਂ ਨੂੰ ਇਹਨਾਂ ਨੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ, ਪਰਦਾ ਪਾਉਣ ਵਾਸਤੇ ਕਹਿ ਦਿੱਤਾ ਅਤੇ ਬਾਹਰ ਚਲੇ ਗਏ। 25,000 ਲਵਾਰਸ ਲਾਸ਼ਾਂ ਦੇ ਐਡਰੈਸ ਉਹਨਾਂ ਨੂੰ ਦੇਣ ਵਾਲਾ ਜਸਵੰਤ ਸਿੰਘ ਖਾਲੜਾ ਸਰਕਾਰ ਦੀਆਂ ਅੱਖਾਂ ਦੇ ਵਿੱਚ ਉੱਭਣ ਲੱਗ ਪਿਆ। ਸਰਕਾਰ ਨੇ ਬੜੇ ਲਾਲਚ ਦਿੱਤੇ ਵੀ ਹਟ ਜਾ, ਬੜਾ ਸਮਝਾਇਆ ਹਟ ਜਾ, ਵਾਰਨਿੰਗਾਂ ਦਿੱਤੀਆਂ, ਪਰ ਅੰਦਰ ਇੱਕ ਚਿਣਗ ਉੱਠੀ ਸੀ ਕਿ ਜਿਹੜੀਆਂ ਮਾਵਾਂ ਦੇ ਪੁੱਤ ਲਾਪਤਾ ਨੇ, ਹੋ ਸਕਦਾ ਕੋਸ਼ਿਸ਼ ਕਰਕੇ ਉਹਨਾਂ ਮਾਵਾਂ ਦੇ ਪੁੱਤ ਉਹਨਾਂ ਨੂੰ ਮਿਲ ਜਾਣ। ਅਤੇ ਇੱਕ ਦਿਨ 6 ਸਤੰਬਰ 1995 ਨੂੰ ਆਪਣੇ ਘਰ ਦੇ ਵਿੱਚ ਬਾਹਰਲੇ ਪਾਸੇ ਗੱਡੀ ਧੋ ਰਿਹਾ, ਕਈ ਥਾਣਿਆਂ ਦੀ ਪੁਲਿਸ ਰਲ ਕੇ ਆਈ, DSP ਅਸ਼ੋਕ ਕੁਮਾਰ ਵਰਗੇ, ਅਜੀਤ ਸਿੰਘ ਵਰਗੇ, ਉਹ ਆਏ ਅਤੇ ਇਹਨਾਂ ਨੂੰ ਗੱਡੀ ਧੋਂਦਿਆਂ ਨੂੰ ਚੁੱਕ ਕੇ ਲੈ ਗਏ। ਫਿਰ ਇਹਨਾਂ ਦੇ ਤਸ਼ੱਦਦ ਕੀਤਾ ਗਿਆ, 4 ਮਹੀਨੇ ਲਗਭਗ ਤਸ਼ੱਦਦ ਹੁੰਦਾ ਰਿਹਾ ਅਤੇ ਫਿਰ ਝਬਾਲ ਦੇ ਥਾਣੇ ਵਿੱਚ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਅਤੇ ਹਰੀ ਕੇ ਪੱਤਣ ਦੇ ਵਿੱਚ ਇਹਨਾਂ ਦੀ ਲਾਸ਼ ਨੂੰ ਰੋੜ ਦਿੱਤਾ ਗਿਆ। ਦੱਸਿਆ ਕਿਸੇ ਨੂੰ ਨਹੀਂ ਲਵਾਰਸ ਗਿਆ ਕਿ 25,000 ਤਾਂ ਇਹਨਾਂ ਨੇ ਕਹਿਤੀਆਂ ਸੀ, 25,000 ਹੈਗੀਆਂ, ਪਰ ਉਹ ਕਹਿੰਦੇ ਜੇ 25,000 ਲਵਾਰਸ ਲਾਸ਼ਾਂ ਤੂੰ ਕਹਿ ਰਿਹਾ, ਜਿੱਥੇ ਅਸੀਂ 25,000 ਨੂੰ ਖੁਰਦ ਬੁਰਦ ਕਰ ਸਕਦੇ ਹਾਂ, ਉੱਥੇ ਇੱਕ ਨੂੰ ਹੋਰ ਵੀ ਕਰ ਸਕਦੇ ਹਾਂ। ਅਤੇ ਉਹਨਾਂ ਨੇ ਕਰਨ ਦਾ ਯਤਨ ਕੀਤਾ, ਨਹੀਂ ਪਤਾ ਲੱਗਿਆ ਸੀ ਕਿਸੇ ਨੂੰ। ਪਰ 3 ਸਾਲਾਂ ਬਾਅਦ ਇੱਕ ਗਵਾਹ ਨੇ ਆ ਕੇ ਗਵਾਹੀ ਦਿੱਤੀ, ਫਿਰ ਇਹ ਸਾਰਾ ਜਿਹੜਾ ਉਹਨਾਂ ਦਾ ਪਾਪਾਂ ਦਾ ਭਰਿਆ ਹੋਇਆ ਚਿੱਠਾ ਲੋਕਾਂ ਸਾਹਮਣੇ ਆਇਆ ਅਤੇ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਜਿਹੜੀ ਸ਼ਹਾਦਤ ਹੈ ਉਹ ਜਗਜਾਹਰ ਹੋਈ। ਅੱਜ ਦੁਨੀਆਂ ਦੇ ਵਿੱਚ ਕੋਨੇ ਕੋਨੇ ਦੇ ਵਿੱਚ ਬੱਚੇ ਬੱਚੇ ਦੇ ਮੂੰਹ 'ਤੇ ਭਾਈ ਜਸਵੰਤ ਸਿੰਘ ਜੀ ਖਾਲੜਾ ਦਾ ਨਾਮ ਆ ਰਿਹਾ ਹੈ। ਪਰ ਸਾਨੂੰ ਦੁੱਖ ਨਾ ਕਹਿਣਾ ਪੈਂਦਾ ਕਿ ਐਡੇ ਵੱਡੇ ਕੌਮੀ ਮਹਾਨ ਸੂਰਮੇ ਦੀ ਕੁਰਬਾਨੀ ਨੂੰ ਅਸੀਂ ਅਵੇਸੜੇ ਅਜਾਈ ਗਵਾ ਰਹੇ ਹਾਂ। ਅੱਜ ਲੋੜ ਆ ਉਹਨਾਂ ਦੀ ਜੀਵਨੀ ਨੂੰ ਪੜ੍ਹਨ ਦੀ, ਘਰ ਘਰ ਤੱਕ ਪਹੁੰਚਾਉਣ ਦੀ। ਉਹਨਾਂ ਮਾਵਾਂ ਵਾਸਤੇ ਬਹੁਤ ਵੱਡਾ ਸਹਾਰਾ ਬਣ ਕੇ ਆਏ, ਕਿਉਂਕਿ ਐਸ਼ ਆਰਾਮ ਦੀ ਜ਼ਿੰਦਗੀ ਜਿਉਂ ਸਕਦੇ ਸੀ, ਆਰਥਿਕ ਪੱਖ ਤੋਂ ਤਕੜੇ ਸੀ, ਮਜ਼ਬੂਤ ਸੀ, ਤਕੜੀ ਨੌਕਰੀ 'ਤੇ ਸੀ, ਪਰ ਸਭ ਕੁਝ ਛੱਡ ਕੇ ਇਹ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨ ਦਾ ਫੈਸਲਾ ਕਰ ਲਿਆ ਅਤੇ ਆਖਰੀ ਸਵਾਸ ਤੱਕ ਕੀਤੀ। ਮਨੁੱਖੀ ਅਧਿਕਾਰਾਂ ਦੀ ਰਾਖੀ ਕਰਦਿਆਂ ਕਰਦਿਆਂ ਆਪ ਵੀ ਸ਼ਹਾਦਤ ਦਾ ਜਾਮ ਪੀ ਗਏ। ਅੱਜ ਅਸੀਂ ਉਸ ਮਹਾਨ ਸੂਰਮੇ ਦੀ ਯਾਦ ਵੀ ਮਨਾ ਰਹੇ ਹਾਂ, ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਵੀ ਮਨਾ ਰਹੇ ਹਾਂ। ਆਪ ਸੁਮ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਅਤੇ ਉਸ ਮਹਾਨ ਕੌਮੀ ਯੋਧੇ ਦੀ ਸ਼ਹਾਦਤ ਨੂੰ ਕੋਟ ਕੋਟ ਪ੍ਰਣਾਮ। ਅਨੰਦ ਸਾਹਿਬ ਦਾ ਪਾਠ ਕਰਕੇ ਅਰਦਾਸ ਬੇਨਤੀ ਵਿੱਚ ਸ਼ਾਮਿਲ।

उचेते

ਔਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ, ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾਂ ਹੋਏ ਸਹਾਈ, ਅਰਜਨ ਹਰਗੋਬਿੰਦ ਨੂੰ ਸਿਮਰੋ, ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਿਠਾਂ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ, ਨਾਨਕ ਦਾਵੈ ਧਾਏ, ਸਭ ਥਾਈਂ ਹੋਏ ਸਹਾਈ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈਂ ਹੋਏ ਸਹਾਈ, ਸਭ ਥਾਈਂ ਹੋਏ ਸਹਾਈ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਧਰਕੇ, ਖਾਲਸਾ ਜੀ ਸਾਹਿਬ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਨੁੱਠ ਕੀਤਾ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਗੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜ੍ਹੇ ਤਾਂ ਨਾਰਿਆਂ ਨਾਲ ਚਰਵਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸ ਤਾਂ ਸਵਾਸਾ ਸੰਘ ਨਿਭਾਈ, ਤਿਨ੍ਹਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾਵੇਂ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ, ਖਾਲਸਾ ਜੀ ਸਾਹਿਬ ਦਾ ਹੰਤਾ ਰੱਖਿਆ ਰਿਹਾ, ਦੇਖ ਤੇ ਫਤਿਹ ਬਿਰਧ ਕੀ ਪਾਏ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਈ, ਖਾਲਸਾ ਜੀ ਕੇ ਬੋਲਵਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ, ਝੰਡੇ, ਵੰਗੇ, ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾ, ਮਾਤ ਉੱਚੀ ਮਤ ਕਰ ਆਖਾ, ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪਾਨ ਤੇ ਸਦਾ ਸਹਾਈ ਦਾ ਤਾਰ ਜੀ, ਉਹ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ, ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ, ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨਿਤਾਣਿਆਂ ਦੇ ਤਾਣ ਸਤਿਗੁਰੂ, ਨਿਓਟਿਆਂ ਦੀ ਓਟ ਸੱਜੇ ਪਿਤਾ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਹਜ਼ੂਰ ਸੋਹਣੇ ਪਾਵਨ ਚਰਨਾਂ ਕੌਲਾਂ ਵਿੱਚ ਅਰਦਾਸ ਬੇਨਤੀ, ਆਪ ਜੀ ਦੀ ਬੜੀ ਮਹਾਨ ਕਿਰਪਾ ਹੋਈ, ਹਫ਼ਤਾਵਾਰੀ ਸਮਾਗਮਾਂ ਦੇ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਹੈ, ਸਮਾਗਮਾਂ ਦੀ ਆਰੰਭਤਾ ਦੇ ਵਿੱਚ ਸੱਚੇ ਪਾਤਸ਼ਾਹ ਜੀ, ਉਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੀ ਦੀ ਖੁਸ਼ੀ ਨੂੰ ਮੁੱਖ ਰੱਖਦਿਆਂ ਹੋਏ ਹਾਂ, ਅਤੇ ਕੌਮ ਦੇ ਮਹਾਨ ਸ਼ਹੀਦ ਭਾਈ ਜਸਵੰਤ ਸਿੰਘ ਜੀ ਖਾਲੜਾ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਹੋਏ ਹਾਂ, ਸੁਖਮਣੀ ਸਾਹਿਬ ਜੀ ਦਾ ਜਾਪ ਆਰੰਭ ਕੀਤਾ ਗਿਆ, ਆਪ ਜੀ ਦੇ ਪਿਆਰਿਆਂ ਨੇ ਰਲ ਮਿਲ ਕੇ ਅੰਮ੍ਰਿਤਮਈ ਬਾਣੀ ਦਾ ਪਾਠ ਕੀਤਾ, ਉਪਰੰਤ ਅੰਮ੍ਰਿਤਮਈ ਬਾਣੀ ਦਾ ਕੀਰਤਨ, ਗੁਰਮਤਿ ਦੀਆਂ ਵਿਚਾਰਾਂ ਹੋਈਆਂ, ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਹੋਈਆਂ, ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ, ਸ਼ੁੱਧ ਬਾਣੀ ਪੜ੍ਹਨ ਦਾ ਸੇਵਾ ਕਰਨ ਦਾ ਬਲ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ ਜੀ, ਪ੍ਰੇਮਾ ਭਗਤੀ ਦੀ ਦਾਤ ਬਖਸ਼ਿਸ਼ ਕਰਨੀ, ਕੱਲ੍ਹ ਤੋਂ ਲੈ ਕੇ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਦੇ ਵਿੱਚ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਸੇਵਾ ਕੀਤੀ ਜਾ ਰਹੀ ਹੈ, ਅੰਮ੍ਰਿਤ ਵੇਲ ਤੋਂ ਲੈ ਕੇ ਸੇਵਾ ਹੋ ਰਹੀ ਹੈ, ਕਿਰਪਾ ਕਰਨੀ ਸਾਰੇ ਸੇਵਾਦਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਪਿਆਰ ਥਵਾ ਕੇ ਇਕਤਾ ਦੀ ਦਾਤ ਬਖਸ਼ਿਸ਼ ਕਰਨੀ, ਉੱਚਾ ਸੁੱਚਾ ਜੀਵਨ ਬਖਸ਼ਿਸ਼ ਕਰਨਾ ਜੀ, ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ, ਆਪ ਜੀ ਦੇ ਚਰਨਾਂ ਦੇ ਨਾਲ ਪ੍ਰੇਮ ਬਖਸ਼ਿਸ਼ ਕਰਨਾ ਸੱਚੇ ਪਾਤਸ਼ਾਹ ਜੀਓ, ਆਪ ਜੀ ਦੇ ਦਰ ਘਰ ਦੇ ਪ੍ਰੀਤਵਾਨ ਭਾਈ ਨਵਦੀਪ ਸਿੰਘ ਸੰਧੂ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀਓ, ਭਾਈ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਨੂੰ ਚੜ੍ਹਦੀ ਕਲਾ ਅਤੇ ਨਾਮ ਦੀ ਦਾਤ ਬਖਸ਼ਿਸ਼ ਕਰਨੀ, ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀਓ, ਰਵੀ ਅਤੇ ਰੌਚਕਾ ਸਚਦੇਵ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ ਜੀ, ਇੰਦਰਪਾਲ ਸਿੰਘ ਜੀ ਵਿਰਕ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ਣੀਆਂ, ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ, ਦਰ ਘਰ ਦੇ ਪ੍ਰੀਤਵਾਨ ਭਾਈ ਸ਼ਰਨਪ੍ਰੀਤ ਸਿੰਘ ਜੀ ਬਾਸੀ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਦੀਆਂ ਦਾਤਾਂ ਬਖਸ਼ ਕੇ ਆਪਣੇ ਚਰਨਾਂ ਦੇ ਨਾਲ ਜੁੜ ਕੇ ਰੱਖਣਾ, ਇਸੇ ਤਰ੍ਹਾਂ ਹੀ ਸੇਵਾ ਕਰਨ ਦਾ ਬਲ ਬਖਸ਼ਿਸ਼ ਕਰਨਾ ਜੀਓ, ਸੰਗਤਾਂ ਵੱਲੋਂ ਪ੍ਰੇਮ ਦੀ ਭੇਟਾ ਪ੍ਰਵਾਨ ਕਰਕੇ ਲੇਖੇ ਵਿੱਚ ਹਾਜ਼ਰੀ ਲਾਉਣੀ, ਸਭਨਾਂ ਦੇ ਮਨ ਦੀਆਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ, ਚੜ੍ਹਦੀਆਂ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ, ਦਾਤਾਰ ਪਿਤਾ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ, ਸਤਿਗੁਰੂ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਉਹ ਆਪ ਜੀ ਦੀ ਮਿਹਰ ਸਦਕਾ ਆਪ ਜੀ ਦਾ ਇੱਕ ਪਾਵਨ ਪਵਿੱਤਰ ਨਵਾਂ ਸਰੂਪ ਸ੍ਰੀ ਗੁਰਦੁਆਰਾ ਸਿੰਘ ਸਾਹਿਬ ਤੋਂ ਸੰਗਤਾਂ ਪ੍ਰੇਮ ਸਹਿਤ ਪਿਛਲੇ ਦਿਨਾਂ ਦੇ ਵਿੱਚ ਗੁਰਦੁਆਰਾ ਸਾਹਿਬ ਵਿਖੇ ਲੈ ਕੇ ਆਈਆਂ, ਪਾਤਸ਼ਾਹ ਜੀ ਉਹ ਆਪ ਜੀ ਦਾ ਕੋਟਾਨਕੋਟ ਧੰਨਵਾਦ ਹੈ, ਸੇਵਾ ਕਰਨ ਵਾਲੇ ਸਾਰੇ ਸੇਵਾਦਾਰਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਾਤਸ਼ਾਹ ਜੀ ਉਹ ਆਪ ਜੀ ਦੇ ਆਏ ਨਵੇਂ ਸਰੂਪ ਦੇ ਦਰਸ਼ਨ ਕਰਨ ਵਾਸਤੇ ਅੰਮ੍ਰਿਤਮਈ ਬਾਣੀ ਦਾ ਸਹਿਜ ਪਾਠ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤਾਂ ਵੱਲੋਂ ਆਰੰਭ ਹੋ ਰਿਹਾ, ਕਿਰਪਾ ਕਰਿਓ ਬਾਣੀ ਸ਼ੁੱਧ ਪੜ੍ਹਨ ਦਾ ਬਲ ਬਖਸ਼ਿਸ਼ ਕਰਨਾ, ਆਪਣੀ ਸੇਵਾ ਆਪੇ ਲੈ ਲੈਣੀ ਜੀ, ਸਹੀ ਪਿਆਰੇ ਮੇਲ ਸਦੇ ਕਰਨੇ ਜਿਨ੍ਹਾਂ ਦੇ ਮਿਲਿਆ, ਆਪ ਜੀ ਦਾ ਨਾਮ ਚੇਤਾਵੇ ਦਾਤਾ ਜੀ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਹਾਵਲ ਕੜਾਹ ਪ੍ਰਸ਼ਾਦੀ ਦੇ ਸਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਪਿਆਰੀ ਸੰਗਤ ਵਿੱਚ ਵਰਤੇ, ਜੋ ਜੀ ਛਕੇ ਆਪ ਜੀ ਦਾ ਪਾਵਨ ਪਵਿੱਤਰ ਨਾਮ ਜਪੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। Thank you.
ਦੋਹਰਾ ਆ ਗਿਆ ਪਈ ਅਕਾਲ ਕੀ ਸਭ ਸਿੱਖ ਨੂੰ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਨਿਰਬੋਚ ਹੈ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਅੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ ਨਾਨਕ ਹੋ ਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ ਲਿਵ ਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾਂ ਪੁਰੀਆਂ ਭਾਰ ਸਹਸ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮ ਅੰਦਰ ਸਭ ਕੋ ਵਾਰ ਹੁਕਮ ਨਾ ਕੋਏ

ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਾਪੈ ਦਿਸਤਾ ਦੂਰ ਗਾਵੈ ਕੋ ਵੇਖਿਆ ਦਰਾ ਦੂਰ ਕਥਨਾ ਕਥੀ ਨਾ ਆਵੈ ਤੋਟ ਗਥ ਗਥ ਕਥੀ ਗੋਟੀ ਗੋਟ ਗੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾਂ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚ ਨਾਹੀ ਪਾਖਿਆ ਪਾਉ ਅਪਾਰੂ ਆਖੇ ਮੰਗੈ ਦੇ ਦੇ ਦਾਤ ਕਰੇ ਦਾ ਤਾਰੂ ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਜਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ

ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦੰਦ ਜੁੜ ਬੈਠੇ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕੀਤਾ ਜਾਂਦਾ ਹੈ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਦੀ ਮਿਹਰ ਸਦਕਾ ਸਾਨੂੰ ਅੱਜ ਦੇ ਜ਼ਮਾਨਾ ਦੀਆਂ ਹਾਈਆਂ ਭਾਂਦੇ ਸੁਭਾਗ ਪ੍ਰਾਪਤ ਹੋਏ ਹਨ ਜੀ। ਧੰਨਵਾਦ ਕੀਤਾ ਜਾਂਦਾ ਗਿਆਨੀ ਜੀ ਅਤੇ ਲੋਕਲ ਕੀਰਤਨ ਜੱਸੇ ਦਾ, ਜਿਨ੍ਹਾਂ ਨੇ ਕੀਰਤਨ ਦੁਆਰਾ ਸਮੂਹ ਸੰਗਤਾਂ ਨੂੰ ਹਾਜ਼ਰ ਸੁਣਾ ਜੁੜਿਆ ਹੈ ਜੀ। ਆਈਆਂ ਹੋਈਆਂ ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਹਫ਼ਤਾਵਾਰੀ ਦੁਆਨਾ ਦੀ ਹਾਂਜੀ ਭਰ ਕੇ ਆਪਣੇ ਜੀਵਨ ਸਫਲੇ ਕੀਤੇ ਹਨ ਜੀ। ਜਿਸ ਤਰ੍ਹਾਂ ਗਿਆਨੀ ਜੀ ਨੇ ਕਾਫ਼ੀ ਡਿਟੇਲ ਵਿੱਚ ਦੱਸਿਆ ਹੈ ਜੀ, ਜੋ ਅੱਜ ਦਾ ਦਿਹਾੜਾ ਜਿਸ ਵਿੱਚ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਹਨ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਯਾਦ ਵਿੱਚ ਮਨਾਇਆ ਗਿਆ। ਸਾਡੇ ਭਾਈ ਜਸਵੰਤ ਸਿੰਘ ਖਾਲੜਾ ਦੇ ਦੂਜੀ ਦਿਹਾੜੇ ਨੂੰ ਮੌਕਾ ਸਿਰ ਮਨਾਇਆ ਗਿਆ ਹੈ ਜੀ। ਸਮੂਹ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੀ। ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀ ਦਾ ਗੁਰਗੱਦੀ ਦੇਵ ਦੇ ਸੰਬੰਧ ਵਿੱਚ ਖੰਡ ਪਾਠ ਸਾਹਿਬ, ਜੋ ਕਿ 18-19-20 ਸਤੰਬਰ ਨੂੰ ਮਨਾਏ ਜਾਣਗੇ ਜੀ। ਖੰਡ ਪਾਠ ਸਾਹਿਬ ਦੀ ਸੰਭਤਾ ਹੋਵੇਗੀ ਜੀ। ਸਮੂਹ ਸੰਗਤਾਂ ਨੂੰ ਬੇਨਤੀ ਹੈ, 3 ਦਿਨ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਸਫਲੇ ਕਰੋ ਜੀ। ਆਈਆਂ ਹੋਈਆਂ ਸੰਗਤਾਂ ਦਾ ਇੱਕ ਵਾਰੀ ਫਿਰ ਬਹੁਤ ਬਹੁਤ ਧੰਨਵਾਦ। ਗੁਰੂ ਕੇ ਲੰਗਰ ਤਿਆਰ ਹਨ ਜੀ, ਚੱਕ ਕਿਰਪਾਲਤਾ ਕਰਨੀ ਜੀ। ਹੁਣ ਦੀਵਾਨਾਂ ਦੀ ਸਮਾਪਤੀ ਹੈ ਜੀ, ਦੇਖ ਬਤਾਈ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਵਾਹੇ ਗੁਰੂ ਸਤਨਾਮ ਵਾਹੇ ਗੁਰੂ।

0: ji ka khalsa, Waheguru ji ki fateh. The pure belong to God, all victories belong to God.
1: Waheguru ji ka khalsa, Waheguru ji ki fateh. Tusi sun rahe ho Sikh Radio 94.3 FM. ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫੇਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਫ ਵੀ ਕੈਨ ਗੈਟ ਦ ਪਾਰਟਿਸਿਪੇਸ਼ਨ ਆਫ ਐਵਰੀਬਡੀ ਸਪੈਸ਼ਲੀ ਦ ਯੂਥ ਵੀ ਆਰ ਗੋਇੰਗ ਟੂ ਸੇ ਫਤਿਹ ਵਨ ਮੋਰ ਟਾਈਮ ਸਾਰੇ ਜਾਣੇ ਹੱਥ ਜੋੜ ਕੇ ਪਿਆਰ ਸਤਿਕਾਰ ਦੇ ਨਾਲ ਗੁਰੂ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਟੁਡੇ ਵੀ ਆਰ ਗੈਦਰਡ ਟੂ ਰਿਮੈਂਬਰ ਐਂਡ ਟੂ ਅਪਰੀਸ਼ੀਏਟ ਆਵਰ ਹਿਸਟਰੀ ਆਰ ਬਿਲਵਡ ਕਲਰਫੁਲ ਮੋਸਟ ਮੈਮੋਰੇਬਲ ਹਿਸਟਰੀ like none other. And our beloved fifth guru, Shaheed Dande Sirtaj. Now throughout this week and every year, we hear this, these few words all the time, Shaheed Dande Sirtaj. So what does that mean? For the youth out there today, like myself, sometimes we're familiar with these terms that are used at the Gurdwara or that are used by our elders. Shaheedan de Sirtaj, meaning the first martyr of the Sikh Dharam. Whatever our gurus told us to do, they first did it themselves. They showed us by examples. Guru Arjan Dev Ji, we are remembering his sacrifice today, so our few shabads today will help us remember and help us sing the praises of Tan Sri Guru Arjan Dev Ji Maharaj, Shaheedan De Sirtaj.

ਤੇ ਹੁਕਮ ਦੋਨਾਂ ਵਿੱਚ ਇੰਨੀ ਅਭੇਦਤਾ ਹੁੰਦੀ ਹੈ, ਉਹਦੇ ਹੁਕਮ ਵਿੱਚੋਂ ਹੀ ਹੁਕਮੀ ਨੂੰ ਪਛਾਣਿਆ ਜਾਂਦਾ, ਕਿਉਂਕਿ ਹਰ ਥਾਵੇਂ ਹੁਕਮੀ ਨਹੀਂ ਪੁੱਜਦਾ, ਉਹ ਹੁਕਮ ਕਰਕੇ ਹੀ ਵਰਤਦਾ। ਜਿਹੜਾ ਡਿਸਿਪਲਨ, ਜਿਹੜਾ ਹਰ ਥਾਵੇਂ ਅਸੂਲ ਨਿਯਮ ਸੂਰਜ ਤੇ ਚੰਦਰਮਾ ਨੂੰ, ਧਰਤੀ ਤੇ ਆਕਾਸ਼ ਨੂੰ, ਪਾਣੀਆਂ ਤੇ ਹਵਾਵਾਂ ਨੂੰ ਚਲਾ ਰਿਹਾ ਤੇ ਨਿਯਮ ਵੱਧ ਚਲਾ ਰਿਹਾ, ਸਮੇਂ ਨਾਲ ਰੁੱਤਾਂ ਬਦਲ ਰਹੀਆਂ ਨੇ, ਕਹਿੰਦੇ ਨੇ ਇਹ ਜਿਹੜਾ ਉਹਦਾ ਹੁਕਮ ਹੈ ਨਾ, ਇਹ ਕੋਈ ਨਿਸ਼ਾਨੀ ਹੁਕਮੀ ਦੀ।

ਜਿਹੜਾ ਮੰਨਣ ਨਾਲ ਸੰਬੰਧ ਰੱਖਦਾ ਹੈ। ਕੋਈ ਮੰਨ ਕੇ ਵੇਖ ਲੈ ਇਸ ਸੁੱਖ ਨੂੰ, ਇਸ ਬਰਕਤ ਨੂੰ ਉਹੋ ਹੀ ਮਾਣ ਸਕਦਾ ਜਿਹੜਾ ਮੰਨਦਾ। ਗੱਲਾਂ ਨਾਲ ਨਹੀਂ, ਜਿਹੜਾ ਮੰਨਦਾ ਉਹੋ ਹੀ ਮੰਨ ਸਕਦਾ। ਹੁਣ ਜਿਹੜਾ ਮੰਨਦਾ ਉਹਨੂੰ ਮੰਜ਼ਿਲ ਕਿਵੇਂ ਮਿਲਦੀ ਹੈ, ਪ੍ਰਾਪਤੀ ਕੀ ਹੈ? ਮੰਨੇ ਦੀਆਂ ਅਗਲੀਆਂ ਦੋ ਪੌੜੀਆਂ ਵਿੱਚ ਇਹਦਾ ਜ਼ਿਕਰ ਹੈ। ਬੜੀ ਖੂਬਸੂਰਤ ਤਰਤੀਬ ਨਾਲ ਪਹਿਲਾਂ ਜਿਹੜੀ ਤੀਸਰੀ ਪੌੜੀ ਹੈ ਮੰਨੇ ਦੀ, ਉਹਦੇ ਵਿੱਚ ਰਾਹ ਦਾ, ਮੁਸਾਫਰੀ ਦਾ, ਉਹਦੀਆਂ ਔਕੜਾਂ ਦਾ, ਉਹਦੀ ਪਹੁੰਚ ਦਾ ਜ਼ਿਕਰ ਹੈ। ਅੱਗੇ ਪਹੁੰਚਣ ਤੋਂ ਬਾਅਦ ਜਿਹੜੀ ਪ੍ਰਾਪਤੀ ਹੈ ਉਹਦਾ ਜ਼ਿਕਰ ਹੈ ਚੌਥੀ ਵਿੱਚ। ਉਸ ਤੋਂ ਬਾਅਦ ਦੀ ਪ੍ਰਾਪਤੀ ਜਿਹੜੀ ਹੈ ਉਹਦੀ ਗੱਲ ਪਹਿਲਾਂ ਨਹੀਂ ਕਰ ਸਕਦੇ, ਪਹਿਲਾਂ ਤਾਂ ਮਾਰਗ ਦਿਖਾਉਂਦੇ ਰਸਤਾ, ਤੇ ਰਸਤੇ ਵਿੱਚ ਰੁਕਾਵਟਾਂ ਨੇ, ਰਸਤੇ ਵਿੱਚ ਪਰੇਸ਼ਾਨੀਆਂ ਨੇ, ਉਹਦੇ ਵਿੱਚੋਂ ਇੱਜ਼ਤ ਮਾਣ ਸਨਮਾਨ ਸਹਿਤ ਸੁੱਖ ਤੇ ਚੈਨ ਨਾਲ ਕਿਵੇਂ ਲੰਘਣਾ, ਕਿਉਂਕਿ ਰਾਹ ਵਿੱਚ ਰੁਕਾਵਟਾਂ ਨੇ। ਬਾਬਾ ਰਾਮਦਾਸ ਨੇ ਵੀ ਆਖ ਦਿੱਤਾ ਨਾ, ਕਹਿਣ ਲੱਗੇ ਘਟ ਅਵ ਘਟ ਡੂਗਰ ਘਣਾ, ਇੱਕ ਰੁਕਾਵਟ ਥੋੜਾ ਹੋਏ, ਕੁਛ ਰੁਕਾਵਟਾਂ ਹੁੰਦੀਆਂ ਨੇ ਰਾਹ ਵਿੱਚ ਪੈਦਾ ਹੁੰਦੀਆਂ ਨੇ, ਜਿਗਰ ਹੁੰਦੇ ਨੇ ਜਿਹੜੇ ਮੁਸਾਫਰੀ ਦੇ ਰਾਹਾਂ ਵਿੱਚ ਪੈਦਾ ਹੁੰਦੇ ਨੇ ਤੇ ਹੋਏ ਹੀ ਰਹਿੰਦੇ ਨੇ, ਸਾਰਿਆਂ ਵਾਸਤੇ ਹੀ ਹੁੰਦੇ ਨੇ। ਤੇ ਕੁਛ ਉਹ ਵਿਘਨ ਹੁੰਦੇ ਨੇ ਜਿਹੜੇ ਅਸੀਂ ਆਪਣੇ ਨਾਲ ਲੈ ਕੇ ਤੁਰਨੇ ਹਾਂ, ਜਿਹੜੀਆਂ ਆਪਣੀਆਂ ਕਮਜ਼ੋਰੀਆਂ ਨੇ। ਰਾਹ ਵਿੱਚ ਉੱਚੀ ਨੀਵੀਂ ਥਾਂ ਹੈ, ਚੜ੍ਹਾਈ ਹੈ, ਉਤਰਾਈ ਹੈ, ਉਹ ਤੇ ਰਾਹ ਵੀ ਹੈ ਨਾ, ਉਹ ਵੀ ਪਰੇਸ਼ਾਨੀ ਹੈ। ਪਰ ਇੱਕ ਪਰੇਸ਼ਾਨੀ ਉਹ ਵੀ ਹੈ ਜਿਹੜੀ ਅਸੀਂ ਨਾਲ ਲੈ ਕੇ ਤੁਰੇ ਹਾਂ, ਵੀ ਕਿੰਨੀ ਕੁ ਪੰਡ ਲੈ ਕੇ ਤੁਰੇ ਹਾਂ, ਬੜਾ ਫਰਕ ਛੋਟੀ ਛੋਟੀ ਚੀਜ਼ ਦਾ। ਇੱਕ ਤੁਰਨ ਵਾਲੇ ਨੇ ਇਹ ਦੇਖਣਾ ਹੈ ਵੀ ਜਿਸ ਰਾਹ ਮੈਂ ਲੰਘ ਰਿਹਾ ਉਹਦੇ ਵਿੱਚ ਕੀ ਔਕੜਾਂ ਨੇ। ਇੱਕ ਮੁਸਾਫਰ ਨੇ ਇਹ ਦੇਖਣਾ ਹੈ ਕਿ ਜਦੋਂ ਮੈਂ ਤੁਰ ਰਿਹਾ ਘਰੋਂ ਮੇਰੇ ਕੋਲ ਪੰਡ ਕਿੱਡੀ ਕੁ ਵੱਡੀ ਹੈ, ਇਹ ਮੈਂ ਚੁੱਕ ਕੇ ਤੁਰ ਸਕਾਂਗਾ ਕਿ ਨਹੀਂ। ਗੁਰੂ ਨੇ ਹਰ ਇੱਕ ਚੀਜ਼ ਦੇ ਬਾਰੇ ਨੌਲੇਜ ਦੇ ਕੇ ਸੁਚੇਤ ਕੀਤਾ। ਸਤਿਗੁਰੂ ਨੇ ਇੱਥੋਂ ਤੱਕ ਕਰ ਦਿੱਤਾ,

ਆਪਣਾ ਆਪਣੇ ਗੁਨਾਹਾਂ ਦਾ ਆਪਣੀਆਂ ਕਮਜ਼ੋਰੀਆਂ ਤੇ ਦੂਜਿਆਂ ਦੀ ਨਿੰਦਿਆ ਚੁਗਲੀ ਦਾ ਸਾਰੇ ਹੀ ਭਾਰ ਇਕੱਠਾ ਕਰ ਲਿਆ ਜੀਵਨ ਵਿੱਚ। ਆਪਣੀਆਂ ਕਮਜ਼ੋਰੀਆਂ ਦਾ ਭਾਰ ਤੇ ਹੈ ਸੀ, ਉਹਨੂੰ ਲੁਕਾ ਕੇ ਦੂਜਿਆਂ ਦੀ ਨਿੰਦਾ ਚੁਗਲੀ ਦਾ ਭਾਰ ਵੀ ਇਕੱਠਾ ਕਰ ਲਿਆ। ਇੱਕ ਪੰਡ ਬਣ ਗਿਆ, ਸਿਰ ਤੇ ਚੁੱਕ ਕੇ ਤੁਰ ਪਿਆ, ਸਿਰ ਤੇ ਚੁੱਕ ਕੇ ਤੁਰ ਪਿਆ। ਸੋਚਦਾ ਮੰਜ਼ਿਲ ਮਿਲ ਜਾਏ, ਬੜਾ ਕਦਮ ਕਦਮ ਤੇ ਇੱਕ ਰਾਹ ਦੀਆਂ ਰੁਕਾਵਟਾਂ, ਇੱਕ ਆਪਣੇ ਸਿਰ ਤੇ ਭਾਰ

ਉਹ ਘਟਘਾਟ ਰਸਤਾ ਤੇ ਆਪਣੇ ਬਾਰੇ ਆਪਣੀ ਕਮਜ਼ੋਰੀ ਦੋਨੋਂ ਚੀਜ਼ਾਂ ਰਾਹ ਦੀਆਂ ਰੁਕਾਵਟਾਂ ਨੇ ਇੱਕ ਰਸਤਾ ਔਖਾ ਇੱਕ ਮੈਂ ਅਣਜਾਣ ਮਾਰਗ ਪੰਥ ਨਾ ਜਾਣੋ ਬਿਖੜਾ ਕਿਉਂ ਪਾਈਏ ਫਿਰ ਪਾਰੇ ਜਿਸ ਮੰਜ਼ਿਲ ਤੇ ਜਿਹਨੂੰ ਮਿਲਣ ਜਾਣੇ ਗਲੀਆਂ ਚਿੱਕੜ ਦੂਰ ਘਰ ਨਾਲ ਪਿਆਰੇ ਨਿਹੋ ਚੱਲਾਂ ਤਾਂ ਭਿੱਜੇ ਕੰਬਲੀ ਰਹਾਂ ਤਾਂ ਟੁੱਟੇ ਨਿਹੋ ਰੁਕਾਵਟਾਂ ਜਿਹੜਾ ਰਸਤਾ ਹੈ ਉਹ ਤੇ ਅਵਗਤ ਘਾਟ ਹੈ ਉਹ ਤੇ ਹੈ ਨਾ ਰਸਤੇ ਦੀ ਗੱਲ ਤੇ ਆਪਣੀ ਗਲਤੀ ਕੀ ਹੈ ਕਿ ਪਹਾੜ ਜ਼ਿਆਦਾ ਹੈ ਅੱਜ ਵੀ ਤੁਸੀਂ ਕਦੇ ਵੇਖੋ ਨਾ ਦੇਸ਼ਾਂ ਦੀਆਂ ਪਲੇਨ ਦੀਆਂ ਕਈ ਟਿਕਟਾਂ ਦੇ ਤੇ ਬੈਕ ਤੇ ਵੀ ਲਿਖਿਆ ਹੁੰਦਾ ਘੱਟੋ ਘੱਟ ਪਹਾੜ ਲੈ ਕੇ ਤੁਰੋ ਲਾਈਨਾਂ ਵੀ ਜਿਹੜੀਆਂ ਨੇ ਮਜਬੂਰ ਹੋ ਜਾਂਦੀਆਂ ਨੇ ਪਹਾੜ ਦੀ ਲਿਮਿਟ ਬਣਾਉਂਦੀਆਂ ਨੇ ਨਹੀਂ ਤੇ ਲਿਜਾਣ ਵਾਲੇ ਕਦੀ ਘੱਟ ਨਹੀਂ ਛੱਡਦੇ ਅਸਰ ਨਹੀਂ ਛੱਡਦੇ ਸੁਭਾਅ ਬੜਿਆ ਆਪ ਵੀ ਔਕੜ ਵਿੱਚ ਦੂਜੇ ਦੀ ਵੀ ਔਕੜ ਜਿੰਨਾ ਭਾਰ ਜ਼ਿਆਦਾ ਹੋਏਗਾ ਸਫ਼ਰ ਵਿੱਚ ਓਨੀਆਂ ਪਰੇਸ਼ਾਨੀਆਂ ਗੁਰੂ ਨੇ ਖਿਆਲ ਦਿੱਤੇ ਤਾਂ ਕਹਿਣ ਲੱਗੇ ਜੀਵਨ ਵਿੱਚ ਰੁਕਾਵਟਾਂ ਸਫ਼ਰ ਦੀਆਂ ਦੋ ਨੇ ਇੱਕ ਤੇ ਸਫ਼ਰ ਔਖਾ ਦੂਜਾ ਭਾਰ ਜ਼ਿਆਦਾ ਬਾਬਾ ਰਾਮਦਾਸ ਕਹਿਣ ਲੱਗੇ ਘੱਟ ਆਊਗਾ

ਸਾਧਨ ਨੇ ਰੁਕਣਾ ਰੁਕਣਾ। ਕਹਿੰਦੇ ਨੇ ਉਹਦੇ ਮਾਰਗ ਨੂੰ ਉਹਦੇ ਸਫ਼ਰ ਨੂੰ ਕੋਈ ਔਕੜ ਕੋਈ ਉਲਝਣ ਕੋਈ ਰੁਕਾਵਟ ਕੋਈ ਵਿਘਨ ਰੋਕ ਨਹੀਂ ਸਕਦਾ। ਪਹਿਲਾਂ ਗੱਲ ਮੁਸਾਫਿਰ ਦੀ ਕਰ ਰਹੇ ਕਿ ਮੰਜ਼ਿਲ ਵੱਲ ਵੱਧ ਰਿਹਾ ਨਾ, ਜਿਹੜਾ ਹੁਕਮੀ ਬੰਦਾ ਹੈ ਉਹ ਵੀ ਆਪਣੀ ਜੀਵਨ ਦੀ ਮੰਜ਼ਿਲ ਵੱਲ ਵੱਧ ਰਿਹਾ। ਕਹਿਣ ਲੱਗੇ ਉਹਦੇ ਰਾਹ ਵਿੱਚ ਕੋਈ ਰੁਕਾਵਟ ਨਹੀਂ, ਸਾਰੇ ਵਿਘਨ ਸਾਰੀਆਂ ਰੁਕਾਵਟਾਂ ਦੂਰ ਹੋ ਜਾਂਦੀਆਂ। ਮੰਨੇ ਮਾਰਗ ਠਾਕ ਨਾ ਪਾਏ, ਜਿਹਨੂੰ ਵਾਰ ਵਾਰ ਰੁਕਾਵਟਾਂ ਪੈਂਦੀਆਂ ਹੋਣ ਉਹਦਾ ਮਾਣ ਇੱਜ਼ਤ ਪੱਤ ਜਾਂਦੀ ਹੈ, ਤੇ ਜਿਹੜਾ ਬੇਫਿਕਰ ਹੋ ਕੇ ਜਿਹਦੇ ਹਰ ਰਾਹ ਦੀ ਰੁਕਾਵਟ ਦੂਰ ਹੁੰਦੀ ਹੋਵੇ। ਆ ਤੁਸੀਂ ਤੱਕਦੇ ਹੋ ਨਾ, ਕੋਈ ਕਿਸੇ ਹੋਮੇ ਨਾਲ ਜਾ ਰਿਹਾ ਹੋਵੇ ਕਿਸੇ ਬਾਦਸ਼ਾਹ ਨੂੰ ਮਿਲਣ ਵਾਸਤੇ ਕਿਸੇ ਆਫਿਸਰ ਨੂੰ ਮਿਲਣ ਵਾਸਤੇ, ਇੱਕ ਚੌਕੀਦਾਰ ਰਸਤੇ ਵਿੱਚ ਰੁਕਾਵਟ ਖੜੀ ਕਰ ਦੇਵੇ, ਖਲੋ ਜਾਓ ਭਾਈ ਸਾਹਿਬ ਮੈਂ ਨਹੀਂ ਜਾਣ ਦਿੰਦਾ, ਕੀ ਇੱਜ਼ਤ ਰਹਿ ਗਈ, ਦਰਵਾਜ਼ਿਆਂ ਬਾਹਰ ਕੱਢ ਦਿੱਤਾ, ਚੌਕੀਦਾਰ ਨੇ ਕੱਢ ਦਿੱਤਾ, ਜਾ ਰਿਹਾ ਸੀ ਚੀਫ ਮਿਨਿਸਟਰ ਨੂੰ ਮਿਲਣ ਵਾਸਤੇ, ਚੌਕੀਦਾਰ ਵੀ ਰਾਹ ਵਿੱਚ ਉਹਨਾਂ ਹਟਾ ਸਕਿਆ। ਤੇ ਜੇ ਜਿਸ ਦਰਵਾਜ਼ੇ ਤੇ ਪਹੁੰਚੇ ਮਿਲਣ ਵਾਸਤੇ ਉਸ ਦਰਵਾਜ਼ੇ ਦਾ ਚੌਕੀਦਾਰ ਆਪੇ ਹੀ ਦਰਵਾਜ਼ਾ ਦੂਰੋਂ ਵੇਖ ਕੇ ਖੋਲ ਦੇਵੇ, ਭਲਾ ਇੱਜ਼ਤ ਹੁੰਦੀ ਹੈ ਕਿ ਹੁੰਦੀ ਹੈ? ਗੁਰੂ ਕਹਿੰਦਾ ਤੂੰ ਰੱਬ ਦਾ ਹੁਕਮੀ ਬਣ ਕੇ ਵੇਖ, ਕੋਈ ਰੁਕਾਵਟ ਰਸਤੇ ਵਿੱਚ ਨਹੀਂ ਰਹਿ ਗਈ, ਕੋਈ ਦੇਵੀ ਦੇਵਤਾ ਕੋਈ ਸੰਸਾਰ ਦਾ ਐਸਾ ਜਮਦੂਤ ਕੋਈ ਸੰਸਾਰ ਦਾ ਐਸਾ ਮਨੁੱਖ ਸ਼ਕਤੀ ਜਿਹੜੀ ਤੇਰੇ ਤੇ ਤੇਰੇ ਰੱਬ ਦੇ ਦਰਮਿਆਨ ਵਿੱਚ ਰੁਕਾਵਟ ਖੜੀ ਹੋ ਜਾਏ, ਐਸਾ ਕੋਈ ਨਹੀਂ ਆ ਸਕੇਗਾ। ਤੂੰ ਤਾਂ ਵਾਹਿਗੁਰੂ ਜੀ ਦਾ ਖਾਲਸਾ ਹੋ ਜਾਏਗਾ, ਜਿਹਦਾ ਸਿੱਧਾ ਸੰਬੰਧ ਜੁੜ ਗਿਆ ਉਹ ਜਗ੍ਹਾ ਵਿੱਚ ਰੁਕਾਵਟ ਕਿਵੇਂ, ਦਰਵਾਜ਼ੇ ਖੁੱਲ ਜਾਂਦੇ। ਇਸੇ ਨੂੰ ਕਹਿੰਦੇ ਪਾਸ ਤੂੰ ਪ੍ਰਗਟ ਜਾਏ, ਨਹੀਂ ਤਾਂ ਹਰ ਦਰਵਾਜ਼ੇ ਤੇ ਰੁਕਾਵਟ ਹੈ, ਹਰ ਦਰਵਾਜ਼ੇ ਤੇ ਰੁਕਾਵਟ ਹੈ। ਬਲਕਿ ਗੁਰੂ ਨੇ ਇੱਥੋਂ ਤੱਕ ਕੱਖ ਦਿੱਤਾ, ਗੁਰੂ ਕਹਿੰਦੇ ਨੇ ਮੈਂ ਦੇਖਦਾ ਕੀ ਹਾਂ ਜੀਵਨ ਦੀ ਪੂੰਜੀ ਵੀ ਜਿੰਨੀ ਲੈ ਕੇ ਚੱਲਿਆ ਸੀ ਨਾ, ਹਰ ਮੋੜ ਤੇ ਅਗਲਿਆਂ ਨੇ ਆਖਿਆ ਰਿਸ਼ਵਤ ਮੈਨੂੰ ਦਿੱਤਾ ਲੰਘਣ ਦਿਆਂਗਾ, ਬਾਣੀ ਵਿੱਚ ਗੁਰੂ ਨੇ ਜ਼ਿਕਰ ਕਰ ਦਿੱਤਾ। ਕਹਿਣ ਲੱਗੇ ਦਰਵਾਜ਼ੇ ਉਹਨਾਂ ਲਈ ਖੁੱਲ੍ਹਦੇ ਨੇ ਭੀੜੋਂ ਮੁਕਲਾਈ ਕੀਤੀ ਹੁਣ ਸਭ ਰੱਖੇ ਕੁਟੁੰਬ ਨਾਲ, ਜਿਹੜੇ ਭੀੜੇ ਦਰਵਾਜ਼ੇ ਸਨ ਉਹਨੂੰ ਮੁਕਲ

ਗੁਰੂ ਨੇ ਸੱਚ ਆਖਿਆ ਜੇ ਕਿ ਜਿਹੜੇ ਹੁਕਮ ਨਾਲ ਨਾਮ ਨਾਲ ਜੁੜਦੇ ਨੇ ਉਹਨਾਂ ਦੇ ਦਰਵਾਜ਼ੇ ਉਹਨਾਂ ਲਈ ਖੁੱਲ੍ਹ ਜਾਂਦੇ ਨੇ। ਉਹ ਪਥ ਕਿਉਂ ਜਾਏ, ਉਹਨਾਂ ਨੂੰ ਕੋਈ ਚੌਕੀਦਾਰ ਕੋਈ ਸੰਤਰੀ ਰੋਕ ਨਹੀਂ ਸਕਦਾ। ਮੁਕਤ ਵੀ ਜਮ ਕਾ ਮਾਰਗ ਦੂਰ ਰਿਹਾ, ਉਹਦੇ ਰਾਹ ਵਿੱਚ ਕੋਈ ਜਮ ਨਹੀਂ ਆਉਂਦਾ ਜਿਹੜਾ ਰੋਕ ਕੇ ਖਲੋ ਜਾਏ ਪਹਿਲਾਂ ਸਾਡਾ ਹਿਸਾਬ ਦੇ ਫਿਰ ਅੱਗੇ ਜਾਣੀ। ਗੁਰੂ ਸਾਹਿਬ ਨੇ ਵਿੱਚ ਕਰਤਾ ਜੈ ਅਵਗਤੇ ਆਵਤੇ ਅਵਗਟ ਘਾਟ ਜਗਾਤੀ ਘਾਟ ਦੂਰ ਰਹੀ ਉਹ ਜਨ ਤੇ ਬਾਹਰ। ਜਿਸ ਰਾਹ ਵਿੱਚ ਜਗਾਤੀ ਘਾਟ ਹੋਵੇ ਅਸੀਂ ਹੁੰਦੇ ਜਿੱਥੇ ਟੂਲ ਲੈਂਦੇ ਨੇ, ਜਿੱਥੇ ਟੋਲ ਲੈਂਦੇ ਨੇ, ਜਿੱਥੇ ਜਗਾਤ ਲੈਂਦੇ ਨੇ, ਜਿੱਥੇ ਟੈਕਸ ਲੈਂਦੇ ਨੇ, ਉਹਨੂੰ ਜਗਾਤੀ ਘਾਟ ਕਹਿੰਦੇ। ਅੱਜ ਵੀ ਟੋਲ ਲੈਂਦੇ ਨੇ ਨਾ ਰਸਤੇ ਵਿੱਚ, ਉੱਥੇ ਹਰ ਗੱਡੀ ਨੂੰ ਰੁਕਣਾ ਪੈਂਦਾ ਜੇ ਕੋਈ ਸਿੱਧੀ ਗੱਡੀ ਲੰਘਣ ਦੀ ਕੋਸ਼ਿਸ਼ ਕਰੇ। ਅੱਜ ਕੱਲ੍ਹ ਤਾਂ ਕੈਮਰੇ ਲੱਗੇ ਹੋਏ, ਉਹਦਾ ਨੰਬਰ ਆ ਜਾਂਦਾ, ਉਹਦੇ 'ਤੇ ਕੇਸ ਹੋ ਸਕਦਾ, ਉਹਨੂੰ ਮੁੜ ਕੇ ਅਦਾਲਤ ਵਿੱਚ ਬੁਲਾਇਆ ਜਾਏ। ਤੂੰ ਪਰਵਾਹ ਨਹੀਂ ਕੀਤੀ, ਟੋਲ ਟੈਕਸ ਦੇਣ ਵਾਸਤੇ ਤੂੰ ਰੁਕਿਆ ਨਹੀਂ। ਅਤੇ ਗੁਰੂ ਨੇ ਬਾਣੀ ਵਿੱਚ ਜ਼ਿਕਰ ਕਰ ਦਿੱਤਾ ਜੇ ਆਵਟੇ ਜਗਾਤੀ ਘਾਟ, ਜਿਸ ਵਾਟ ਵਿੱਚ ਜਿਸ ਰਸਤੇ ਵਿੱਚ ਜਗਾਤੀ ਘਾਟ ਹੋਣ, ਜਗਾਤ ਲੈਣ ਵਾਲੇ ਟੈਕਸ ਲੈਣ ਵਾਲੇ ਤੇ ਰੋਕ ਰੁਕ ਕੇ ਤੈਨੂੰ ਟੈਕਸ ਦੇ ਕੇ ਜਾਣਾ ਪਵੇ, ਨਾ ਹੋਵੇ ਤੇ ਤੈਨੂੰ ਰੋਕ ਦੇ। ਗੁਰੂ ਕਹਿੰਦੇ ਨੇ ਉਹ ਦੂਰ ਰਹੀ ਉਹ ਜਨ ਤੇ ਬਾਟ, ਜਿਹੜਾ ਹੁਕਮੀ ਬਣਦਾ ਹੈ ਨਾ, ਜਿਹੜਾ ਜਾਣਾ ਹੈ ਉਹਦਾ ਉਹਦਾ ਰਾਹ ਹੀ ਉਹ ਨਹੀਂ ਹੁੰਦਾ, ਉਹਦਾ ਰਾਹ ਹੀ ਵੱਖਰਾ ਹੁੰਦਾ। ਉਹ ਜਗਾਤੀ ਘਾਟ ਵਿੱਚ ਉਲੰਘ ਲਈ ਦੂਰ ਰਹੀ ਉਹ ਜਨ ਤੇ ਬਾਟ, ਕਿਉਂ? ਕਿਉਂਕਿ ਉਹਦੇ ਨਾਲ ਇੱਕ ਬਚਨ ਹੈ, ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਥ ਚੋਂ ਪ੍ਰਗਟ ਜਾਏ। ਤੇ ਦੂਜੀ ਰੁਕਾਵਟ ਹੁੰਦੀ ਉਹ ਤੇ ਹੈ ਨਾ ਰਸਤੇ ਦੀਆਂ ਰੁਕਾਵਟਾਂ ਤੇ ਸਮਾਨ ਦੀਆਂ ਰੁਕਾਵਟਾਂ। ਤੀਜੀ ਹੁੰਦੀ ਹੈ ਇੱਕ ਸਿਮਰਨ ਦੀ ਰੁਕਾਵਟ, ਉਹ ਹੈ ਯਾਦਦਾਸ਼ਤ। ਮਨੁੱਖ ਨੂੰ ਰਾਹ ਭੁੱਲ ਜਾਏ ਨਾ, ਇਹ ਵੀ ਇੱਕ ਰੁਕਾਵਟ ਹੈ। ਰਾਹ ਭੁੱਲ ਜਾਏ ਨਾ, ਹੁਣ ਇਹ ਪਹਾੜ ਹੈ ਤੇ ਨਾ ਇਹ ਰਸਤੇ ਦੀ ਪਰੇਸ਼ਾਨੀ, ਇਹ ਤਾਂ ਹੈ ਚੇਤਨਾ ਦੀ ਪਰੇਸ਼ਾਨੀ। ਸਮਾਨ ਵੀ ਥੋੜਾ ਚੁੱਕਿਆ ਹੋਇਆ, ਸੜਕ ਵੀ ਸਾਫ ਹੈ, ਪਰ ਯਾਦਦਾਸ਼ਤ ਇੰਨੀ ਕਮਜ਼ੋਰ ਹੈ ਕਿ ਰਾਹ ਭੁੱਲ ਗਿਆ। ਹੁਣ ਇਹ ਚੀਜ਼ ਨੂੰ ਕਰਦਾ ਬੜੇ ਸੂਖਮ ਢੰਗ ਨਾਲ, ਇੱਕ ਇੱਕ ਲਫ਼ਜ਼ ਦੀ ਚੋਣ ਕਰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵਰਤਣ ਲਈ। ਤੇ ਜਦੋਂ ਰਾਹ ਭੁੱਲ ਜਾਏ ਤੇ ਉੱਥੇ ਖਲੋ ਜਾਂਦਾ ਹੈ, ਮੇਰਾ ਰਾਹ ਕਿੱਦਾਂ ਗਿਆ, ਇੱਥੋਂ ਮੈਨੂੰ ਪਤਾ ਨਹੀਂ ਕੀ ਹੋਇਆ, ਅੱਜ ਮੇਰਾ ਰਾਹ ਕਿੱਧਰ ਗਿਆ, ਹੁਣ ਰਾਹ ਨੇ ਕਿੱਧਰ ਜਾਣਾ ਸੀ। ਤੇਰੀ ਯਾਦ ਵਿੱਚੋਂ ਨਿਕਲ ਗਿਆ ਹੈ, ਤੇਰੀ ਯਾਦ ਵਿੱਚੋਂ ਨਿਕਲ ਗਿਆ, ਰਾਹ ਨੇ ਕਿੱਧਰ ਜਾਣਾ ਸੀ। ਕਹਿਣ ਲੱਗੇ ਜੇ ਤੂੰ ਹੁਕਮ ਵਿੱਚ ਰਹੇ ਤਾਂ ਮੰਨੇ ਮੱਗ ਨਾ ਚੱਲੇ ਪੰਥ, ਤੇਰੇ ਰਾਹ ਵਿੱਚੋਂ ਤੇਰਾ ਰਾਹ ਜਾਏਗਾ ਨਹੀਂ, ਭੁੱਲੇਗਾ ਨਹੀਂ, ਅਛੋਪਲਾ ਨਹੀਂ ਹੋਏਗਾ। ਕਿਉਂਕਿ ਮੱਗ ਦਾ ਅਰਥ ਵੀ ਰਾਹ ਹੈ ਤੇ ਪੰਥ ਦਾ ਅਰਥ ਵੀ ਰਾਹ, ਤੇਰੇ ਰਾਹ ਵਿੱਚੋਂ ਤੇਰਾ ਰਾਹ ਗੁਆਚੇਗਾ ਨਹੀਂ, ਚਲਾ ਜਾਂਦਾ ਹੈ, ਰਾਹ ਹੀ ਗੁਆਚਿਆ। ਜਿਸ ਮਨੁੱਖ ਦੀ ਚੇਤਨਾ ਸ਼ਕਤੀ ਰੱਬ ਦੇ ਹੁਕਮ ਤੋਂ ਬਾਹਰ ਚਲੀ ਗਈ ਉਹਦੇ ਰਾਹ ਗੁਆਚ ਜਾਂਦੇ। ਗੁਰੂ ਐਵੇਂ ਨਹੀਂ ਆਖਿਆ, ਗੁਰਮੁਖ ਲੱਭਦਾ ਮਨਮੁਖ ਗਵਾਇਆ। ਗੁਰੂ ਐਵੇਂ ਨਹੀਂ ਬਾਰ ਬਾਰ ਇੱਕ ਗੱਲ ਸਮਝਾਉਂਦਾ ਭਲਿਆ, ਮਨਮੁਖ ਭੁੱਲੀ ਬਹੁਤੀ ਰਾਹੀ ਸਾਚੀ ਮਾਇਆ ਫੰਦੇ। ਗੁਰੂ ਕਹਿਣ ਲੱਗੇ ਜੇ ਤੂੰ ਹੁਕਮੀ ਬੰਦਾ ਬਣ ਜਾਏ ਤੇ ਫਿਰ ਤੇਰੇ ਰਾਹ ਵਿੱਚ ਤੇਰੀ ਮੰਜ਼ਿਲ ਵਿੱਚ ਤੇਰਾ ਰਾਹ ਗੁਆਚੇਗਾ ਨਹੀਂ, ਗੁਆਚੇਗਾ ਨਹੀਂ। ਕਹਿਣ ਲੱਗੇ ਨਤੀਜਾ ਇਹ ਨਿਕਲੇਗਾ, ਤੇਰਾ ਰਾਹ ਤੈਨੂੰ ਭੁੱਲੇ ਵੀ ਨਾ, ਤੂੰ ਰਾਹ ਵਿੱਚ ਭੁੱਲੇ ਵੀ ਨਾ, ਤੇਰੇ ਕੋਲ ਪਹਾੜ ਵੀ ਬਹੁਤਾ ਨਾ ਹੋਵੇ, ਤੇਰੀ ਸੜਕ ਵੀ ਸਾਫ਼ ਹੋ ਜਾਏ, ਤੇਰੇ ਰਾਹ ਦੇ ਸਾਰੇ ਵਿਘਨ ਵੀ ਦੂਰ ਹੋ ਜਾਣ, ਤੂੰ ਕਿੱਡਾ ਭਾਗਾਂ ਵਾਲਾ, ਤੂੰ ਬੇਫਿਕਰੀ ਨਾਲ ਧਰਮ ਦੀ ਮੰਜ਼ਿਲ ਤੱਕ ਪਹੁੰਚ ਸਕੇ। ਧਰਮ ਹੈ ਕੀ? ਉਹ ਇੱਕ ਐਸੀ ਮੰਜ਼ਿਲ ਹੈ ਕਿ ਜਦੋਂ ਮਨੁੱਖ ਧਰਮ ਦੀ ਮੰਜ਼ਿਲ 'ਤੇ ਨਹੀਂ ਪਹੁੰਚਦਾ, ਇਹਨਾਂ ਗੱਲਾਂ ਵਿੱਚੋਂ ਕੋਈ ਰੁਕਾਵਟ ਬਣ ਜਾਂਦੀ।
حکم چل گئے. بابا رام داس جی نے ایک تھا بڑی خوبصورت گا

ਪਰਮਾਰਥ ਦਾ ਕੀ ਅਰਥ ਹੈ? ਧਰਮ। ਪਰਮਾਰਥ ਦਾ ਅਰਥ ਧਰਮ। ਇਹ ਲੱਗੇ ਜਦੋਂ ਇੰਦਰੀ ਸਬਲ ਹੋ ਜਾਏ ਤੇ ਚੇਤਨਾ ਨਿਬਲ ਹੋ ਜਾਏ, ਬੁੱਧੀ ਗਿਆਨ ਦੀ ਬੁੱਧੀ ਨਿਰਬਲ ਹੋ ਜਾਏ, ਇੰਦਰੀ ਸਬਲ ਹੋ ਜਾਏ ਤੇ ਇੰਦਰੀਆਂ ਨੇ ਤਾਂ ਹੁਕਮ ਮੰਨਣਾ ਸੀ, ਕਿਉਂ ਗੁਰੂ ਨੇ ਬਾਰ ਬਾਰ ਇੱਕ ਗੱਲ ਆਖ ਦਿੱਤੀ। ਕਹਿਣ ਲੱਗੇ ਜਿੰਨੇ ਇੰਦਰੇ ਨੇ ਦਸ ਮਿਰਗੀ ਸਹਿਜੇ ਬੰਦ ਆਨੀ। ਬਲਵਾਨ ਚਾਹੀਦੀ ਹੈ ਬੁੱਧੀ ਜਿਹੜੀ ਦਸ ਮਿਰਗੀਆਂ ਨੂੰ ਭਾਵ ਦਸ ਇੰਦਰਿਆਂ ਨੂੰ ਬੰਨ ਕੇ ਰੱਖੇ। ਦਸ ਮਿਰਗੀ ਸਹਿਜੇ ਬੰਦ ਆਨੀ, ਪਾਂਚ ਮਿਰਗ ਬੇਦੇ ਸ਼ਿਵ ਕੀ ਬਾਣੀ। ਇੱਕ ਵੱਖਰਾ ਸਬਜੈਕਟ ਹੈ ਫਿਰ ਕਿਸੇ ਵੇਲੇ। ਤੋ ਇੰਦਰਿਆਂ ਨੂੰ ਕਮਜ਼ੋਰ ਕਰਕੇ ਆਪਣੇ ਮੁੱਠੀ ਵਿੱਚ ਰੱਖਣਾ, ਪਰ ਗੱਲ ਉਲਟ ਹੋ ਗਈ। ਬਵੇਕ ਬੁੱਧੀ ਕਮਜ਼ੋਰ ਹੋ ਗਏ, ਇੰਦਰੇ ਬਲਵਾਨ ਹੋ ਗਏ, ਉਹ ਕਿਸੇ ਦੀ ਗੱਲ ਹੀ ਨਹੀਂ ਬਣਦੇ, ਮੰਨਦੇ ਹੀ। ਕੰਨ ਸੁਣਦੇ ਨੇ ਪਰ ਮੰਨਦੇ ਨੇ, ਅੱਖਾਂ ਦੇਖਦੀਆਂ ਨੇ ਪਰ ਮੰਨਦੀਆਂ ਨੇ। ਗੁਰੂ ਨੇ ਬਾਣੀ ਵਿੱਚ ਕਿਉਂ ਕਹਿ ਦਿੱਤਾ? ਕਹਿਣ ਲੱਗੇ ਭਲਿਆ ਗੁਰਦੁਆਰੇ ਆਉਣ ਦਾ ਇੱਕੋ ਹੀ ਮਕਸਦ ਹੈ, ਜੇ ਤੂੰ ਇੱਥੇ ਆ ਕੇ ਸੁਣ ਕੇ ਗਾ ਕੇ ਕੁਛ ਮੰਨਣ ਵਿੱਚ ਲੈ ਜਾ। ਗੁਰੂ ਨੇ ਇਸ ਲਈ ਕਹੇ ਤਪੇਖਣ ਸੁਣਨ ਸੁਣਾਵਨੋ ਤਾਂ ਮਨ ਮੈਂ ਦ੍ਰਿੜੀਏ ਸਾਚ। ਸੱਚ ਤੇਰੇ ਮਨ ਵਿੱਚ ਟਿਕ ਜਾ। ਤੇ ਜੇ ਇੰਦਰੀ ਇੰਨੀ ਸਬਲ ਹੋ ਜਾਣ ਕਿ ਤੂੰ ਦੇਖੇ ਵੀ ਸੁਣੇ ਵੀ, ਪਰ ਇੰਦਰੀਆਂ ਆਖਣ ਸੀ ਤੇਰੀ

ਔਰ ਜਿਹਦੇ ਕੋਲ ਇਹ ਹੋ ਜਾਏ ਨਾ, ਚੇਤਨਾ ਨਾ ਰਹੇ, ਵਿਵੇਕ ਬੁੱਧੀ ਕਮਜ਼ੋਰ ਹੋ ਜਾਏ ਤੇ ਇੰਦਰੇ ਸਬਲ ਹੋ ਜਾਣ। ਸਬਲ ਦਾ ਅਰਥ ਹੁੰਦਾ ਹੈ ਬਲਵਾਨ, ਬਲਵਾਨ ਹੋ ਜਾਣ। ਗੁਰੂ ਕਹਿੰਦੇ ਵਿਸ਼ਵਾਸ ਰੱਖਿਓ, ਉਹ ਬੰਦਾ, ਉਹ ਮਨੁੱਖ ਜਿਹੜਾ ਹੈ ਧਰਮ ਵਿੱਚ ਪ੍ਰਵੇਸ਼ ਨਹੀਂ ਕਰ ਸਕਦਾ, ਉਹ ਧਰਮੀ ਹੋ ਹੀ ਨਹੀਂ ਸਕਦਾ। ਫੈਸਲਾ ਮੇਰਾ ਨਹੀਂ, ਗੁਰਬਾਣੀ ਆਖਰੀ ਨਹੀਂ।

ਹੁਣ ਕਿਸੇ ਕਿਸਮ ਦਾ ਬੰਧਨ ਜਿਹੜਾ ਸੰਸਾਰ ਅੰਦਰ ਸੀ, ਈਵਨ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਧਨ ਵਿੱਚੋਂ ਵੀ ਬਾਹਰ ਨਿਕਲ ਗਿਆ। ਸੰਸਾਰ ਹਰ ਇੱਕ ਪਾਸੇ ਜਦੋਂ ਨਿਗਾਹ ਮਾਰਦੇ ਸਾਡੇ ਦੁਆਲੇ ਬੰਧਨ ਹੀ ਬੰਧਨ, ਕੁਛ ਬੰਧਨ ਬਾਹਰਲੇ ਨੇ ਕੁਛ ਅੰਦਰ ਦੇ ਨੇ। ਤੇ ਬੰਧਨ ਕਹਿੰਦੇ ਉਹਨੂੰ ਨੇ ਜਿਹੜਾ ਮਨੁੱਖ ਛੱਡ ਨਾ ਸਕੇ, ਬੰਦਰ ਕਹਿੰਦੇ ਉਹਨੂੰ ਜਿਹਨੂੰ ਛੱਡਣਾ ਤਿਆਗਣਾ ਆਸਾਨ ਨਾ ਹੋਵੇ। ਉਹ ਕਹਦਾ ਬੰਦਰ ਜਿਹਨੂੰ ਜਦੋਂ ਮਰਜ਼ੀ ਛੱਡ ਕੇ ਤੁਰ ਪਓ। ਗੁਰੂ ਨੇ ਆਖਿਆ ਬਾਣੀ ਅੰਦਰ ਇੱਕ ਬੜੀ ਵੱਡੀ ਲਿਸਟ ਦਿਖਾਈ, ਬੰਧਨ ਸੁੱਤ ਕੰਨਿਆ ਅਰਨਾਰ, ਇੱਕ ਨਾ ਇੱਕ ਹਰ ਇੱਕ ਚੀਜ਼ ਬੰਧਨ। ਔਰ ਇਹੋ ਕਾਰਨ ਕਈ ਵਾਰ ਰੱਬ ਨਾਲ ਸਾਂਝ ਨਹੀਂ ਪਾ ਸਕਦਾ, ਪੁੱਛਦਾ ਹੀ ਰਹਿ ਜਾਂਦਾ ਪਤਨੀ ਕੋਲੋਂ, ਮੈਂ ਅੰਮ੍ਰਿਤ ਛਕਾਂ ਕਿ ਨਾ ਛਕਾਂ, ਛਕਾਂ ਕਿ ਨਾ ਛਕਾਂ, ਸਲਾਹੀ ਕਰਦਾ ਰਹਿ ਜਾਂਦਾ ਆ ਕਰਾਂ ਕਿ ਨਾ ਕਰਾਂ। ਮੋਕਸ਼ ਦਾ ਮਤਲਬ ਇਹ ਨਹੀਂ ਕਿ ਦਰਗਾਹ ਵਿੱਚ ਮਰਨ ਤੋਂ ਬਾਅਦ ਕੋਈ ਮੋਕਸ਼ ਮਿਲਦੀ, ਸਾਡੀ ਗੁਰਮਤ ਵਿੱਚ ਇਹ ਪ੍ਰਵਾਨ ਨਹੀਂ। ਮਰਨ ਮੁਕਤ ਕਿਹਨੂੰ ਪਾਏ, ਮੂਹੇ ਹੋਏ ਜੋ ਮੁਕਤਦੇ ਹੋ ਗਏ, ਮੁਕਤ ਨਾ ਜਾਣੇ ਕੋਈ ਨਾ, ਮੈਨੂੰ ਉਹ ਜੀ ਮੁਕਤੀ ਦੀ ਲੋੜ ਨਹੀਂ, ਜੀਵਨ ਮੁਕਤ ਦੀ ਲੋੜ ਹੈ। ਤੇ ਜੀਵਨ ਮੁਕਤ ਦੀ ਨਿਸ਼ਾਨੀ ਕੀ ਹੈ, ਤੈਸਾ ਸਵਰਨ ਤੈਸੀ ਉਸਮਤੀ, ਤੈਸਾ ਅੰਮ੍ਰਿਤ ਤੈਸੀ ਬਿਖਟ, ਤੈਸਾ ਮਾਨ ਤੈਸਾ ਅਭਿਮਾਨ, ਕੋਈ ਵੀ ਬੰਧਨ ਨਾ ਰਿਹਾ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ

ਜਿਹੜਾ ਰੱਬ ਦੇ ਹੁਕਮ ਵਿੱਚ ਆ ਜਾਂਦਾ ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਉਹ ਕਹਿੰਦਾ ਮੈਂ ਜੋ ਕੁਝ ਕਰ ਰਿਹਾ ਉਹਦੇ ਹੁਕਮ ਵਿੱਚ ਕਰ ਰਿਹਾ, ਮੈਨੂੰ ਕਿਸੇ ਦਾ ਕੀ ਡਰ ਹੈ। ਰਾਤ ਵੀ ਇੱਕ ਤੁੱਕ ਆਈ ਸੀ ਕਿ ਸਤਿਗੁਰ ਨੇ ਬਾਣੀ ਵਿੱਚ ਆਖਿਆ, ਡਰੀਏ ਤਾਂ ਜੇ ਕਿਸੇ ਆਪ ਨੂੰ ਪੁੱਛੇ। ਮੈਂ ਡਰਾਂ ਤਾਂ ਜੇ ਮੈਂ ਆਪਣੀ ਮਰਜ਼ੀ ਨਾਲ ਕੁਝ ਕਰ ਰਿਹਾ ਹੋਵਾਂ, ਤਾਂ ਹੀ ਮੈਨੂੰ ਮੇਰੀ ਗਲਤੀ ਦੀ ਸਜ਼ਾ ਮਿਲੇਗੀ ਨਾ, ਕਿਉਂਕਿ ਮੈਂ ਆਪਣੀ ਮਰਜ਼ੀ ਕੀਤੀ ਹੈ। ਪਰ ਜੇ ਮੈਂ ਰੱਬ ਦੇ ਹੁਕਮ ਵਿੱਚ ਬੋਲ ਰਿਹਾ, ਜੇ ਮੈਂ ਰੱਬ ਦੇ ਹੁਕਮ ਵਿੱਚ ਕੁਝ ਕਰ ਰਿਹਾ, ਜੇ ਮੈਂ ਉਹਦਾ ਡੰਕਾ ਵਜਾ ਰਿਹਾ, ਜੇ ਮੈਂ ਉਹਦੀ ਗੱਲ ਕਰ ਰਿਹਾ, ਮੈਨੂੰ ਡਰਨ ਦੀ ਲੋੜ ਨਹੀਂ। ਡਰੀਏ ਤਾਂ ਜੇ ਕਿਸ ਆਪ ਨੂੰ ਕੀਚੈ, ਸਭ ਕਰਤਾ ਆਪਣੀ ਕਲਾ ਵਧਾਏ। ਗੁਰੂ ਕਹਿਣ ਲੱਗੇ ਬਸ ਇਹ ਹੈ ਮੋਖ ਦੁਆਰ। ਮਨੁੱਖ ਦੀ ਜ਼ਮੀਰ ਜਾਗਦੀ ਹੋ ਜਾਂਦੀ ਹੈ। ਮੰਨੇ ਪਰਿਵਾਰ ਸਧਾਰ ਆ ਇੱਕ ਗੱਲ ਵੀ ਨਾ ਸਮਝਦੀ, ਜਿਹੜਾ ਪ੍ਰਭੂ ਦੇ ਹੁਕਮ ਵਿੱਚ ਆ ਜਾਂਦਾ ਹੈ ਨਾ, ਉਹ ਪਰਿਵਾਰ ਦਾ ਵੀ ਸੁਧਾਰ ਕਰਦਾ ਹੈ। ਪਰਿਵਾਰ ਉਹਦਾ ਛੋਟਾ ਨਹੀਂ, ਖਾਸ ਕਰਕੇ ਸਿੱਖ ਦਾ। ਮੈਂ ਕਰਦਾ ਪਿਛਲੇ ਦਿਹਾੜਿਆਂ ਵਿੱਚ ਸੁਖਮਨੀ ਸਾਹਿਬ ਦੀ ਵਿਆਖਿਆ ਚੱਲਦਿਆਂ ਅਕੈਡਮੀ ਤੋਂ ਇੱਕ ਗੱਲ ਆਈ ਸੀ, ਪਰ ਉਪਕਾਰ ਕੀ ਹੈ, ਅਤੇ ਉੱਥੋਂ ਚੱਲਦਿਆਂ ਇਹ ਨਿਸ਼ਾ ਆ ਗਿਆ ਕਿ ਪਰ ਕੌਣ ਹੈ। ਪਹਿਲਾਂ ਫਿਰ ਨਿਸ਼ਚਿਤ ਕਰਨਾ ਪਰ ਕੌਣ, ਪਰ ਦਾ ਅਰਥ ਹੈ ਵਿਗੜਨਾ। ਅਤੇ ਜੇ ਸਾਰਾ ਜਗਤ ਮੇਰੇ ਇੱਕੋ ਹੀ ਰੱਬ ਦਾ ਪੈਦਾ ਕੀਤਾ ਹੋਇਆ, ਜੇ ਸਾਰੀ ਸ੍ਰਿਸ਼ਟੀ ਦਾ ਮਾਲਕ ਇੱਕੋ ਹੈ ਅਤੇ ਪੈਦਾ ਕਰਨ ਵਾਲਾ ਵੀ ਇੱਕੋ, ਰਾਲ ਰੋਜ਼ੀ ਦੇਣ ਵਾਲਾ ਵੀ ਇੱਕੋ, ਪਿਤਾ ਵੀ ਸਾਰਿਆਂ ਦਾ ਇੱਕੋ ਹੈ, ਅਤੇ ਮੇਰੇ ਕੋਲ ਪਰਾਇਆ ਕਿਹੜਾ ਰਿਹਾ, ਕਿਹਨੂੰ ਆਖੇਗਾ ਪਰਾਇਆ। ਇਸ ਲਈ ਕਿਸੇ ਜਾਤ ਪਾਤ ਰੰਗ ਨਸਲ ਦੇਸ਼ ਵਿਦੇਸ਼ ਦਾ ਕੋਈ ਮਸਲਾ ਨਹੀਂ ਪਰਾਇਆ, ਜੀ ਫਿਰ ਪਰਾਇਆ ਕਿਹੜਾ। ਕਹਿਣ ਲੱਗੇ ਹਾਂ ਇੱਕ ਹੈ ਪਰਾਇਆ, ਉਹ ਹੈ ਦੁਰਜਨ, ਦੂਜਾ ਭਾਵ ਹੈ ਜਿਹੜਾ ਰੱਬ ਤੋਂ ਮੁਨਕਰ ਹੈ, ਜਿਹੜਾ ਗੁਰੂ ਦੀ ਗੱਲ ਨਹੀਂ ਮੰਨਦਾ ਉਹਦੇ ਤੋਂ ਦੂਰ ਹੈ, ਉਹ ਪਰਾਇਆ। ਬਾਣੀ ਵਿੱਚ ਕਹਿਤਾ ਸਤਿਗੁਰ, ਕਹਿਣ ਲੱਗੇ ਬਿਨ ਸਤਿਗੁਰ ਕੇ ਹੁਕਮੇ ਜੋ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ, ਜਿਹੜਾ ਹੁਕਮ ਗੁਰੂ ਦਾ ਨਾ ਹੋਵੇ, ਕੋਈ ਮਨੁੱਖ ਆਪਣੇ ਪ੍ਰਭਾਵ ਥੱਲੇ ਲਿਆ ਕੇ ਕਿਸੇ ਮਨੁੱਖ ਕੋਲੋਂ ਜਾਂ ਸਿੱਖ ਕੋਲੋਂ ਉਹ ਕੰਮ ਕਰਾਉਣਾ ਚਾਹੇ ਜਿਹੜਾ ਮੇਰੀ ਗੁਰੂ ਦੀ ਮਰਜ਼ੀ ਨਾ ਹੋਵੇ, ਗੁਰੂ ਕਹਿਣ ਲੱਗੇ ਉਹ ਤੇਰਾ ਦੁਸ਼ਮਣ ਹੈ, ਉਹਦੇ ਨੇੜੇ ਨਾ ਖਲੋ, ਉਹ ਤੈਨੂੰ ਗੁਰੂ ਨਾਲੋਂ ਤੋੜੇਗਾ। ਫਿਰ ਸਤਿਗੁਰ ਕੇ ਹੁਕਮੇ ਜੋ ਗੁਰਸਿੱਖਾਂ ਪਾਸੋਂ ਕੰਮ ਕਰਾਇਆ ਲੋੜੇ, ਕਿਸ ਗੁਰਸਿੱਖ ਫਿਰ ਨੇੜ ਨਾ ਆਵੇ। ਉਹ ਹੈ ਪਰ, ਨਹੀਂ ਤਾਂ ਬਾਕੀ ਜਿੰਨਾ ਸੰਸਾਰ ਹੈ ਮਨੁੱਖ ਦਾ ਪਰ ਨਹੀਂ। ਇਸ ਲਈ ਭਰਿਆ ਜੇ ਤੇਰਾ ਹੀ ਪਰਿਵਾਰ ਹੈ ਤਾਂ ਸਾਰਿਆਂ ਨੂੰ ਨਾਮ ਨਾਲ ਜੋੜ, ਜੇ ਤੇਰਾ ਹੀ ਪਰਿਵਾਰ ਹੈ ਤਾਂ ਸਾਰਿਆਂ ਦਾ ਸੁਧਾਰ ਕਰ। ਬਸ ਇੱਥੋਂ ਸਿੱਖੀ ਦਾ ਇੱਕ ਆਚਰਨ ਸ਼ੁਰੂ ਹੁੰਦਾ, ਜਿਹਨੂੰ ਗੁਰੂ ਅਖੀਰ ਤੇ ਜਾ ਕੇ ਇੱਕ ਲਫ਼ਜ਼ ਕਹਿੰਦੇ ਸੀ, ਮੰਨੇ ਤਾਰੇ ਤਾਰੇ ਗੁਰਸਿੱਖ। ਗੁਰਸਿੱਖ ਦੀ ਨਿਸ਼ਾਨੀ ਕੀ ਹੈ, ਉਹ ਤਰਦਾ ਵੀ ਹੈ ਤਾਰਦਾ ਵੀ ਹੈ। ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਤਵਰਾ ਨਾਮ ਜਪਾਵੇ। ਆਪ ਹੁਕਮ ਵਿੱਚ ਰਹਿੰਦਾ, ਦੂਜੇ ਨੂੰ ਹੁਕਮ ਸਮਝਾਉਂਦਾ, ਆਪ ਜੁੜਦਾ ਦੂਜੇ ਨੂੰ ਜੋੜਦਾ, ਗੁਰਸਿੱਖ ਦੀ ਨਿਸ਼ਾਨੀ ਹੈ। ਗੁਰੂ ਕਹਿੰਦੇ ਕਿ ਜਦੋਂ ਉਹ ਸਮਝ ਲੈਂਦਾ ਕਿ ਸਾਰਾ ਸੰਸਾਰ ਹੀ ਮੇਰਾ ਪਰਿਵਾਰ ਹੈ, ਇੱਕ ਦੁਰਜਨ ਨੂੰ ਛੱਡ ਕੇ, ਮਨਮਤੀਏ ਅਤੇ ਮਨਮੁਖ ਨੂੰ ਛੱਡ ਕੇ ਬਾਕੀ ਸਾਰਾ ਹੀ ਮੇਰਾ ਪਰਿਵਾਰ ਹੈ, ਅਤੇ ਉਹ ਸੋਚਦਾ ਜਿਹੜਾ ਕੋਈ ਭਲਾ ਰੱਬ ਨੂੰ ਪ੍ਰਭੂ ਨੂੰ ਸਮਝਣ ਦੇ ਲਾਇਕ ਹੈ ਉਹਨੂੰ ਤਾਂ ਸਮਝਾਵਾਂ, ਉਹਨੂੰ ਤਾਂ ਗੁਰੂ ਨਾਲ ਜੋੜਾਂ। ਗੁਰੂ ਕਹਿੰਦੇ ਸਿੱਖ ਦੀ ਨਿਸ਼ਾਨੀ ਤਰੇ ਤਾਰੇ ਗੁਰਸਿੱਖ। ਅਖੀਰ 'ਚ ਬੜੀ ਸੁੰਦਰ ਗੱਲ ਆਖੀ, ਕਹਿੰਦੇ ਭਲਾ ਇਹ ਸ਼ਕਤੀ ਉਹਦੇ ਕੋਲ ਕਿਵੇਂ ਆਈ। ਮੰਨੇ ਨਾਨਕ ਭਵੈ ਨਾ ਭਿੱਖ, ਉਹ ਮੰਗਤਿਆਂ ਵੱਲ ਨੂੰ ਦਰ ਦਰ ਤੇ ਨਹੀਂ ਭਟਕਦਾ, ਉਹ ਮੰਗਤਿਆਂ ਵੱਲ ਨੂੰ ਦਰ ਦਰ ਤੇ ਨਹੀਂ ਭਟਕਦਾ। ਇੱਕ ਵਾਰ ਕੀਤੀ ਸੀ, ਮੰਗਣ ਦਾ ਤਰੀਕਾ ਇੱਕ ਨਹੀਂ, ਜਿਹੜਾ ਮੰਗਤਾ ਮੰਗਦਾ ਹੈ ਨਾ ਉਹ ਹੋਰ ਤਰ੍ਹਾਂ ਮੰਗਦਾ, ਇੱਕ ਲਹਿਣੇਦਾਰ ਮੰਗਦਾ, ਇੱਕ ਮੰਗਤਾ ਮੰਗਦਾ, ਇੱਕ ਪੁੱਤਰ ਮੰਗਦਾ।
ਜਿਹੜਾ ਲੈਣੇਦਾਰ ਮੰਗਦਾ ਉਹਦੇ ਅੰਦਰ ਹੰਕਾਰ ਹੁੰਦਾ, ਮੰਗਦਾ ਉਹ ਵੀ ਦਰਵਾਜ਼ੇ 'ਤੇ ਉਹ ਵੀ ਜਾਂਦਾ ਜਿਹਦੇ ਕੋਲੋਂ ਲੈਣਾ ਹੁੰਦਾ, ਤਗਾਦਾ ਕਰਨ ਜਾਂਦੇ ਨੇ। ਆਪਣੇ ਬਹੁਤ ਸਾਰੇ ਸੱਜਣ ਇਸ ਲਾਈਨ ਵਿੱਚ ਵੀ ਨੇ ਜਿਹੜੇ ਪੈਸਾ ਦੌਲਤ ਵਿਆਹ ਕੇ ਦਿੰਦੇ ਨੇ, ਫਿਰ ਸਵੇਰੇ ਸਵੇਰੇ ਉੱਥੇ ਤਗਾਦਾ ਕਰਨ ਜਾਂਦੇ ਨੇ। ਹਾਂ, ਯੂਪੀ ਜਾ ਕੇ ਦੇਖ ਲਓ, ਉਹ ਵੀ ਮੰਗਣ ਹੀ ਜਾਂਦੇ ਨੇ, ਪਰ ਉਸ ਮੰਗਣ ਵਿੱਚ ਹੰਕਾਰ ਹੁੰਦਾ, ਨਿਮਰਤਾ ਨਹੀਂ ਹੁੰਦੀ। ਉਹ ਦਰਵਾਜ਼ੇ 'ਤੇ ਖਲੋ ਕੇ ਸਖਤੀ ਨਾਲ ਆਖਦੇ ਨੇ, ਮੇਰਾ ਰੱਖ ਦੇ ਪੈਸਾ ਜਿੰਨਾ ਰੱਖ ਸਮੇਤ ਵਿਆਜ ਰੱਖ। ਮੰਗ ਰਿਹਾ ਪਰ ਹੰਕਾਰ ਨਹੀਂ, ਮੰਗਦਾ ਵੀ ਮੰਗਦਾ, ਉਹਦੇ ਵਿੱਚ ਹੰਕਾਰ ਨਹੀਂ ਹੁੰਦਾ ਪਰ ਉਹਦੇ ਵਿੱਚ ਭਰੋਸਾ ਵੀ ਨਹੀਂ ਹੁੰਦਾ। ਤਾਂ ਛੋਟਾ ਛੋਟਾ ਸੂਕਸ਼ਮ ਭੇਦ ਹੈ। ਤਗਾਦੇਦਾਰ ਮੰਗਦਾ ਉਹਦੇ ਵਿੱਚ ਹੰਕਾਰ ਹੁੰਦਾ, ਮੰਗਦਾ ਮੰਗਦਾ ਉਹਦੇ ਵਿੱਚ ਹੰਕਾਰ ਨਹੀਂ ਹੁੰਦਾ। ਹੰਕਾਰ ਨਾਲ ਮੰਗਦਾ ਥੋੜ੍ਹਾ ਮੰਗ ਸਕਦਾ, ਸਿਰਫ ਇਹ ਵੀ ਮੰਗਦਾ ਜ਼ਰੂਰ ਹੈ ਨਿਮਰਤਾ ਨਾਲ ਪਰ ਵਿਸ਼ਵਾਸ ਨਹੀਂ ਹੁੰਦਾ। ਇੱਕ ਕੋਲੋਂ ਮੰਗਿਆ ਜੋ ਗੱਲਾਂ ਜੋ ਨਿਮਰਤਾ ਨਾਲ ਤੁਹਾਨੂੰ ਉਹਨੇ ਮੈਸੇਜ ਦਿੱਤੇ ਨੇ, ਜੋ ਗੱਲਾਂ ਉਹਨੇ ਤੁਹਾਡੇ ਅੱਗੇ ਜੋ ਤਰਲੇ ਤੁਹਾਡੇ ਅੱਗੇ ਪਾਏ ਨੇ ਨਾ, ਤੁਸੀਂ ਦੇ ਦਿੱਤਾ, ਤੁਸੀਂ ਦੋ ਕਦਮ ਅੱਗੇ ਜਾਓ ਉਹ ਤਰਲੇ ਦੂਜੇ ਅੱਗੇ ਪਾਈ ਜਾਏ, ਉਹ ਚਲਾ ਜਾ ਤੀਜੇ ਅੱਗੇ ਪਾਈ ਜਾਏ। ਰੋਜ਼ ਦੇ ਕੇ ਦੇਖ ਲਓ ਉਹ ਉੱਥੇ ਦਾ ਉੱਥੇ ਖੜਾ, ਉਹਨੂੰ ਭਰੋਸਾ ਕਰੇ, ਨਿਮਰਤਾ ਹੈ ਭਰੋਸਾ ਕਰੇਗੀ। ਪਰ ਇੱਕ ਖਿਆਲ ਕਰਿਓ, ਇੱਕ ਪੁੱਤਰ ਦਾ ਮੰਗਣਾ ਹੈ ਉਹ ਵੀ ਬਾਪੂ ਕੋਲੋਂ ਮੰਗਦਾ, ਬਲਕਿ ਸਿੱਧਾ ਜੇਬ ਵਿੱਚ ਵੀ ਹੱਥ ਪਾ ਲੈਂਦਾ, ਉਹ ਵੀ ਬਾਪੂ ਕੋਲੋਂ ਮੰਗਦਾ। ਪਰ ਤਾਂ ਕਿਉਂਕਿ ਪੁੱਤਰ ਤੇ ਬਾਪੂ ਦੀ ਸਾਂਝ, ਪਿਤਾ ਪੂਤ ਰਲ ਕੇ ਨੀ ਸਾਂਝ, ਉੱਥੇ ਸਾਂਝ। ਉਹ ਇੱਕ ਗੱਲ ਕਹਿੰਦਾ, ਤੂੰ ਮੈਂ ਛੱਡ ਕੋਈ ਅਵਰ ਨਾ ਧਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਤੈਨੂੰ ਪਤਾ ਹੈ ਜੇ ਮੈਂ ਬਾਪੂ ਕੋਲੋਂ ਛੱਡ ਕੇ ਕਿਸੇ ਗੁਆਂਢੀ ਕੋਲੋਂ ਮੰਗਣ ਗਿਆ, ਮੇਰੇ ਬਾਪੂ ਦੀ ਬੇਪਤੀ। ਇਸ ਲਈ ਉਹ ਵੀ ਮੰਗਦਾ ਪਰ ਉਸ ਮੰਗਣ ਵਿੱਚ ਇੱਕ ਹੱਕ ਹੈ, ਇੰਨਾ ਹੱਕ ਹੈ ਕਿ ਉਸੇ ਬਾਪੂ ਦੀ ਜੇਬ ਵਿੱਚੋਂ ਕੱਢ ਕੇ ਕਿਸੇ ਨੂੰ ਦੇ ਵੀ ਸਕਦਾ। ਗੁਰੂ ਕਹਿੰਦੇ ਨੇ ਇਹ ਫਰਕ ਹੈ, ਜਦੋਂ ਗੁਰਸਿੱਖ ਹੁਕਮੀ ਬੰਦਾ ਹੋ ਜਾਂਦਾ ਉਹਦੀ ਪ੍ਰਭੂ ਨਾਲ ਨਿਰੰਕਾਰ ਨਾਲ ਇੱਕ ਐਸੀ ਸਾਂਝ ਪੈਦਾ ਹੁੰਦੀ ਹੈ, ਹੁਣ ਉਹ ਮੰਗਤਿਆਂ ਵਾਂਗੂ ਦਰ ਦਰ ਤੇ ਨਹੀਂ ਭਟਕਦਾ ਬਲਕਿ ਰੱਬ ਦੇ ਖਜ਼ਾਨੇ ਦਾ ਸਾਂਝੀ ਵਾਲ ਹੋ ਜਾਂਦਾ। ਉਹ ਆਪ ਤਰਦਾ ਤੇ ਦੂਜਿਆਂ ਨੂੰ ਤਾਰਨ ਲਈ, ਜਿੱਥੇ ਆਪ ਨਾਮ ਦੇ ਦਾਨ ਦੀ ਝੋਲੀ ਭਰਦਾ ਉੱਥੇ ਦੂਜਿਆਂ ਨੂੰ ਵੀ ਨਾਮ ਦਾਨ ਦਿੰਦਾ। ਕਰੇ ਤਾਰੇ ਗੁਰਸਿੱਖ, ਉਹ ਹੱਕ ਉਹਨੂੰ ਵੀ ਮਿਲ ਜਾਂਦੇ, ਉਹ ਆਪ ਜੁੜਦਾ ਦੂਜਿਆਂ ਨੂੰ।

ਅਮਿਤ ਭਵੈ ਨਾ ਭਿੱਖ। ਮਨ ਕਿਆ ਮਨ ਕੋਈ ਡਰਦਾ ਤੇ ਥੋੜਾ ਕਿਉਂ ਫਿਰਦਾ। ਮੂਰਤੀਆਂ ਦੇ ਸਾਹਮਣੇ ਵੀ ਹੱਥ ਜੋੜ ਕੇ ਖਲੋ ਗਿਆ, ਦੇਵੀ ਦੇਵਤਿਆਂ ਦੇ ਸਾਹਮਣੇ ਵੀ ਹੱਥ ਜੋੜ ਕੇ ਖਲੋ ਗਿਆ, ਪੀਰਾਂ ਫਕੀਰਾਂ ਤੇ ਭੇਖਧਾਰੀਆਂ ਦੇ ਸਾਹਮਣੇ ਦਰਵਾਜ਼ੇ ਅੱਗੇ ਵੀ ਚੁੱਕਦਾ ਰਿਹਾ, ਤੇ ਜਦੋਂ ਲੋੜ ਪਈ ਗੁਰੂ ਨਾਨਕ ਦੇ ਦਰ ਤੇ ਵੀ ਆ ਗਿਆ। ਇਹੋ ਜਿਹੀ ਬਿਰਤੀ ਨਹੀਂ, ਉਹ ਇੱਕ ਦਾ ਹੋ ਕੇ ਮੰਗਦਿਆਂ ਮਨ ਭਿੱਖ ਮੰਗਿਆ ਮਨ ਥਾਂ ਥਾਂ ਤੇ ਨਹੀਂ ਪੈਂਦਾ। ਉਹਦੇ ਵਿੱਚ ਇੰਨੀ ਸ਼ਕਤੀ ਆ ਜਾਂਦੀ ਹੈ, ਮੈਂ ਬਾਪੂ ਕੋਲੋਂ ਮੰਗਾਂ ਤੇ ਮੈਨੂੰ ਇੰਨਾ ਮਿਲ ਜਾਏ, ਆਪ ਵੀ ਖਾਵਾਂ ਦੂਜੇ ਨੂੰ ਵੀ ਖਵਾਵਾਂ, ਆਪ ਵੀ ਖਾਵਾਂ ਦੂਜੇ ਨੂੰ ਵੀ ਖਵਾਵਾਂ। ਜਦੋਂ ਬਾਪੂ ਦੇਵੇਗਾ ਨਾ ਉਦੋਂ ਇਹ ਗੱਲ ਆਖੇਗਾ, ਖਾਵੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਵੱਧ ਤੋਂ ਜਾਈ ਦਿੰਦਾ ਉਹ ਵੀ ਹੈ। ਗੁਰੂ ਕਹਿੰਦੇ ਫਿਰ ਉਹ ਮੰਗਤਾ ਨਹੀਂ ਰਹਿੰਦਾ ਦਰ ਦਰ ਦੀ ਧੜਕਣ ਵਾਲਾ, ਜਿਹੜਾ ਨਾਮ ਰੂਪੀ ਹੁਕਮ ਦਾ ਪੁਜਾਰੀ ਹੋ ਜਾਂਦਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।